ਐਫਐਮ ਬੈਂਡ 101.1 MHz ਉੱਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਅੱਜ ਦਿਨ ਐਤਵਾਰ ਸ਼ਕ ਸੰਵਤ 1948 ਦੇ ਸਾਉਣ ਮਹੀਨੇ ਦੀ 23 ਤਾਰੀਖ ਤੇ ਈਸਵੀ ਸਨ 2026 ਦੇ ਅਗਸਤ ਮਹੀਨੇ ਦੀ 16 ਤਾਰੀਖ ਹੈ। ਸਾਡੀ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 5:58 ਤੇ 28 ਸਕਿੰਟ ਦਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ। ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ, ਸਮਾਂ ਇਸ ਵੇਲੇ 5:59 ਤੇ 32 ਸਕਿੰਟ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਠੀਕ 7 ਵਜੇ ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ। ਅੱਜ ਦਾ ਵਿਸ਼ਾ ਰਹੇਗਾ ਪੈਗਾਮ। 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਸਮਾਚਾਰ, ਸਮਾਚਾਰ ਪ੍ਰਭਾਤ। 8:15 'ਤੇ ਅੰਗਰੇਜ਼ੀ ਵਿੱਚ ਖਬਰਾਂ, ਮੋਰਨਿੰਗ ਨਿਊਜ਼, ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 8:30 ਪੰਜਾਬੀ ਵਿੱਚ ਖਬਰਾਂ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਨੌ ਵਜੇ ਆਨੰਦ ਮਾਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮਾਂ ਦਾ। 9 ਵਜੇ ਚਿੱਤਰਲੋਕ ਅਤੇ 9:30 ਆਜ ਕੇ ਫਨਕਾਰ। 10 ਵਜੇ ਪ੍ਰੋਗਰਾਮ ਹੋਵੇਗਾ ਨਿੱਕੇ ਨਿੱਕੇ ਤਾਰੇ। 10:30 ਵਜੇ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ। ਉੱਘੇ ਨਾਵਲਕਾਰ ਅਤੇ ਕਹਾਣੀਕਾਰ ਯੋਗਿੰਦਰ ਕੌਰ ਅਗਨੀਹੋਤਰੀ ਨਾਲ ਮੁਲਾਕਾਤ ਦਾ ਦੂਜਾ ਭਾਗ। 11 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 11:05 'ਤੇ FM ਰੇਨਬੋ ਦਿੱਲੀ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ। ਬਾਰਾਂ ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ

ਸਰੋਕ ਐਂਡ ਡਾਂਸ ਦਾ। ਸਾਢੇ 12 ਵਜੇ ਸਮਾਂ ਰਹੇਗਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ। 1:10 ਤੇ ਰਿਲੇ ਕਰਾਂਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਸਾਂਝ ਪਾਵਾਂਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ। 2 ਸਮਾਂ ਰਹੇਗਾ ਮਿਡ ਡੇ ਨਿਊਜ਼ ਯਾਨੀ ਕਿ ਅੰਗਰੇਜ਼ੀ ਵਿੱਚ ਖ਼ਬਰਾਂ, ਅਤੇ 2:15 ਤੇ ਹਿੰਦੀ ਵਿੱਚ ਖ਼ਬਰਾਂ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: ਢਾਈ ਵਜੇ ਪ੍ਰੋਗਰਾਮ ਸੁਣਾਵਾਂਗੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ, ਅਤੇ 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਪੰਜ ਵਜੇ ਆਕਾਸ਼ਵਾਣੀ ਬਠਿੰਡਾ ਫਿਰ ਤੋਂ ਹਾਜ਼ਰ ਹੋਏਗਾ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ ਲੈ ਕੇ। 5:30 ਵਜੇ ਪ੍ਰੋਗਰਾਮ ਹੋਏਗਾ ਰਾਖੇ ਸਰਹੱਦਾਂ ਦੇ, ਵਿਸ਼ਾ ਚੌਥਾ ਪਰਮਵੀਰ ਚੱਕਰ ਵਿਜੇਤਾ ਪੀਰੂ ਸ਼ੇਖਾਵਤ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 6:20 'ਤੇ ਸੁਣਾਵਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 'ਤੇ ਸਮਾਂ ਰਹੇਗਾ ਪ੍ਰੋਗਰਾਮ ਯੋਵਾਣੀ ਦਾ, ਸਿਲਸਿਲਾ ਰਹੇਗਾ ਰੁਜ਼ਗਾਰ ਸਮਾਚਾਰ। ਸੱਤ ਵਜੇ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ ਦਾ। 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:40 'ਤੇ ਜਾਰੀ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ, ਅਤੇ 8:00 ਸਮਾਂ ਰਹੇਗਾ ਪ੍ਰੋਗਰਾਮ ਰੰਗੇ ਗਜ਼ਲ ਦਾ। ਤੇ ਰਿਲੇਅ ਕਰਾਂਗੇ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 9:15 'ਤੇ ਸੁਣਾਵਾਂਗੇ ਵਿਵਿਧ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 9:15 'ਤੇ ਸੁਣਾਵਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੇ ਆਪ ਕੇ ਲੀਏ 9:30 ਛਾਇਆ ਗੀਤ, 10:00 ਆਜ ਕੇ ਫਨਕਾਰ, ਅਤੇ 10:30 ਢਲਤੀ ਜਾਏ ਰਾਤ। ਅਤੇ 11:00 ਸਾਡੇ ਅੱਜ ਦੇ ਪ੍ਰਸਾਰਣ ਸਭਾ ਦੀ ਸਮਾਪਤੀ ਹੋਏਗੀ।
1: ਇਹ ਸੀ ਜਾਣਕਾਰੀ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:15 ਦਾ। ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਪ੍ਰੋਗਰਾਮ ਅੰਮ੍ਰਿਤ ਵੇਲਾ ਲੈ ਕੇ ਹਾਜ਼ਰ ਹਾਂ ਮੈਂ ਦੀਪਾ ਛਾਬੜਾ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਤੇ ਆਓ ਪ੍ਰੋਗਰਾਮ ਦੇ ਤਹਿਤ ਪਹਿਲਾ ਸ਼ਬਦ ਸਰਵਨ ਕਰਦੇ ਹਾਂ ਭਾਈ ਰਵਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸ਼ਬਦ ਤੁਸੀਂ ਸਰਵਣ ਕਰ ਰਹੇ ਸੀ ਇਸ਼ਮੀਤ ਸਿੰਘ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਅੰਮ੍ਰਿਤ ਵੇਲਾ ਚੱਲ ਰਿਹਾ ਇਸ ਵੇਲੇ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ ਜੀ 6:41 ਤੇ 40 ਸਕਿੰਟ ਦਾ। ਆਓ ਪ੍ਰੋਗਰਾਮ ਦੇ ਤਹਿਤ ਭਗਤੀ ਰਚਨਾ ਸਰਵਣ ਕਰਦੇ ਹਾਂ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਤੁਸੀਂ ਸਰਵਣ ਕਰ ਰਹੇ ਸੀ ਸਾਈਂ ਵਿਦਿਆਰਥੀਆਂ ਦੁਆਰਾ ਗਾਈ ਹੋਈ ਇਹ ਸਾਈਂ ਭਗਤੀ ਰਚਨਾ। ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਵਿੱਚ ਹੁਣ ਅਖੀਰ ਦੇ ਵਿੱਚ ਅਸੀਂ ਸੁਣਵਾ ਰਹੇ ਹਾਂ ਤੁਹਾਨੂੰ ਮੁਹੰਮਦ ਰਫੀ ਤੇ ਨਰਿੰਦਰ ਚੰਚਲ ਦੀਆਂ ਆਵਾਜ਼ਾਂ ਦੇ ਵਿੱਚ ਇਹ ਭਗਤੀ ਰਚਨਾ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ ਜੀ 7:29 ਦਾ ਤੇ ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਸੱਜਰੀ ਸਵੇਰ ਦਾ।

0: ਕੀਤੀ ਹੋਈ ਹੈ ਤੇ ਤੁਸੀਂ ਫਟਾਫਟ ਜੇ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਿਓ ਕਿ ਅੱਜ ਤੁਸੀਂ ਕਿਹੜਾ ਖੂਬਸੂਰਤ ਜਿਹਾ ਵਿਚਾਰ ਸਾਡੇ ਸਰੋਤਿਆਂ ਲਈ ਲੈ ਕੇ ਆਏ ਹੋ।
1: ਜੀ ਬਿਲਕੁਲ, ਅੱਜ ਦਾ ਜੋ ਸੁਵਿਚਾਰ ਹੈ ਦੋਸਤੋ, ਉਹ ਹੈ ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਨੇ ਇੱਕ ਜੋ ਵਿਚਾਰ ਸੀ ਆਪਣਾ ਜਿਹੜਾ ਸਾਂਝਾ ਕੀਤਾ ਹੈਗਾ। ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਤੂੰ ਕਰਦਾ ਉਹੀ ਹੈ ਜੋ ਤੂੰ ਚਾਹੁੰਦਾ ਹੈ, ਪਰ ਹੁੰਦਾ ਉਹੀ ਹੈ ਜੋ ਮੈਂ ਚਾਹੁੰਦਾ ਹਾਂ। ਤੂੰ ਉਹੀ ਕਰ ਜੋ ਮੈਂ ਚਾਹੁੰਦਾ ਹਾਂ, ਫਿਰ ਹੋਊਗਾ ਉਹੀ ਜੋ ਤੂੰ ਚਾਹੁੰਦਾ ਹੈ। ਅਰਥਾਤ ਇਨਸਾਨ ਆਪਣੀ ਮਿਹਨਤ ਅਤੇ ਕਰਮ ਕਰਨ ਲਈ ਆਜ਼ਾਦ ਹੈ, ਪਰ ਹਰ ਨਤੀਜਾ ਉਸਦੇ ਹੱਥ ਨਹੀਂ ਹੁੰਦਾ। ਇਸ ਲਈ ਮਿਹਨਤ ਪੂਰੀ ਰੱਖੋ, ਨੀਅਤ ਸਾਫ ਰੱਖੋ ਅਤੇ ਨਤੀਜੇ ਨੂੰ ਪਰਮਾਤਮਾ ਉੱਪਰ ਛੱਡਣ ਦੀ ਸਮਰੱਥਾ ਰੱਖੋ। ਦੋਸਤੋ, ਜ਼ਿੰਦਗੀ 'ਚ ਝਾਤ ਮਾਰ ਕੇ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਗਲਤੀਆਂ ਸਾਡੇ ਤੋਂ ਹੋਈਆਂ ਔਰ ਜੋ ਸਾਡੇ ਮੁਤਾਬਿਕ ਨਹੀਂ ਹੋਇਆ, ਉਹ ਹੋਣਾ ਕਿੰਨਾ ਲਾਜ਼ਮੀ ਸੀ, ਕਿੰਨਾ ਜ਼ਰੂਰੀ ਸੀ। ਅਤੇ ਇਸ ਦੇ ਨਾਲ ਹੀ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ।
0: ਜੀ ਬਿਲਕੁਲ, ਅੰਮ੍ਰਿਤ ਗੀਤ ਸੁਣਾਂਗੇ, ਪਰ ਤੁਹਾਡੀ ਜਿਹੜੀ ਵਿਚਾਰ ਹੈ, ਤੁਹਾਡੀਆਂ ਜਿਹੜੀਆਂ ਗੱਲਾਂ ਹੈ, ਉਹਦੇ ਤੋਂ ਮਿਲਦਾ ਜੁਲਦਾ ਇੱਕ ਕਬੀਰ ਜੀ ਦਾ ਦੋਹਾ ਵੀ ਹੈ। ਕਹਿੰਦੇ, ਕਬੀਰਾ ਚਿੰਤਾ ਕਿਆ ਕਰੂੰ, ਚਿੰਤਾ ਸੇ ਕਿਆ ਹੋਏ, ਮੇਰੀ ਚਿੰਤਾ ਹਰੀ ਕਰੇ, ਚਿੰਤਾ ਮੋਹੇ ਨਾ ਕੋਏ। ਜੀ ਬਿਲਕੁਲ, ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸਾਡੀ ਚਿੰਤਾ ਸਾਡਾ ਰੱਬ ਕਰ ਰਿਹਾ। ਅਤੇ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ, ਅਤੇ ਸਾਡੀਆਂ ਗੱਲਾਂ ਮਿੱਠੀਆਂ ਮਿੱਠੀਆਂ ਜਾਰੀ ਰਹਿਣਗੀਆਂ, ਤੁਹਾਨੂੰ ਬਹੁਤ ਸਾਰੀ ਜਾਣਕਾਰੀ ਵੀ ਦੇਵਾਂਗੇ, ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਖਬਾਰੀ ਸੁਰਖੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਅਤੇ ਸਿਲਸਿਲਾ ਵੀ ਹੈ ਜੀ ਅੱਜ ਦਾ ਤੁਹਾਡੇ ਲਈ। ਪਰ ਹਮੇਸ਼ਾ ਦੀ ਤਰ੍ਹਾਂ ਅਸੀਂ ਸੁਣਾਂਗੇ ਇੱਕ ਖੂਬਸੂਰਤ ਜਿਹਾ ਗੀਤ।

0: ਹੈਲਪਲਾਈਨ ਨੰਬਰ 1097 ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
1: ਆਕਾਸ਼ਵਾਨੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਅਗਸਤ ਦਿਨ ਸੋਮਵਾਰ ਸ਼ਾਮ 5:30 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਕਲਮ ਤੋਂ ਰਚਿਆ ਅਮਰ ਕਾਵ ਕਿੱਸਾ ਮਿਰਜ਼ਾ ਸਾਹਿਬਾ।

0: ਸਰੋਤੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ ਹਰ ਐਤਵਾਰ ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਤਹਿਤ ਇਸ ਵਾਰ ਯਾਨੀ ਕਿ 16 ਅਗਸਤ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਉੱਗੇ ਨਾਵਲਕਾਰ ਅਤੇ ਕਹਾਣੀਕਾਰਾ ਜੋਗਿੰਦਰ ਕੌਰ ਅਗਨੀਹੋਤਰੀ ਦੇ ਨਾਲ ਮੁਲਾਕਾਤ। ਇਹਨਾਂ ਦੇ ਨਾਲ ਮੁਲਾਕਾਤ ਦਾ ਇਹ ਦੂਜਾ ਭਾਗ ਹੋਵੇਗਾ। ਮੁਲਾਕਾਤੀ ਰਹਾਂਗਾ ਮੈਂ ਯਾਨੀ ਕਿ ਮਨਦੀਪ ਰਜੌਰਾ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਕ ਮਿੰਨੀ ਕਹਾਣੀ ਅਤੇ ਇੱਕ ਗਜ਼ਲ ਵੀ ਸੁਣੋਗੇ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਸ, ਮਿਤੀ 16 ਅਗਸਤ ਦਿਨ ਐਤਵਾਰ ਸਵੇਰੇ 10:30 ਵਜੇ।
1: ਅੱਜ ਤਾਂ ਪਾਰਟੀ ਚਾਹੀਦੀ ਹੈ,
2: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
1: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ, ਪੀਜ਼ਾ ਪਾਰਟੀ।
2: ਯੇ ਚਲ ਆਪਣਾ ਕਾਰਡ ਤੇ ਪਿੰਨ ਦੇ।
1: ਆਪਣੇ ਕਾਰਡ ਤੇ ਡੀਟੇਲਸ ਮੈਂ ਆਪੇ ਪਾਉਂਗੀ। RBI ਕਹਿੰਦਾ ਹੈ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ।
2: ਬਾਏ ਗਰਲਸ,
1: ਕਿੱਥੇ ਜਾ ਰਹੀ ਹੈ?
2: ਸੁਣਿਆ ਨਹੀਂ?
1: ਨੋ ਸ਼ੇਅਰਿੰਗ। RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
3: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ, ਤੇ ਸੱਜਰੀ ਸਵੇਰ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਹਾਂ ਦੀਪਾ ਛਾਬੜਾ, ਤੇ ਮੇਰੇ ਨਾਲ ਨੇ
4: ਅੰਮ੍ਰਿਤ,
3: ਤੇ ਸਮਾਂ ਹੋ ਚੁੱਕਾ ਜੀ 7:10 ਦਾ। ਕਹਿੰਦੇ ਜੀ ਮੰਜ਼ਿਲ ਮਿਲੇ ਨਾ ਮਿਲੇ ਇਹ ਤੋਂ ਮੁਕੱਦਰ ਕੀ ਬਾਤ ਹੈ, ਪਰ ਹਮ ਕੋਸ਼ਿਸ਼ ਵੀ ਨਾ ਕਰੇ ਇਹ ਤੋਂ ਗਲਤ ਬਾਤ ਹੈ। ਬਿਲਕੁਲ ਜੀ, ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ, ਤੇ ਅੱਜ ਕੋਸ਼ਿਸ਼ ਕੀਤੀ ਹੈ ਸਾਡੇ ਅੰਮ੍ਰਿਤ ਨੇ ਤੁਹਾਡੇ ਲਈ ਹਿਸਟਰੀ ਪੂਰੀ ਛਾਂਟ ਕੇ ਲਿਆਉਣ ਲਈ, ਤੇ ਦੇਖਦੇ ਹਾਂ ਜੀ ਅੰਮ੍ਰਿਤ ਤੁਹਾਡੇ ਲਈ ਕੀ ਕੀ ਇਤਿਹਾਸ ਦੇ ਪੰਨਿਆਂ ਚੋਂ ਲੱਭ ਕੇ ਲਿਆਇਆ ਹੈ।
4: ਜੀ ਸਰੋਤਿਓ, ਅੱਜ ਆਪਾਂ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਦੇ ਬਾਰੇ ਗੱਲ ਕਰਾਂਗੇ, ਤੇ ਸਭ ਤੋਂ ਪਹਿਲਾਂ ਨਜ਼ਰ ਮਾਰਦਿਆਂ ਇਤਿਹਾਸ ਵੱਲ ਕਿ ਅੱਜ ਦਾ ਦਿਨ ਇਤਿਹਾਸ ਵਿੱਚ ਕਿਉਂ ਜ਼ਰੂਰੀ ਹੈ, ਤੇ ਜਾਣਦੇ ਹਾਂ ਕਿ ਅੱਜ ਦਾ ਦਿਨ ਇਤਿਹਾਸ ਵਿੱਚ ਕੀ ਕੁਝ ਵਾਪਰਿਆ। ਸਭ ਤੋਂ ਪਹਿਲਾਂ ਤਾਂ ਅੱਜ ਹੀ ਦੇ ਦਿਨ 16 ਅਗਸਤ 1858 ਨੂੰ ਦੁਨੀਆ ਦਾ ਪਹਿਲਾ ਟੈਲੀਗ੍ਰਾਫ ਯਾਨੀ ਕਿ ਤਾਰ ਰਾਹੀਂ ਸੰਦੇਸ਼ ਭੇਜਿਆ ਗਿਆ। ਸਰੋਤਿਓ, ਇਹ ਸੰਦੇਸ਼ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਨੇ ਅਮਰੀਕਾ ਦੇ ਰਾਸ਼ਟਰਪਤੀ ਜੇਮਜ਼ ਬੁਕੈਨਨ ਨੂੰ ਵਧਾਈ ਦਾ ਸੁਨੇਹਾ ਵਜੋਂ ਭੇਜਿਆ ਸੀ, ਵਧਾਈ ਦੇ ਸੁਨੇਹੇ ਵਜੋਂ ਭੇਜਿਆ ਸੀ, ਕਿਉਂਕਿ ਕਾਫ਼ੀ ਯਤਨਾਂ ਅਤੇ ਕਾਫ਼ੀ ਸਮੇਂ ਤੋਂ ਬਾਅਦ ਤਾਰ ਰਾਹੀਂ ਸੰਚਾਰ ਸੰਭਵ ਹੋ ਪਾਇਆ ਸੀ। ਅਤੇ ਦੋਸਤੋ, ਜਦੋਂ ਉਹਨਾਂ ਨੇ ਵਧਾਈ ਸੰਦੇਸ਼ ਭੇਜਿਆ ਤਾਂ ਅਮਰੀਕਾ ਵੱਲੋਂ ਵੀ ਜਵਾਬ ਸਫਲਤਾਪੂਰਵਕ ਪ੍ਰਾਪਤ ਹੋਇਆ। ਦੂਸਰੀ ਇਤਿਹਾਸਿਕ ਘਟਨਾ ਹੈ ਜੀ 16 ਅਗਸਤ 1960 ਦੀ, ਜਦੋਂ ਸਾਈਪ੍ਰਸ ਦੇਸ਼ ਆਜ਼ਾਦ ਹੋਇਆ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਭੂਮੱਧ ਸਾਗਰ ਵਿੱਚ ਵਸਦੇ ਟਾਪੂ ਦੇਸ਼ ਸਾਈਪ੍ਰਸ ਨੇ ਬ੍ਰਿਟੇਨ ਤੋਂ ਆਜ਼ਾਦੀ ਪ੍ਰਾਪਤ ਕੀਤੀ। ਹੁਣ ਆਉਂਦੇ ਹਾਂ ਆਪਣੇ

ਇਸ ਨਾਲ ਜੁੜੀ ਜਾਣਕਾਰੀ ਲੈ ਕੇ। ਦੋਸਤੋ, ਆਪਾਂ ਕੱਲ ਹੀ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਮਨਾਇਆ ਹੈ, ਇਸ ਲਈ 16 ਅਗਸਤ ਦੀ ਸਵੇਰ ਆਜ਼ਾਦੀ ਦੇ ਪਹਿਲੇ ਦਿਨਾਂ ਨਾਲ ਜੁੜੀ ਇੱਕ ਗੱਲ ਕਰਨੀ ਵੀ ਜ਼ਰੂਰੀ ਹੈ। ਪਰ ਆਜ਼ਾਦੀ ਦੇ ਪਹਿਲੇ ਦਿਨਾਂ ਵਿੱਚ ਝੰਡਾ ਲਹਿਰਾਉਣ ਦੀਆਂ ਥਾਵਾਂ ਅਤੇ ਸਮਾਰੋਹ ਅੱਜ ਦੀ ਪਰੰਪਰਾ ਵਰਗੇ ਨਹੀਂ ਸੀ। 15 ਅਗਸਤ 1947 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਦਿੱਲੀ ਪ੍ਰਿੰਸਿਸ ਪਾਰਕ ਇੰਡੀਆ ਗੇਟ ਦੇ ਨੇੜੇ ਆਜ਼ਾਦ ਭਾਰਤ ਦਾ ਝੰਡਾ ਲਹਿਰਾਇਆ ਸੀ। ਇੱਥੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਪਰੰਪਰਾਵਾਂ ਹਮੇਸ਼ਾ ਇੱਕੋ ਦਿਨ ਵਿੱਚ ਨਹੀਂ ਬਣਦੀਆਂ। ਕਈ ਵਾਰ ਇਤਿਹਾਸ ਦੀਆਂ ਘਟਨਾਵਾਂ ਹੌਲੀ ਹੌਲੀ ਪਰੰਪਰਾ ਦਾ ਰੂਪ ਧਾਰਦੀਆਂ ਨੇ। ਅੱਜ ਲਾਲ ਕਿਲ੍ਹਾ ਸਿਰਫ ਇੱਕ ਇਮਾਰਤ ਨਹੀਂ, ਇਹ ਭਾਰਤ ਦੀ ਆਜ਼ਾਦੀ ਦਾ ਬਹੁਤ ਹੀ ਅਨਿੱਖੜਵਾਂ ਅੰਗ ਹੈ ਅਤੇ ਇੱਕ ਯਾਦ ਦਾ ਪ੍ਰਤੀਕ ਹੈ।

ਹੁਣ ਸਰੋਤਿਓ ਇਤਿਹਾਸ ਦੀ ਇੱਕ ਗੰਭੀਰ ਗੱਲ। ਪੰਜਾਬ ਦਾ ਆਜ਼ਾਦੀ ਦਾ ਖੂਨੀ ਸੰਘਰਸ਼ ਤਾਂ ਸਭ ਨੇ ਸੁਣਿਆ ਹੋਣਾ, ਪਰ 16 ਅਗਸਤ 1946 ਨੂੰ ਕਲਕੱਤਾ ਸਾਨੂੰ ਵੰਡ ਅਤੇ ਹਿੰਸਾ ਦਾ ਦਰਦ ਦਿਖਾਉਂਦਾ ਹੈ। ਇਸ ਦਿਨ ਮੁਸਲਿਮ ਲੀਗ ਵੱਲੋਂ ਵੱਖਰੇ ਮੁਸਲਿਮ ਰਾਜ ਦੀ ਮੰਗ ਲਈ ਸੱਦੀ ਗਈ ਸਿੱਧੀ ਕਾਰਵਾਈ ਨਾਲ ਜੁੜਿਆ ਹੈ, ਪਰ ਜੋ ਰਾਜਨੀਤਿਕ ਅੰਦੋਲਨ ਸ਼ੁਰੂ ਹੋਇਆ ਉਹ ਬਾਅਦ ਵਿੱਚ ਭਿਆਨਕ ਹਿੰਸਾ ਦਾ ਰੂਪ ਬਣ ਗਿਆ। ਹਜ਼ਾਰਾਂ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ।

ਹੁਣ ਵੱਧਦੇ ਹਾਂ ਵਿਗਿਆਨ ਵੱਲ। ਸਰੋਤਿਓ, ਅੱਜ ਦੇ ਹੀ ਦਿਨ 16 ਅਗਸਤ 1960 ਦੀ ਇਹ ਘਟਨਾ ਹੈ ਜਦੋਂ ਮਨੁੱਖ ਨੇ ਸਭ ਤੋਂ ਉੱਚੀ ਛਾਲ ਲਗਾਈ। ਠੀਕ 31,000 ਕਿਲੋਮੀਟਰ ਉੱਪਰ ਧਰਤੀ ਤੋਂ ਜੋਸਫ ਕਿਟਿੰਗਰ, ਜੋ ਕਿ ਅਮਰੀਕੀ ਹਵਾਈ ਸੈਨਾ ਦੇ ਕੈਪਟਨ ਸਨ, ਉਹਨਾਂ ਨੇ 31,000 ਕਿਲੋਮੀਟਰ ਉੱਪਰ ਜਾ ਕੇ ਛਾਲ ਲਗਾਈ ਸੀ। ਇਹ ਕੋਈ ਆਮ ਪੈਰਾਸ਼ੂਟ ਛਾਲ ਨਹੀਂ ਸੀ, ਇਹ ਮਨੁੱਖ ਦੇ ਸਰੀਰ ਅਤੇ ਤਕਨੀਕੀ ਸਮਾਨ ਦੀ ਉਚਾਈ ਵਾਲੇ ਵਾਤਾਵਰਣ 'ਚੋਂ ਸਮਰੱਥਾ ਨੂੰ ਸਮਝਣ ਲਈ ਕੀਤੇ ਜਾ ਰਹੇ ਪ੍ਰਯੋਗਾਂ ਦਾ ਹਿੱਸਾ ਸੀ। ਅਤੇ ਦੋਸਤੋ, ਹੁਣ ਵੱਧਦੇ ਹਾਂ ਕਿ ਅੱਜ ਦੇ ਦਿਨ ਕਿਸ ਨੇ, ਕਿਹੜੀ ਮਹਾਨ ਹਸਤੀ ਨੇ ਜਨਮ ਲਿਆ। ਦੋਸਤੋ, ਭਾਰਤੀ ਸੰਦਰਭਾਂ ਵਿੱਚੋਂ ਇੱਕ ਜੋ ਕਿ ਭਾਰਤੀ ਸੰਸਦ ਦੇ ਬਹੁਤ ਹੀ ਵੱਡੇ ਔਰ ਪ੍ਰਧਾਨ ਮੰਤਰੀ ਜੀ, ਜੋ ਸਾਬਕਾ ਪ੍ਰਧਾਨ ਮੰਤਰੀ ਜੀ ਸਨ, ਉਹਨਾਂ ਦਾ ਦੇਹਾਂਤ ਹੋਇਆ ਸੀ ਅੱਜ, ਅਤੇ ਉਹਨਾਂ ਦਾ ਨਾਮ ਹੈ ਜੀ ਅਟਲ ਬਿਹਾਰੀ ਵਾਜਪਾਈ।

0: ਬਹੁਤ ਹੀ ਵਧੀਆ ਜਾਣਕਾਰੀ ਸਾਡੇ ਲਈ ਲੈ ਕੇ ਆਏ ਅੰਮ੍ਰਿਤ, ਤੇ ਅੰਮ੍ਰਿਤ ਸਟੂਡੀਓ ਦੀ ਘੜੀ ਭੱਜ ਰਹੀ ਹੈ ਲਗਾਤਾਰ, 7:15 ਹੋ ਚੁੱਕੇ ਤੇ 16 ਹੋਣ ਹੀ ਵਾਲੇ ਹੈ, ਤੇ ਆਪਾਂ ਜਲਦੀ ਨਾਲ ਚੱਲਦੇ ਹਾਂ ਅੱਜ ਦੇ ਸਿਲਸਿਲੇ ਵੱਲ। ਅੱਜ ਦਾ ਸਿਲਸਿਲਾ ਕਿਹੜਾ ਹੈ ਜੀ?
1: ਪੈਗਾਮ।
0: ਜੀ ਬਿਲਕੁਲ, ਅੱਜ ਦਾ ਸਿਲਸਿਲਾ ਪੈਗਾਮ ਜਿਹੜਾ ਕਿ ਤੁਹਾਡੇ ਲਈ ਲੈ ਕੇ ਆ ਰਹੇ ਨੇ ਮਨਦੀਪ ਰਜੌਰਾ, ਤੇ ਉਹਨਾਂ ਦੇ ਨਾਲ ਨੇ ਸੀਮਾ ਕਟਾਰੀਆ।

0: ਦਿਖਾਉਂਦੇ ਹੋ ਉਹ ਬਿਲਕੁਲ ਕਾਬਿਲੇ ਤਾਰੀਫ ਹੈ। ਅਤੇ ਪ੍ਰੋਗਰਾਮ ਪੈਗਾਮ ਦੇ ਵਿੱਚ ਮੈਂ ਤੁਹਾਡੇ ਨਾਲ ਹਾਂ ਮਨਦੀਪ ਰਜੌਰਾ। ਅੱਜ ਪ੍ਰੋਗਰਾਮ 'ਚ ਮੈਂ ਇਕੱਲਾ ਨਹੀਂ, ਮੇਰੇ ਨਾਲ ਨੇ ਸੀਮਾ ਕਟਾਰੀਆ ਜੀ। ਸੀਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਪੈਗਾਮ 'ਚ।
1: ਸ਼ੁਕਰੀਆ ਮਨਦੀਪ ਜੀ, ਤੁਹਾਡਾ ਵੀ ਅਤੇ ਤੁਹਾਨੂੰ ਅਤੇ ਪ੍ਰੋਗਰਾਮ ਸੁਣ ਰਹੇ ਤਮਾਮ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਅਤੇ ਆਦਾਬ। ਅਤੇ ਅੱਜ ਦਾ ਇਸ ਪ੍ਰੋਗਰਾਮ ਪੈਗਾਮ ਦਾ ਮੈਨੂੰ ਹਿੱਸਾ ਬਣਾਉਣ ਲਈ ਬਹੁਤ ਬਹੁਤ ਸ਼ੁਕਰੀਆ
0: ਜੀ। ਬਿਲਕੁਲ, ਸਾਉਣ ਦਾ ਮਹੀਨਾ ਚੱਲ ਰਿਹਾ ਹੈ ਤੇ ਸਾਡੇ ਸਰੋਤਿਆਂ ਦੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਸਾਉਣ ਦੀ ਝੜੀ ਦੇ ਵਾਂਗੂ ਵਰਨ ਲੱਗੇ ਹੈ ਜੀ। ਬਹੁਤ ਸਾਰੀਆਂ ਰਚਨਾਵਾਂ ਸਾਡੇ ਕੋਲ ਪਹੁੰਚੀਆਂ ਪ੍ਰੋਗਰਾਮ ਪੈਗਾਮ ਦੇ ਵਿੱਚ
1: ਜੀ। ਬਿਲਕੁਲ, ਸਾਉਣ ਦੀ ਝੜੀ ਲੱਗੀ ਏ, ਸਾਉਣ ਦੀ ਝੜੀ ਲੱਗੀ ਏ, ਪਰ ਇਹ ਝੜੀ ਬਾਹਰ ਨਹੀਂ, ਸਾਡੇ ਸਟੂਡੀਓ ਦੇ ਅੰਦਰ ਸਾਉਣ ਦੀ ਝੜੀ ਲੱਗੀ ਏ, ਪੈਗਾਮਾਂ ਦੀ ਝੜੀ ਲੱਗੀ।
0: ਕੀ ਬਾਤ ਹੈ ਜੀ, ਬਿਲਕੁਲ। ਇਸ ਝੜੀ ਦੇ ਵਿੱਚ ਕਿਹੜੇ ਕਿਹੜੇ ਪੈਗਾਮ ਆਏ ਨੇ, ਲਓ ਜੀ ਹੁਣ ਤੁਹਾਡੀ ਨਜ਼ਰ ਕਰਦੇ ਹਾਂ।

0: ਇੱਕ ਵਾਰ ਨੰਬਰ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਦੁਹਰਾ ਦਈਏ, ਅਖੀਰ ਦੇ ਵਿੱਚ ਤੇ ਵਿਚਾਲੇ ਜਿਹੇ ਵੀ ਦੁਹਰਾਵਾਂਗੇ, ਸਾਡਾ ਨੰਬਰ ਹੈ
1: 7013 7146 ਜੀ, ਸਾਡਾ ਇਹ ਵਟਸਐਪ ਨੰਬਰ ਹੈ ਤੇ ਜਿਸ ਦੇ ਤਹਿਤ ਤੁਸੀਂ ਸਾਨੂੰ ਬਹੁਤ ਸਾਰੇ ਪੈਗਾਮ ਭੇਜੇ ਨੇ ਤੇ ਹੁਣ ਅਸੀਂ ਉਹਨਾਂ ਪੈਗਾਮਾਂ ਨੂੰ ਸ਼ਾਮਿਲ ਕਰਾਂਗੇ ਤੇ ਪ੍ਰੋਗਰਾਮ ਦੇ ਤਹਿਤ ਅੱਗੇ ਵਧਾਂਗੇ।
0: ਤੇ ਫਿਰ ਲੇਡੀਜ਼ ਫਸਟ।
1: ਥੈਂਕ ਯੂ। ਤਾਰੀਫ ਕੀ ਚਾਹਤ ਤੋਂ ਨਾਕਾਮ ਲੋਗੋ ਕੀ ਫਿਤਰਤ ਹੈ, ਤਾਰੀਫ ਕੀ ਚਾਹਤ ਤੋਂ ਨਾਕਾਮ ਲੋਗੋ ਕੀ ਫਿਤਰਤ ਹੈ, ਕਾਬਿਲ ਲੋਗੋ ਕੇ ਤੋ ਦੁਸ਼ਮਨ ਭੀ ਕਾਇਲ ਹੋਤੇ ਹੈ।
0: ਜੀ,
1: ਕਾਬਿਲ ਲੋਗੋ ਕੇ ਤੋ ਦੁਸ਼ਮਨ ਭੀ ਕਾਇਲ ਹੋਤੇ ਹੈ। ਇੱਕ ਖੂਬਸੂਰਤ ਜੀ ਸ਼ਾਇਰੀ ਸਾਨੂੰ ਭੇਜੀ ਹੈ ਨੱਥੂ ਰਾਮ ਸ਼ਰਮਾ ਨੇ, ਅਨਾਜ ਮੰਡੀ ਕਾਲਾਂਵਾਲੀ ਤੋਂ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ। ਇਹ ਸੁਨੇਹਾ ਸਾਨੂੰ ਵਟਸਐਪ ਤੇ ਰਾਹੀਂ ਸਾਡੇ ਕੋਲ ਪਹੁੰਚਿਆ ਹੈ।
0: ਕੀ ਬਾਤ ਹੈ, ਬੜੀ ਹੀ ਖੂਬਸੂਰਤ ਰਚਨਾ ਇਹਨਾਂ ਸ਼ਾਮਿਲ ਕੀਤੀ। ਬਲਦੇਵ ਰਾਜ ਸ਼ਰਮਾ, ਚੇਤਾ ਸਿੱਧੂ, ਹਰਬੰਸ ਸੰਗਤ ਰੋਡ ਤਲਵੰਡੀ ਸਾਬੋ ਤੋਂ ਸਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਖਦੇ ਨੇ। ਨਾਲ ਇਹਨਾਂ ਲਿਖ ਦਿੱਤਾ ਕਿ ਤੋਤਾ ਉੱਡ ਗਿਆ ਬਨੇਰੇ ਤੋਂ, ਵਿਦਿਆ ਪੜ੍ਹਾਈ ਬਾਬਲਾ ਵੇ, ਦਾਜ ਮੰਗਦੀ ਨਾ ਤੇਰੇ ਤੋਂ, ਗੱਲ ਨੇੜੇ ਹੋ ਕੇ ਸੁਣ ਮਾਈਆ, ਮੋਬਾਈਲ ਦੇਖੇ ਨਿਗਾਹ ਘਟਦੀ, ਤੂੰ ਰੇਡੀਓ ਸੁਣ ਮਾਈਆ। ਇਹਨਾਂ ਦੋ ਟੱਪੇ ਜਿਹੜੇ ਨੇ ਉਹ ਸਾਨੂੰ ਲਿਖ ਭੇਜੇ ਹੈ ਤੇ ਟੱਪੇ ਟੱਪਿਆਂ ਦੀ ਲੈ ਜਿਹੜੀ ਹੈ ਉਹ ਵਰ ਗਈ ਹੈ ਜੀ ਅੱਜ।
1: ਤੇ ਇਸੇ ਤਰ੍ਹਾਂ ਅਗਲਾ ਜਿਹੜਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਹੱਥ ਦੀ ਲਿਖਾਵਟ ਨਾਲ ਇਹ ਲਿਖਿਆ ਸੁਨੇਹਾ ਸਾਡੇ ਕੋਲ ਵਟਸਐਪ ਰਾਹੀਂ ਪਹੁੰਚਿਆ ਹੈ ਜੀ। ਜ਼ਿਲ੍ਹਾ ਫਾਜ਼ਿਲਕਾ, ਪਿੰਡ ਕੁੜਿਆਣਾ, ਲਿਖਣ ਵਾਲੇ ਨੇ ਮਲਕੀਤ ਸਿੰਘ ਕੁੜਿਆਣਾ, ਮਨਜੀਤ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ। ਇਹ ਕਹਿੰਦੇ ਨੇ ਜੀ, ਪੈਸੇ ਦੀ ਦੌੜ ਵਿੱਚ ਲੱਗੀ ਦੁਨੀਆ, ਪੈਸੇ ਪਿੱਛੇ ਹੀ ਭੱਜੀ ਦੁਨੀਆ।
0: ਕਿਆ ਬਾਤ ਹੈ
1: ਜੀ, ਪੈਸਾ ਵੱਧ ਤੋਂ ਵੱਧ ਕਮਾਈ ਜਾਵੇ, ਆਪਣੀ ਸਿਹਤ ਨਾ ਧਿਆਨ ਰੱਖ ਪਾਵੇ। ਜੀ
0: ਬਿਲਕੁਲ,
1: ਇਹ ਸ਼ਾਇਦ ਹੈ ਨਾ ਅੱਜ ਕੱਲ ਦੀ ਰੀਤ ਹੀ ਬਣ ਗਈ ਹੈ ਕਿ ਅਸੀਂ ਪੈਸੇ ਆ ਤਾਂ ਕਮਾ ਰਹੇ ਹਾਂ ਪਰ ਸਿਹਤ ਦਾ ਖਿਆਲ ਨਹੀਂ ਕਰ ਰਹੇ। ਅੱਗੇ ਲਿਖਦੇ ਨੇ, ਪੈਸਾ ਹੁੰਦਾ ਹੈ ਜ਼ਿੰਦਗੀ ਦੀਆਂ ਜ਼ਰੂਰਤਾਂ ਲਈ, ਕਈ ਤਾਂ ਇਸ ਦੀ ਨਾ ਕਦਰ ਪਾਉਂਦੇ। ਮਹੀਨੇ ਭਰ ਦੀ ਕੀਤੀ ਹੋਈ ਕਮਾਈ 4 ਦਿਨਾਂ ਵਿੱਚ ਬੇਲੋੜੀਆਂ ਚੀਜ਼ਾਂ ਤੇ ਉਡਾਈ ਜਾਂਦੀ।
0: ਜੀ ਬਿਲਕੁਲ ਜੀ, ਅਸੀਂ ਬੇਲੋੜੇ ਖਰਚਿਆਂ ਤੋਂ ਬਚਣਾ ਹੈ, ਇਹ ਸਾਨੂੰ ਤਾਕੀਦ ਕਰ ਰਹੇ ਨੇ।
1: ਜੀ ਹਾਂਜੀ, ਸਾਨੂੰ ਅੱਛੀ ਨਸੀਹਤ ਹੈ ਜਿਹੜੀ ਉਹ ਦੇ ਰਹੇ ਨੇ। ਅੱਗੇ ਲਿਖਦੇ ਨੇ, ਚਾਦਰ ਦੇਖ ਕੇ ਨਹੀਂ ਪੈਰ ਪਸਾਰਦੇ, ਕਰਜ਼ਾ ਨਿਤ ਦਿਨ ਸਿਰ ਚੜਾਈ ਜਾਂਦੇ। ਪੈਸੇ ਪਿੱਛੇ ਹੀ ਫਿਰਦੀ ਭੱਜੀ ਦੁਨੀਆ, ਪੈਸਾ ਵੱਧ ਤੋਂ ਵੱਧ ਕਮਾਈ ਜਾਂਦੀ।
0: ਜੀ ਬਿਲਕੁਲ, ਦੇਖਾ ਦੇਖੀ ਅਸੀਂ ਪੈਸਾ ਜਿਹੜਾ ਹੈ ਉਹ ਫਜ਼ੂਲ ਜ਼ਾਇਆ ਨਹੀਂ ਕਰਨਾ। ਜੇਕਰ ਅਸੀਂ ਮੋਟਰ ਖਰੀਦ ਰਹੇ ਹਾਂ ਜਾਂ ਕੱਪੜੇ ਖਰੀਦ ਰਹੇ ਹਾਂ, ਘਰ ਬਣਾ ਰਹੇ ਹਾਂ, ਜਾਂ ਜਿਹੜੇ ਵੀ ਸਾਡੀ ਜ਼ਿੰਦਗੀ 'ਚ ਜ਼ਰੂਰੀ ਨਿਰਣੇ ਨੇ ਜਿਨ੍ਹਾਂ ਦੇ ਉੱਤੇ ਸਾਡਾ ਪੈਸਾ ਲੱਗਣਾ ਹੈ, ਅਸੀਂ ਧਿਆਨ ਰੱਖਣਾ ਹੈ ਉਸ ਨੂੰ, ਅਸੀਂ ਬੜੇ ਅਹਿਤਿਆਤ ਦੇ ਨਾਲ ਉਹ ਡਿਸੀਜ਼ਨ ਉਹ ਨਿਰਣਾ ਲੈਣਾ ਹੈ ਕਿ ਸਾਡਾ ਖਰਚਾ ਜਿਹੜਾ ਉਹ ਫਜ਼ੂਲ ਨਾ ਹੋਵੇ।
2: ਕਿਆ ਬਾਤ ਹੈ, ਕਿਆ ਚੀਜ਼ ਹੈ ਪੈਸਾ, ਕਿਆ ਬਾਤ ਹੈ, ਕਿਆ ਚੀਜ਼ ਹੈ ਪੈਸਾ, ਕਿਆ ਬਾਤ ਹੈ, ਕਿਆ ਚੀਜ਼ ਹੈ ਪੈਸਾ, ਕਿਆ ਬਾਤ ਹੈ, ਕਿਆ ਚੀਜ਼।

0: ਰੁੱਖਾਂ ਦੇ ਵਿੱਚ ਵੱਸਦੇ ਨੇ ਮੇਰੇ ਮਾਂ ਪਿਓ ਭੈਣ ਭਰਾ, ਰੁੱਖਾਂ ਨਾਲ ਚੱਲਦੇ ਨੇ ਮੇਰੇ ਆਉਂਦੇ ਜਾਂਦੇ ਸਾਹ, ਰੁੱਖਾਂ ਨਾਲ ਗੱਲ ਕਰਕੇ ਦੇਖੀ ਦੇਣਗੇ ਤੈਨੂੰ ਨੇਕ ਸਲਾਹ, ਨਾਲੇ ਮਿੱਠੇ ਫਲ ਦਿੰਦੇ ਨੇ ਨਾਲੇ ਕਰਦੇ ਸਾਫ਼ ਹਵਾ, ਰੁੱਖਾਂ ਦੇ ਵਿੱਚੋਂ ਹੋ ਕੇ ਜਾਂਦਾ ਜੱਸਲ ਸਵਰਗਾਂ ਵਾਲਾ ਰਾਹ, ਕਿਆ ਬਾਤ ਹੈ ਜੀ। ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ, ਇਹਨਾਂ ਦਾ ਬੇਟਾ ਲਵਦੀਪ ਸਿੰਘ ਜੱਸਲ, ਸਾਨੂੰ ਇਹ ਬੜੀ ਹੀ ਬਾਕਮਾਲ ਤੇ ਨੇਕ ਰਚਨਾ ਲਿਖ ਭੇਜਦੇ ਨੇ ਜੀ।
1: ਜੀ ਮਨਦੀਪ ਜੀ, ਤੁਹਾਨੂੰ ਪਤਾ ਹੈ ਕਿ ਸਾਡੇ ਬਹੁਤ ਸਾਰੇ ਰਿਸ਼ਤੇ ਨੇ ਤੇ ਇਹਨਾਂ ਰਿਸ਼ਤਿਆਂ ਚ ਇੱਕ ਰਿਸ਼ਤਾ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਸਾਡੀ ਰੂਹ, ਯਾਨੀ ਕਿ ਰੂਹ ਅਸੀਂ ਕਹਿੰਦੇ ਹਾਂ ਸਾਡੀ ਮਾਂ ਨੂੰ, ਯਾਨੀ ਕਿ ਮਾਂ ਨਾਲ ਦੁਨੀਆਂ ਤੇ ਆਉਣ ਤੋਂ ਪਹਿਲਾਂ ਹੀ ਸਾਡਾ ਜਿਹੜਾ ਰਿਸ਼ਤਾ, ਸਭ ਤੋਂ ਪਹਿਲਾ ਰਿਸ਼ਤਾ ਸਾਡੇ ਮਾਂ ਨਾਲ ਜੁੜਦਾ ਹੈ ਜੀ। ਤੇ ਇਹਨਾਂ ਨੇ ਸਾਨੂੰ ਆਪਣੀ ਮਾਂ ਨੂੰ ਖੁਸ਼ ਰੱਖਣ ਦੇ 8 ਤਰੀਕੇ ਨੇ ਜਿਹੜੇ ਸਾਨੂੰ ਦੱਸੇ ਨੇ, ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਮੈਸੇਜ ਨੂੰ ਸਾਨੂੰ ਜਿਹੜਾ ਬੜੇ ਧਿਆਨ ਨਾਲ ਤੇ ਬੜੀ ਜਲਦੀ ਨਾਲ ਸ਼ਾਮਿਲ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਲਿਖਦੇ ਨੇ, ਸਵੇਰੇ ਉੱਠ ਕੇ ਆਪਣੀ ਮਾਂ ਦਾ ਸਤਿਕਾਰ ਕਰੋ
0: ਜੀ,
1: ਮਾਂ ਨਾਲ ਗੁੱਸੇ ਵਿੱਚ ਗੱਲ ਨਾ ਕਰੋ,
0: ਕਿਆ ਬਾਤ ਹੈ,
1: ਦਿਨ ਵਿੱਚ ਘੱਟੋ ਘੱਟ ਇੱਕ ਵਾਰ ਮਾਂ ਨੂੰ ਹਸਾਓ, ਜਦੋਂ ਮਾਂ ਕੰਮ ਕਰ ਰਹੀ ਹੋਵੇ ਜਾਂ ਤਕਲੀਫ ਵਿੱਚ ਹੋਵੇ ਤਾਂ ਉਹਨਾਂ ਦੀ ਮਦਦ ਕਰੋ
0: ਜੀ, ਬਿਲਕੁਲ।
1: ਮਾਂ ਦੇ ਦੁੱਖ ਨੂੰ ਸਮਝਣਾ ਸਿੱਖੋ, ਉਹਨਾਂ ਨੂੰ ਪੈਸਿਆਂ ਨਾਲੋਂ ਵੱਧ ਪਿਆਰ ਦਿਓ, ਜੇਕਰ ਮਾਂ ਗੁੱਸਾ ਕਰੇ ਤਾਂ ਉਹਨਾਂ ਨੂੰ ਮੋੜਵਾਂ ਜਵਾਬ ਨਾ ਦਿਓ ਤੇ ਸ਼ਾਂਤ ਰਹੋ। ਅਖੀਰ ਦੇ ਵਿੱਚ ਲਿਖਦੇ ਨੇ, ਮਾਂ ਖੁਸ਼ ਰਹੇਗੀ ਤਾਂ ਹਰ ਘਰ ਵਿੱਚ ਸੁੱਖ ਆਵੇਗਾ। ਦੱਸਣਾ ਚਾਹਾਂਗੀ ਜਿਹੜਾ ਖੂਬਸੂਰਤ ਮੈਸੇਜ ਹੈ ਜਿਹੜਾ ਸਾਨੂੰ ਭੇਜਿਆ ਹੈ ਜੀ, ਲਿਖਦੇ ਨੇ, ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਤੋਂ ਇਹ ਜਿਹੜਾ ਖੂਬਸੂਰਤ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ। ਲਿਖਣ ਵਾਲੇ ਨੇ ਰਾਮ ਸਿੰਘ ਤੱਗੜ, ਪਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ ਪਿੰਡ ਸ਼ੇਖਪੁਰਾ, ਗੁਰਜੀਤ ਨੰਬਰਦਾਰ ਮਾਨਸਾ ਕਲਾਂ, ਮਲਕੀਤ ਧਰਮੇਕਾ ਮਾਨਸਾ ਕਲਾਂ, ਮੰਗੂ ਰਾਜਸਥਾਨੀ ਮੌੜ ਮੰਡੀ, ਤੱਗੜ ਫੈਮਿਲੀ ਸਾਰੀ, ਆਪ ਜੀ ਦਾ ਧੰਨਵਾਦ। ਸਾਡੇ ਵੱਲੋਂ ਵੀ ਆਪ ਜੀ ਦਾ ਬਹੁਤ ਧੰਨਵਾਦ, ਤੁਸੀਂ ਇੰਨੀ ਖੂਬਸੂਰਤ ਸੁਨੇਹਾ ਸਾਡੇ ਨਾਲ ਸਾਂਝਾ ਕੀਤਾ
0: ਜੀ। ਪ੍ਰੋਗਰਾਮ ਪੈਗਾਮ ਦੇ ਵਿੱਚ ਅਸੀਂ 77173 ਤੇ 73 146 ਦੇ ਉੱਤੇ ਭੇਜੇ ਹੋਏ ਤੁਹਾਡੇ ਪੈਗਾਮ ਪ੍ਰੋਗਰਾਮ ਚ ਸ਼ਾਮਿਲ ਕਰ ਰਹੇ ਹਾਂ। ਮੈਂ ਹਾਂ ਮਨਦੀਪ ਰਜੌਰਾ,
1: ਮੈਂ ਸੀਮਾ ਕਟਾਰੀਆ।
0: ਅਗਲੀ ਰਚਨਾ ਸਾਨੂੰ ਲਿਖ ਭੇਜੀ ਹੈ ਜੋ ਸਾਥੀ, ਇਹਨਾਂ ਦੇ ਨਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਸ਼ਾਮਿਲ ਕਰ ਲਈਏ। ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ, ਸੁਖਦੀਪ ਸਿੰਘ ਗਿੱਲ ਪਿੰਡ ਢਿੱਲਵਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੋਂ ਇਹ ਸਾਨੂੰ ਮੈਸੇਜ ਕਰ ਰਹੇ ਨੇ। ਇਹਨਾਂ ਨੇ ਰਚਨਾ ਜਿਹੜੀ ਲਿਖ ਰੱਖੀ ਹੈ, ਸਰਦਾਰੀ ਘੁੰਮ ਲਈ ਭਾਵੇਂ ਦੁਨੀਆਂ ਸਾਰੀ, ਲੱਭਣੀ ਨੀ ਕਿਤੋਂ ਸਰਦਾਰੀ, ਪਿੰਡ ਵਰਗੀਆਂ ਮੌਜਾਂ ਮੁੜ ਕਿੱਥੋਂ ਥਿਆਉਣਗੀਆਂ, ਵਿੱਚ ਪਰਦੇਸਾਂ ਯਾਦਾਂ ਤਾਂ ਬਸ ਪਿੰਡ ਦੀਆਂ ਹੀ ਆਉਣਗੀਆਂ। ਭੁੱਲਦੀ ਨਹੀਂ ਸੱਥ ਦੀ ਰੌਣਕ, ਨਾ ਭੁੱਲਦੇ ਖੇਤ ਤੇ ਖੰਭੇ, ਵਿੱਚ ਗਰਾਊਂਡਾਂ ਆਥਣ ਵੇਲੇ ਬਿੱਲੀ ਹੋ ਜਾਂਦੇ ਸੀ ਇਕੱਠੇ, ਇੱਥੇ ਤਾਂ ਬਸ ਸ਼ਿਫਟਾਂ ਚੇਤੇ ਆਉਂਦੀਆਂ ਨੇ, ਵਿੱਚ ਪਰਦੇਸਾਂ ਪਿੰਡ ਦੀਆਂ ਯਾਦਾਂ ਬਹੁਤ ਸਤਾਉਂਦੀਆਂ ਨੇ। ਵਿੱਚ ਜ਼ਮੀਨਾਂ ਆਪਾਂ ਦੇਖੋ ਵੇਖੀ ਭਰ ਲਈ ਦੂਰ ਉਡਾਰੀ, ਔਖੇ ਸੌਖੇ ਚੁਗਣੀ ਪੈਣੀ, ਜੋ ਡਾਢੇ ਨੇ ਚੋਗ ਖਿਲਾਰੀ, ਕਰੇ ਤਰੱਕੀ ਲਾਲ ਮੇਰਾ, ਮਾਵਾਂ ਸੁੱਖ ਮਨਾਉਂਦੀਆਂ ਨੇ, ਵਿੱਚ ਪਰਦੇਸਾਂ ਯਾਦਾਂ ਤਾਂ ਪਿੰਡ ਦੀਆਂ ਬਹੁਤ ਸਤਾਉਂਦੀਆਂ ਨੇ। ਬੇਬੇ ਅੱਜ ਪਰੌਂਠੇ ਲਾ ਦੇ ਤੂੰ, ਅੱਜ ਬਣਾ ਲੈ ਕੱਦੂ, ਘਰ ਦੇ ਖਾਣੇ ਮੂਹਰੇ ਚਹਿਲਾਂ ਸਭ ਫਿੱਕਾ ਫਿੱਕਾ ਲੱਗੂ, ਮਾੜੀ ਸੰਗਤ ਕੋਲੋਂ ਮਾਵਾਂ ਸਦਾ ਬਚਾਉਂਦੀਆਂ ਨੇ, ਵਿੱਚ ਪਰਦੇਸਾਂ ਯਾਦਾਂ ਤਾਂ ਬਸ ਪਿੰਡ ਦੀਆਂ ਹੀ ਆਉਂਦੀਆਂ ਨੇ। ਬੜੀ ਵਧੀਆ ਇਹਨਾਂ ਰਚਨਾ ਸਾਨੂੰ ਲਿਖ ਭੇਜੀ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ।
1: ਜੀ ਮਨਦੀਪ ਜੀ, ਤੁਸੀਂ ਰਚਨਾ ਪੜ੍ਹੀ ਜਿਸ ਵਿੱਚ ਪਿੰਡਾਂ ਦੀ ਜਿਹੜੀ ਸਾਦਗੀ ਭਰੇ ਜੀਵਨ ਨੂੰ ਹੈ ਜਿਹੜਾ ਵਿਸਥਾਰ ਨਾਲ ਦੱਸਿਆ ਗਿਆ ਹੈ, ਤੇ ਇਸੇ ਤਰ੍ਹਾਂ ਇੱਕ ਜ਼ਿੰਦਗੀ ਦੀ ਸਾਦਗੀ ਨੂੰ ਹੋਰ ਦੱਸਦਾ ਹੋਇਆ ਸੁਨੇਹਾ ਮੇਰੇ ਕੋਲ ਵਟਸਐਪ ਰਾਹੀਂ ਪਹੁੰਚਿਆ ਹੈ। ਲਿਖਦੇ ਨੇ, ਪੈਗਾਮ ਪੇਸ਼ ਕਰਨ ਵਾਲੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਜੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਇਹ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਸਿੱਖ ਵਾਲਾ ਰੋਡ ਕੋਟਕਪੁਰਾ ਤੋਂ, ਪੱਪੂ ਬਿਜਲੀ ਮਕੈਨਿਕ, ਭੋਲਾ ਫੋਰਮੈਨ, ਪ੍ਰੈਟੀ ਟੇਲਰ, ਲਵਲੀ ਕਾਰਪੈਂਟਰ ਤੇ ਮੁਕੁਲ ਸਚਦੇਵਾ ਵਿਦਿਆਰਥੀ ਵੱਲੋਂ ਇਹ ਸੁਨੇਹਾ ਭੇਜਿਆ ਹੈ
0: ਜੀ।
1: ਇਹ ਲਿਖਦੇ ਨੇ, ਜ਼ਿੰਦਗੀ ਤਾਂ ਸਿੱਧੀ ਸਾਦੀ ਹੈ, ਅਸੀਂ ਤਾਂ ਐਵੇਂ ਹੀ ਇਸ ਨੂੰ ਉਰਦੂ ਦੀ ਗਜ਼ਲ ਵਾਂਗੂ ਉਲਝਾ ਲਿਆ
0: ਜੀ।
1: ਪਾਤਰ ਦੀ ਖੁੱਲੀ ਕਵਿਤਾ ਵਾਂਗ ਜਿਉਣਾ ਸਿੱਖੋ, ਅਲਜਬਰੇ ਦੇ ਸਵਾਲਾਂ ਵਾਂਗ ਨਾ ਸੋਚੋ ਕਿ ਖੋ ਲਿਆ ਕੀ ਪਾ ਲਿਆ।
0: ਕਿਆ ਬਾਤ,
1: ਕਿਸੇ ਵੀ ਰਿਸ਼ਤੇ ਵਿੱਚ ਸਕੂਨ ਨਹੀਂ ਹੈ, ਅਸੀਂ ਤਾਂ ਹਰ ਇੱਕ ਨੂੰ ਅਜ਼ਮਾ ਲਿਆ
0: ਜੀ।
1: ਯਾਰ ਐਵੇਂ ਨਾ ਉਲਝਿਆ ਕਰ, ਉਮਰੇ ਖਿਆਮ

0: ਦੀਆਂ ਰੁਬਾਈਆਂ ਵਾਂਗ ਬੁਰੇ ਹਾਲਾਤਾਂ ਵਿੱਚ ਰੱਬ ਦਾ ਸ਼ੁਕਰ ਕਰਿਆ ਕਰ ਹਰ ਵੇਲੇ, ਜਿਸ ਦੀ ਰਹਿਮਤ ਨੇ ਤੈਨੂੰ ਬੁਰੇ ਹਾਲਾਤਾਂ ਵਿੱਚੋਂ ਹਰ ਵਾਰ ਬਚਾ ਲਿਆ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸ਼ੁਕਰ ਜਿਹੜਾ ਹੈ ਉਹ ਰੱਬ ਦੇ ਨਜ਼ਦੀਕ ਬਹੁਤ ਮਾਇਨੇ ਰੱਖਦਾ ਹੈ।
2: ਅਗਲਾ ਪੈਗਾਮ ਸਾਨੂੰ ਭੇਜਣ ਵਾਲੇ ਦੋਸਤ ਨੇ ਸੁਹਾਨ ਹਰਮੀਤ ਸਿੰਘ ਬਠਿੰਡਾ ਤੋਂ, ਬੇਬੀ ਗਾਵਿਆ ਦਾ ਵੀ ਨਾਂ ਇਹਨਾਂ ਨੇ ਸ਼ਾਮਿਲ ਕੀਤਾ ਹੈ। ਰਚਨਾ ਦਾ ਨਾਂ ਹੈ ਜੀ ਭਾਰਤ ਦੇਸ਼ ਕੇ ਬੱਚੇ। ਇਸ ਦੇਸ਼ ਕੇ ਬਾਲਕ ਹਮ ਕੁਛ ਕਰਕੇ ਦਿਖਾ ਦੇਂਗੇ, ਹਮਕੋ ਹੈ ਸ਼ਪਤ, ਹਮਕੋ ਹੈ ਸ਼ਪਥ ਜਨਨੀ, ਤੇਰੇ ਸ਼ੁਭ ਚਰਣੋਂ ਕੀ ਰਕਸ਼ਾ ਤੇਰੀ ਮੇਂ ਹਮ ਯੇ ਸਿਰ ਭੀ ਕਟਾ ਦੇਂਗੇ। ਇਸ ਦੇਸ਼ ਕੇ ਬਾਲਕ ਯੇ ਵਕਸ਼ ਹਮਾਰਾ ਹੈ, ਇਸ ਦੇਸ਼ ਕੇ ਬਾਲਕ ਯੇ ਵਕਸ਼ ਹਮਾਰਾ ਹੈ, ਹਮ ਇਸਕੇ ਪਕਸ਼ੀ ਹੈ, ਕਾਟੇ ਜੋ ਤਨੇ ਇਸਕੇ ਉਸ ਸਿਰ ਕੋ ਕਟਾ ਦੇਂਗੇ। ਇਸ ਦੇਸ਼ ਕੇ ਬਾਲਕ ਹਮ ਕੁਛ ਕਰਕੇ ਦਿਖਾ ਦੇਂਗੇ। ਜੇ ਬਿਲਕੁਲ ਬੱਚਿਆਂ ਦੇ ਵਿੱਚ ਜੇਕਰ ਅਜਿਹਾ ਜਜ਼ਬਾ ਹੋਵੇ ਤਾਂ ਫਿਰ ਨੌਜਵਾਨੀ ਕੁਝ ਨਾ ਕੁਝ ਜ਼ਰੂਰ ਕਰੇਗੀ, ਕਿਉਂਕਿ ਨਿੱਕੇ ਹੁੰਦਿਆਂ ਉਹਨਾਂ ਦੇ ਵਿੱਚ ਇਹ ਜਜ਼ਬਾ ਹੋਣਾ ਚਾਹੀਦਾ ਅਤੇ ਇਹ ਜਜ਼ਬਾ ਉਹਨਾਂ ਦੇ ਵਿੱਚ ਉਹਨਾਂ ਦੇ ਮਾਂ ਬਾਪ ਦਾਦੇ ਦਾਦੀ ਖੂਬ ਭਰਨ। ਬੜੀ ਬਿਹਤਰੀਨ ਰਚਨਾ ਭੇਜਣ ਦੇ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।

0: ਪ੍ਰੋਗਰਾਮ ਪੈਗਾਮ ਦੇ ਵਿੱਚ ਗੁਰਮੇਲ ਸਿੰਘ, ਕੁਲਦੀਪ ਕੌਰ ਸਿਰੀਏਵਾਲਾ ਤੋਂ ਸਾਨੂੰ ਮੈਸੇਜ ਕਰ ਰਹੇ ਹੈ ਜੀ। ਲਿਖਦੇ ਨੇ, ਦੌਲਤ ਇੱਕ ਅਜਿਹੀ ਤਿੱਤਲੀ ਹੈ ਜਿਸ ਨੂੰ ਫੜਦਿਆਂ ਫੜਦਿਆਂ ਇੱਕ ਦਿਨ ਆਪਣਿਆਂ ਤੋਂ ਇਨਸਾਨ ਦੂਰ ਹੋ ਜਾਂਦਾ ਹੈ। ਇੰਨੀ ਕੁ ਗੱਲ ਇਹਨਾਂ ਲਿਖੀ ਹੈ ਤੇ ਗਾਗਰ ਚ ਸਾਗਰ ਭਰ ਦਿੱਤਾ
1: ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਮੇਰੇ ਕੋਲ ਪਹੁੰਚਿਆ ਹੈ ਜੀ, ਟੋਨੀ ਸ਼ਾਹ, ਪੁਸ਼ਪਿੰਦਰ ਪਾਲ ਸਿੰਘ, ਸਾਗਰ ਬੈਂਕਟ ਹਾਲ, ਗੋਨਿਆਣਾ ਮੰਡੀ, ਬਠਿੰਡਾ ਤੋਂ
0: ਜੀ।
1: ਤੇ ਇੱਕ ਵਾਲਪੇਪਰ ਰਾਹੀਂ ਇਹ ਸਾਨੂੰ ਸੁਨੇਹਾ ਭੇਜਦੇ ਨੇ, ਮੈਂ ਆਪਣੇ ਬਾਰੇ ਉਹ ਵੀ ਸੁਣਿਆ ਜੋ ਮੈਂ ਕਦੇ ਕੀਤਾ ਨਹੀਂ ਸੀ, ਪਰ ਹੁਣ ਫਰਕ ਨਹੀਂ ਪੈਂਦਾ ਕੋਈ ਵੀ ਬੋਲਦਾ ਮੇਰੇ ਬਾਰੇ, ਕਿਉਂਕਿ ਹੁਣ ਮੈਂ ਲੋਕਾਂ ਦੀ ਪਰਵਾਹ ਕਰਨੀ ਛੱਡ ਦਿੱਤੀ। ਬਿਲਕੁਲ ਜੀ ਮਨਦੀਪ ਜੀ, ਮੈਨੂੰ ਵੀ ਇਹ ਲੱਗਦਾ ਹੈ ਕਿ ਜੇ ਤੁਸੀਂ ਸਹੀ ਰਸਤੇ ਤੇ ਚੱਲ ਰਹੇ ਹੋ ਤਾਂ ਫਿਰ ਤੁਹਾਨੂੰ ਆਪਣੇ ਆਲੇ ਦੁਆਲੇ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਤੋਂ ਪਰੇਸ਼ਾਨ ਹੋਣ ਦੀ ਕੋਈ ਬਹੁਤੀ ਲੋੜ ਨਹੀਂ ਹੁੰਦੀ।
0: ਬਿਲਕੁਲ ਜੀ। ਪਿੰਡ ਢਿੰਗਾਂ ਵਾਲੀ ਤੋਂ ਸ਼ਮਸ਼ੇਰ ਸਿੰਘ, ਫੌਜੀ ਕਰਨੈਲ, ਬਰਾੜ, ਟੀਟੂ, ਸੁਖਜੀਤ ਕੌਰ, ਮਨਪ੍ਰੀਤ ਕੌਰ, ਤਾਜਵੀਰ, ਮਨੂ, ਸੰਦੀਪ ਕਰਨ, ਗੋਰਾ ਮਾਨ ਇਹ ਸਾਨੂੰ ਮੈਸੇਜ ਕਰ ਰਹੇ ਹੈ। ਨਾਲ ਨਾਲ ਇਹਨਾਂ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਅਮਰਗੜ੍ਹ, ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਇਹਨਾਂ ਦਾ ਵੀ ਨਾਂ ਸ਼ਾਮਿਲ ਕੀਤਾ ਹੈ। ਰਚਨਾ ਇਹਨਾਂ ਲਿਖ ਭੇਜੀ ਹੈ, ਹਰ ਪਲ ਰਹਿੰਦੀ ਚਾਹਤ ਸਜਣਾ ਦਿਲ ਨੂੰ ਤੇਰੀ, ਦੀਦਾਰ ਦੀ ਕਮੀ ਕੋਈ ਵੀ ਨਾ ਰੱਖਦੇ, ਦਿਲ ਵਿੱਚ ਤੇਰੇ ਸਤਿਕਾਰ ਦੀ ਰੂਹ ਵੀ ਚੰਦਰੀ ਤੜਫੇ, ਤੇਰੇ ਦੀਦਾਰ ਨੂੰ ਇੱਕ ਝਲਕ ਹੋ ਜਾਵੇ ਸੋਹਣੇ ਦਿਲਦਾਰ ਦੀ। ਰਚਨਾ ਜਿਹੜੀ ਹੈ ਇਹਨਾਂ ਲਿਖ ਭੇਜੀ ਹੈ, ਪਰ ਇਹ ਕੌਮੇ ਅਤੇ ਸਪੇਸ ਜਿਹੜੀ ਹੈ ਉਹ ਦੇਣੀ ਭੁੱਲ ਗਏ ਹੈ। ਅਗਲੀ ਵਾਰ ਜਦੋਂ ਇਹਨਾਂ ਨੇ ਕਿਤੋਂ ਰਚਨਾ ਚੱਕ ਕੇ ਇੱਥੇ ਕਾਪੀ ਕਰਨੀ ਹੈ, ਪੇਸਟ ਕਰਨਾ ਹੈ, ਤਾਂ ਇਸ ਗੱਲ ਦਾ ਧਿਆਨ ਰੱਖਣ ਕਿ ਲਾਈਨਾਂ ਜਿਹੜੀਆਂ ਉਹ ਵਧੀਆ ਤਰੀਕੇ ਨਾਲ ਪੜ੍ਹੀਆਂ ਜਾਣ। ਤੁਸੀਂ ਬਣਦੇ ਵਿਰਾਮ ਚਿੰਨ੍ਹ ਜਿਹੜੇ ਨੇ ਉਹ ਜ਼ਰੂਰ ਲਗਾਉਣੇ ਨੇ ਆਪਣੀ ਰਚਨਾ 'ਚ। ਸ਼ੁਕਰੀਆ ਸਾਨੂੰ ਮੈਸੇਜ ਭੇਜਣ ਲਈ। ਅਗਲਾ ਪੈਗਾਮ ਸਾਡੇ ਕੋਲ ਪਹੁੰਚਿਆ ਜੀ, ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀਆ, ਗੰਗਾ ਰਾਮ ਪੁੱਚੋ ਮੰਡੀ, ਸਤਕਾਰਜੀਤ ਸਰਾਭਾ, ਸਮਰਿੰਦਰ ਬਾਹੀਆ ਤੇ ਗੁਰਤੇਜ ਸਿੰਘ ਕਮਾਲੂ ਇਹ ਰਚਨਾ ਲਿਖਦੇ ਨੇ, ਜੇ ਆਈ ਤਾਂ ਪਤਝੜ ਫਿਰ ਕੀ ਆ, ਤੂੰ ਅਗਲੀ ਰੁੱਤ ਤੇ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਅਗਲੀ ਇੱਕ ਹੋਰ ਰਚਨਾ ਸ਼ਾਮਿਲ ਕਰਦੇ ਨੇ, ਹੁਣ ਉਮਰਾਂ ਲੰਮੀਆਂ, ਮੰਗਦੇ ਹਾਂ ਇਹੋ ਮੰਨਤ, ਹੁੰਦੀ ਮਾਵਾਂ ਦੀ ਝੋਲੀ ਵਿੱਚ ਹੀ ਨਸੀਬ ਜੰਨਤ, ਹੁੰਦੀ ਮਾਵਾਂ ਦੀ ਝੋਲੀ ਵਿੱਚ ਹੀ ਨਸੀਬ ਜੰਨਤ ਜੀ। ਬਿਲਕੁਲ, ਤੇ ਜੰਨਤ ਜਿਹੜੀ ਹੈ ਉਹ ਮਾਂ ਦੀ ਸੇਵਾ ਦੇ ਵਿੱਚ ਸਾਨੂੰ ਜ਼ਰੂਰ ਮਿਲੇਗੀ। ਬੜੀ ਵਧੀਆ ਰਚਨਾਵਾਂ ਦੋਨੋਂ ਸ਼ਾਮਿਲ ਕੀਤੀਆਂ, ਤੁਹਾਡਾ ਬਹੁਤ ਬਹੁਤ

0: ਜੀ ਤੇ ਅਗਲੀ ਰਚਨਾ ਅਸੀਂ ਸ਼ਾਮਿਲ ਕਰ ਲਾਂਗੇ। ਪਹੁੰਚੀਏ ਸਾਡੇ ਕੋਲੇ ਸਿਵੀਆ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿਲਪੱਤੀ ਬਠਿੰਡਾ ਤੋਂ ਤੇ ਰਚਨਾ ਲਿਖਣ ਵਾਲੇ ਨੇ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਅਤੇ ਮੀਤਾ ਸਿੱਧੂ ਜੀ। ਤੇ ਇਹ ਆਪਣੀ ਰਚਨਾ ਨੂੰ ਇੱਕ ਸ਼ੀਰਸ਼ਕ ਵੀ ਦਿੰਦੇ ਨੇ, ਛੱਤ ਗਰੀਬ ਦੀ। ਬਿਨ ਮੌਸਮ ਬਰਸਾਤ ਹੋਣ ਸੀ ਲੱਗੀ, ਛੱਤ ਗਰੀਬ ਦੀ ਚੋਣ ਸੀ ਲੱਗੀ। ਗਰੀਬ ਨੂੰ ਕੁਝ ਵੀ ਸਮਝ ਨਹੀਂ ਆਇਆ, ਵਿਹੜੇ ਬੈਠ ਸਵਾਣੀ ਰੋਣ ਸੀ ਲੱਗੀ।
1: ਬਹੁਤ ਅੱਛੇ।
0: ਬਿਨ ਮੌਸਮ ਬਰਸਾਤ ਹੋਣ ਸੀ ਲੱਗੀ, ਛੱਤ ਗਰੀਬ ਦੀ ਚੋਣ ਸੀ ਲੱਗੀ। ਇਧਰ ਉਧਰ ਪਏ ਦੇਖਣ ਸਾਰੇ, ਕੋਈ ਭਾਰ ਗਮਾਂ ਦਾ ਢੋਣ ਸੀ ਲੱਗੀ। ਸਮਝ ਕਿਸੇ ਨੂੰ ਕੁਝ ਵੀ ਨਾ ਆਇਆ, ਦਿਲ ਆਪਣੇ ਨੂੰ ਟੋਣ ਸੀ ਲੱਗੀ। ਕਿਸ ਜਨਮ ਦਾ ਲੈਣਾ ਬਦਲਾ ਰੱਬਾ, ਕਿਸ ਜਨਮ ਦਾ ਲੈਣਾ ਬਦਲਾ ਰੱਬਾ, ਕਹਿ ਤਾਹਾ ਮਾਰ ਕੇ ਰੋਣ ਸੀ ਲੱਗੀ। ਸਿੱਧੂ ਅੱਖੀਆਂ ਦੇ ਵਿੱਚ ਅਥਰੂ ਭਰ ਕੇ ਜਿਸਮ ਦੇ ਜ਼ਖਮ ਦਿਖਾਉਣ ਸੀ ਲੱਗੀ। ਬਿਨ ਮੌਸਮ ਬਰਸਾਤ ਹੋਣ ਸੀ ਲੱਗੀ, ਛੱਤ ਗਰੀਬ ਦੀ ਚੋਣ ਸੀ ਲੱਗੀ। ਮੀਤੇ ਦੋਸ਼ ਕਿਸੇ ਨੂੰ ਦੇਣਾ ਕੀ ਹੈ, ਦਿਲ ਦੇ ਦਰਦ ਲੁਕਾਉਣ ਸੀ ਲੱਗੀ। ਕਰਮਾਂ ਦੇ ਨੇ ਸਭ ਸੁੱਖ ਸਹੂਲਤਾਂ, ਬੀ ਕਿਸਮਤ ਦੇ ਬੋਣ ਸੀ ਲੱਗੀ। ਬਿਨ ਮੌਸਮ ਬਰਸਾਤ ਹੋਣ ਸੀ ਲੱਗੀ, ਛੱਤ ਗਰੀਬ ਦੀ ਚੋਣ ਸੀ ਲੱਗੀ, ਛੱਤ ਗਰੀਬ ਦੀ ਚੋਣ ਸੀ ਲੱਗੀ।
1: ਜੀ ਬਿਲਕੁਲ, ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਕੁਦਰਤ ਦੇ ਕਈ ਕ੍ਰਿਸ਼ਮੇ ਅਜਿਹੇ ਨੇ ਜੋ ਦੂਜਿਆਂ ਨੂੰ ਸਕੂਨ ਦਿੰਦੇ ਨੇ ਤੇ ਇੱਕ ਦੇ ਲਈ ਉਹ ਚਿੰਤਾ ਦਾ ਵਿਸ਼ਾ ਬਣ ਜਾਂਦੇ ਨੇ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਤੋਂ ਸਾਨੂੰ ਮੈਸੇਜ ਕਰ ਰਹੇ ਹੈ, ਕਹਿੰਦੇ ਰਿਸ਼ਤੇ ਮਿੱਤਰ ਔਰ ਦਵਾਈਆਂ ਜੀਵਨ ਕੇ ਅਨਮੋਲ ਸਹਾਰੇ ਹੈ, ਕਿਉਂਕਿ ਇਹ ਤਿੰਨੋਂ ਹੀ ਕਠਿਨ ਸਮੇਂ ਔਰ ਦਰਦ ਮੇ ਹਮਾਰਾ ਸਾਥ ਨਿਭਾਤੇ ਹੈ। ਇਹਨਾਂ ਰਚਨਾ ਜਿਹੜੀ ਹੈ ਉਹ ਲਿਖ ਭੇਜੀ ਹੈ, ਇਸ ਲਈ ਦੋਸਤਾਂ ਨੂੰ ਤੇ ਆਪਣਿਆਂ ਨੂੰ ਹਮੇਸ਼ਾ ਅਸੀਂ ਬੋਝ ਕੇ ਰੱਖੀਏ। ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ, ਸਾਰੀ ਧੀਮਾਨ ਫੈਮਿਲੀ ਸਾਨੂੰ ਮੈਸੇਜ ਕਰਕੇ ਆਖਦੇ ਨੇ ਕਿ ਕੀਮਤ ਪਾਣੀ ਕੀ ਨਹੀਂ ਪਿਆਸ ਕੀ ਹੋਤੀ ਹੈ, ਕਦਰ ਮੌਤ ਕੀ ਨਹੀਂ ਸਾਂਸ ਕੀ ਹੋਤੀ ਹੈ। ਪਿਆਰ ਤੋਂ ਬਹੁਤ ਲੋਕ ਕਰਤੇ ਹੈ ਦੁਨੀਆ ਮੇ, ਪਰ ਕੀਮਤ ਪਿਆਰ ਕੀ ਨਹੀਂ ਵਿਸ਼ਵਾਸ ਕੀ ਹੋਤੀ ਹੈ। ਅਗਲਾ ਪੈਗਾਮ ਇਹਨਾਂ ਲਿਖਿਆ, ਆਂਸੂ ਬਹਾਨੇ ਸੇ ਕੋਈ ਆਪਣਾ ਨਹੀਂ ਹੋਤਾ, ਜੋ ਆਪਣਾ ਹੋਤਾ ਹੈ ਵਹ ਰੋਨੇ ਹੀ ਕਹਾਂ ਦੇਤਾ ਹੈ, ਲਿਖਦੇ ਨੇ ਜੀ।
0: ਜੀ ਬਿਲਕੁਲ ਮਨਦੀਪ ਜੀ, ਅਗਲੀ ਖੂਬਸੂਰਤ ਸ਼ਾਇਰੀ ਸਾਡੇ ਕੋਲ ਪਹੁੰਚੀ ਹੈ। ਖੁੱਲ ਜਾਏਂਗੇ ਸਭੀ ਰਾਸਤੇ ਤੋਂ ਰੁਕਾਵਟੋਂ ਸੇ ਤੋ ਲੜ।
1: ਕਿਆ ਬਾਤ ਹੈ।
0: ਖੁੱਲ ਜਾਏਂਗੇ ਸਭੀ ਰਾਸਤੇ ਤੋਂ ਰੁਕਾਵਟੋਂ ਸੇ ਤੋ ਲੜ, ਸਭ ਹੋਗਾ ਹਾਸਿਲ ਤੋਂ ਆਪਣੀ ਜ਼ਿੱਦ ਪਰ ਅੜ ਤੋਂ ਸਹੀ।
1: ਸਾਨੂੰ ਕੁਝ ਪ੍ਰਾਪਤ ਕਰਨ ਦੀ ਲਲਕ ਜਿਹੜੀ ਹੈ ਉਹ ਜੇਕਰ ਮਿਹਨਤ ਦੇ ਨਾਲ ਲੱਗੇ ਤੇ ਬਹੁਤ ਵਧੀਆ ਰਹਿੰਦਾ।
0: ਜੀ ਮਨਦੀਪ ਜੀ, ਇਹ ਸ਼ਾਇਰੀ ਸਾਡੇ ਕੋਲ ਪਹੁੰਚੀ ਹੈ ਜੀ, ਜਨਕ ਰਾਜ ਸੀਮਾ ਗਰਗ ਤੇ ਪਾਹੁਲ ਗਰਗ ਮਾਨਸਾ ਤੋਂ ਇਹ ਖੂਬਸੂਰਤ ਸਾਨੂੰ ਸ਼ਾਇਰੀ ਭੇਜਦੇ ਨੇ। ਤੇ ਇਸੇ ਤਰ੍ਹਾਂ ਅਗਲਾ ਪੈਗਾਮ ਸਾਡੇ ਕੋਲ ਪਹੁੰਚਿਆ ਹੈ, ਲਿਖਦੇ ਨੇ ਪੈਗਾਮ ਪੈਗਾਮ ਪੈਗਾਮ ਪੇਸ਼ ਕਰਨ ਵਾਲੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਮਨਦੀਪ ਜੀ ਸਾਡੀ ਸ਼ੇਰੋ ਸ਼ਾਇਰੀ ਸੁਣ ਕੇ ਨਾ ਆਪ ਵੀ ਸ਼ਾਇਰ ਬਣ ਗਏ।
1: ਜੀ ਬਿਲਕੁਲ ਜੀ, ਇਹ ਹੁੰਦਾ ਹੈ ਸਾਡੇ ਸਰੋਤੇ ਜਿਹੜੇ ਨੇ ਉਹ ਬੜਾ ਪਿਆਰ ਕਰਦੇ ਤੇ ਪਿਆਰ ਦਾ ਅਸਰ ਤਾਂ ਹੁੰਦਾ ਹੀ ਹੈ।
0: ਹਾਂਜੀ ਜੀ, ਲਿਖਦੇ ਨੇ ਪਾਣੀ ਨਾਲ ਭਰਿਆ ਟੁੱਟ ਜਾਵੇ ਖਾਲਾ, ਕੰਧ ਵਿੱਚ ਆਲਾ ਜੀਜੇ ਘਰ ਰਹਿੰਦਾ ਸਾਲਾ, ਯਾਰੋ ਬਹੁਤਾ ਚੰਗਾ ਨਹੀਂ ਹੁੰਦਾ ਜੀ। ਮੈਨੂੰ ਇਹਨਾਂ ਦੀ ਰਚਨਾ ਦੀ ਸ਼ੁਰੂਆਤ ਤੋਂ ਹੀ ਪਤਾ ਲੱਗ ਗਿਆ ਕਿ ਸਾਨੂੰ ਕੁਝ ਚੰਗੀਆਂ ਨਸੀਹਤਾਂ ਨੇ ਨਾ ਜਿਹੜੀਆਂ ਉਹ ਦੇ ਕੇ ਜਾਣਗੇ
1: ਜੀ।
0: ਜੱਟ ਦੀ ਪੱਕੀ ਮਰ ਜੇ ਫਸਲ, ਸੋਹਣੀ ਹੋਵੇ ਸ਼ਕਲ, ਜੇਕਰ ਹੋਵੇ ਭੋਰਾ ਵੀ ਨਾ ਅਕਲ, ਯਾਰੋ ਪੋਤਾ ਚੰਗਾ ਨਹੀਂ ਹੁੰਦਾ
1: ਜੀ।
0: ਯਾਨੀ ਕਿ ਸੋਹਣੀ ਸ਼ਕਲ ਦੇ ਨਾਲ ਸੋਹਣੀ ਅਕਲ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ। ਨਾ ਛੇੜੀਏ ਸੁੱਤੇ ਹੋਏ ਸੱਪ ਐਵੇਂ, ਨਾ ਛੇੜੀਏ ਸੁੱਤੇ ਹੋਏ ਸੱਪ ਐਵੇਂ, ਮਾਰਨੇ ਬਹੁਤੇ ਗੱਪ ਨਜਾਇਜ਼, ਕਰਨਾ ਤੀਵੀਂ ਉੱਤੇ ਸ਼ੱਕ, ਯਾਰੋ ਬਹੁਤਾ ਚੰਗਾ ਨਹੀਂ ਹੁੰਦਾ
1: ਜੀ।
0: ਜੀ ਕਿਉਂਕਿ ਸ਼ੱਕ ਕਹਿਣਾ ਚੰਗੇ ਵਸਦੇ ਘਰ ਵੀ ਇਹ ਜਿਹੜਾ ਉਜਾੜ ਕੇ ਰੱਖ ਦਿੰਦਾ।
1: ਬਿਲਕੁਲ,
0: ਜੇਕਰ ਇੱਕ ਵਾਰ ਹੋ ਜਾਵੇ ਤਲਾਕ, ਦੁਬਾਰਾ ਹੁੰਦਾ ਨਹੀਂ ਜਲਦੀ ਸਾਕ, ਰੁਲ ਜਾਂਦੇ ਨੇ ਮਾਂ ਬਿਨਾਂ ਜਵਾਕ, ਯਾਰੋ ਬਹੁਤਾ ਚੰਗਾ ਨਹੀਂ ਹੁੰਦਾ
1: ਜੀ।
0: ਸੋਹਰੇ ਘਰ ਜਾ ਕੇ ਬਾਰ ਵਿੱਚ ਖੜਨਾ ਬਿਨਾਂ ਵਜ੍ਹਾ ਤੋਂ ਕਿਸੇ ਨਾਲ ਲੜਨਾ, ਸੋਹਰੇ ਘਰ ਜਾ ਕੇ ਬਾਰ ਵਿੱਚ ਖੜਨਾ ਬਿਨਾਂ ਵਜੋਂ ਕਿਸੇ ਨਾਲ ਲੜਨਾ, ਕਿਸੇ ਦੀ ਵੇਖ ਤਰੱਕੀ ਸੜਨਾ, ਯਾਰੋ ਬਹੁਤਾ ਚੰਗਾ ਨਹੀਂ ਹੁੰਦਾ।
1: ਬਹੁਤ ਅੱਛੇ ਜੀ, ਇਹਨਾਂ ਵਧੀਆ ਰਚਨਾਵਾਂ ਸਾਨੂੰ ਲਿਖ ਭੇਜੀਆਂ ਨੇ।

0: ਜੀ ਅੱਗੇ ਸਾਨੂੰ ਲਿਖਦੇ ਨੇ ਧੰਨਵਾਦ ਤੇ ਇਹ ਖੂਬਸੂਰਤ ਸ਼ਾਇਰੀ ਸਾਡੇ ਕੋਲ ਪਹੁੰਚੀ ਹੈ। ਮੁਹੱਲਾ ਹਰਨਾਮਪੁਰਾ ਕੋਟਪੁਰਾ ਤੋਂ ਲਿਖਣ ਵਾਲੇ ਨੇ ਹਰਪਾਲ ਸਿੰਘ ਗਿੱਲ, ਅਮਨਜੋਤ ਗਿੱਲ, ਮੁਦਿਤ ਗਿੱਲ, ਸੁਖਦੇਵ ਸਿੰਘ ਗਿੱਲ ਤੇ FM ਬਠਿੰਡਾ ਦੇ ਪੱਕੇ ਸਰੋਤੇ ਪਿਆਰੇ ਪੰਛੀ ਮਿੱਠੂ ਤੋਤਾ, ਬੰਸੋ ਤੋਤੀ, ਬੰਤਾ ਸਿੰਘ ਤੇ ਜੈਕੀ ਚੈਨ
1: ਜੀ, ਬਹੁਤ ਬਹੁਤ ਸ਼ੁਕਰੀਆ ਜੀ।

0: ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਲਿਖ ਰਹੇ ਹੈ, ਮਤਲਬ ਯਾਰਾਂ ਤੋਂ ਦੂਰੀ ਬਣਾ ਕੇ ਰੱਖੋ, ਦਿਲ ਦੇ ਵਿੱਚ ਨਾ ਬਿਠਾ ਕੇ ਰੱਖੋ, ਕਦੇ ਨਾ ਖੋਲੋ ਭੇਤ ਦਿਲਾਂ ਦੇ, ਆਪਣੇ ਦਿਲ ਵਿੱਚ ਹੀ ਭੇਤ ਦਬਾ ਕੇ ਰੱਖੋ। ਅਜਿਹੇ ਦੋਸਤਾਂ ਅੱਗੇ ਕਹਿੰਦੇ ਆ ਵੀ ਬਚ ਕੇ ਰਹੋ, ਕੋਈ ਵੀ ਕਿਸੇ ਕਿਸਮ ਦਾ ਭੇਤ ਜਿਹੜਾ ਹੈ ਨਹੀਂ ਖੋਲਣਾ, ਇਹ ਸਾਨੂੰ ਲਿਖ ਭੇਜ ਰਹੇ ਨੇ। ਅਗਲੇ ਸਾਡੇ ਜੋ ਸਰੋਤਾ ਸਾਨੂੰ ਰਚਨਾ ਆਪਣੀ ਲਿਖ ਭੇਜ ਰਹੇ ਆ, ਪਿੰਡ ਰਾਮਪੁਰਾ ਤੋਂ ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ, ਸਾਹਿਬਦੀਪ ਸਿੰਘ, ਇਹ ਸਾਨੂੰ ਪੈਗਾਮ ਦੇ ਵਿੱਚ ਲਿਖ ਭੇਜ ਰਹੇ ਨੇ। ਗੱਲ ਸੁਣਾਵਾਂ, ਗੱਲ ਸੁਣਾਵਾਂ, ਗੱਲ ਸੁਣਾਵਾਂ ਪੱਕੀ, ਸੱਚ ਨੂੰ ਛੱਡ ਦੁਨੀਆ ਝੂਠ ਦੇ ਲੜ ਲੱਗੀ। ਝੂਠਾ ਬੰਦਾ ਲੋਕਾਂ ਸਾਹਮਣੇ ਦਬਕੇ ਮਾਰੇ, ਪਰ ਸੱਚਾਈ ਦੇ ਟਾਕਰੇ ਚ ਉਹ ਹਮੇਸ਼ਾ ਹਾਰੇ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਦੇ ਗਏ ਭਾਈ ਗੁਰਦਾਸ ਜੀ ਸਾਨੂੰ ਇਹ ਰਾਏ। ਯਕੀਨ ਨਹੀਂ ਹੁੰਦਾ ਅਜ਼ਮਾ ਦੇਖੋ ਆਪ, ਮਾਨਸਿਕ ਸ਼ਾਂਤੀ ਵਰਗਾ ਨਹੀਂ ਕੋਈ ਖਜ਼ਾਨਾ ਆਪ। ਸੱਚ ਬੋਲਣ ਵਿੱਚ ਬੰਦਿਆ ਤੇਰਾ ਲੱਗਦਾ ਨਹੀਂ ਕੋਈ ਹਰਜਾਨਾ। ਆਓ ਬਣਾਈਏ ਸੱਚ ਨੂੰ ਆਪਣੀ ਜ਼ਿੰਦਗੀ ਦੀ ਬੁਨਿਆਦ, ਬਣ ਜਾਈਏ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਉਸਤਾਦ। ਅਮਨਦੀਪ ਕੌਰ ਸਾਨੂੰ ਇਹ ਰਚਨਾ ਲਿਖ ਭੇਜਦੇ ਆ ਜੀ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਵਧੀਆ ਸੇਧ ਦੇਣ ਵਾਲੀ ਰਚਨਾ ਇਹਨਾਂ ਭੇਜੀ
1: ਜੀ। ਤੇ ਅਗਲੀ ਰਚਨਾ ਸਾਡੇ ਕੋਲ ਪਹੁੰਚੀ ਹੈ, ਜਿਸ ਦੇ ਵਿੱਚ ਉਹ ਮਾਂ ਦੀ ਸਿਫਤ ਕਰ ਰਹੇ ਨੇ, ਲਿਖਦੇ ਨੇ ਮਾਂ ਦੀ ਗੋਦ ਤੋਂ ਸੋਹਣਾ ਕੋਈ ਥਾਂ ਨਹੀਂ, ਮਾਂ ਦੀਆਂ ਦੁਆਵਾਂ ਤੋਂ ਵੱਡੀ ਕੋਈ ਛਾਂ ਨਹੀਂ।
0: ਬਹੁਤ ਅੱਛਾ।
1: ਜਿਸ ਦੇ ਸਿਰ ਤੇ ਮਾਂ ਦਾ ਹੱਥ ਹੋਵੇ ਉਸ ਇਨਸਾਨ ਨੂੰ ਫਿਰ ਕਿਸੇ ਗੱਲ ਦੀ ਘਾਟ ਨਹੀਂ।
0: ਬਹੁਤ ਅੱਛੇ ਜੀ
1: ਜੀ। ਅੱਗੇ ਲਿਖਦੇ ਨੇ ਮਾਂ ਦੇ ਪੈਰਾਂ ਦੀ ਧੂੜ ਵੀ ਨਸੀਬਾਂ ਵਾਲੀ ਏ, ਮਾਂ ਦੀ ਹਰ ਗੱਲ ਦਿਲ ਨੂੰ ਲੱਗਣ ਵਾਲੀ ਏ, ਦੁਨੀਆਂ ਦੀ ਹਰ ਖੁਸ਼ੀ ਇੱਕ ਪਾਸੇ, ਮਾਂ ਦੀ ਮੁਸਕਾਨ ਸਭ ਤੋਂ ਨਿਰਾਲੀ ਏ।
0: ਕੀ ਬਾਤ ਹੈ
1: ਜੀ। ਤੇ ਅੱਗੇ ਫੇਰ ਲਿਖਦੇ ਨੇ ਮਾਂ ਖੁਦ ਭੁੱਖੀ ਰਹਿ ਕੇ ਰੋਟੀ ਖਵਾਉਂਦੀ ਏ, ਸਾਡੇ ਹੰਝੂਆਂ ਨੂੰ ਆਪਣੀ ਅੱਖਾਂ ਵਿੱਚ ਲੁਕਾਉਂਦੀ ਏ, ਮਾਂ ਵਰਗਾ ਪਿਆਰ ਦੁਨੀਆਂ ਵਿੱਚ ਕਿੱਥੇ, ਜੋ ਹਰ ਸਾਹ ਨਾਲ ਸਾਡੀ ਖੈਰ ਮਨਾਉਂਦੀ ਏ।
0: ਬਹੁਤ ਅੱਛੇ ਜੀ
1: ਜੀ। ਰੱਬ ਨੂੰ ਵੇਖਿਆ ਨਹੀਂ ਪਰ ਮਾਂ ਨੂੰ ਵੇਖਿਆ ਏ, ਮਾਂ ਦੇ ਰੂਪ ਵਿੱਚ ਰੱਬ ਦਾ ਨੂਰ ਵੇਖਿਆ ਏ, ਮਾਂ ਦੀਆਂ ਦੁਆਵਾਂ ਜਦੋਂ ਨਾਲ ਹੁੰਦੀਆਂ ਨੇ ਫਿਰ ਹਰ ਔਖਾ ਰਾਹ ਵੀ ਸੌਖਾ ਲੱਗਦਾ ਏ।
0: ਬਹੁਤ ਅੱਛੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਮਾਂ ਅਤੇ ਰੱਬ ਜਿਹੜੇ ਹੈ ਉਹ ਇੱਕ ਰੂਪ ਹੀ ਨੇ,

ਜੱਗਾ ਸੰਧੂ, ਹਰਵਿੰਦਰ ਸੰਧੂ, ਜੱਸੀ ਸੰਧੂ ਤੇ ਕਿਰਤ ਸੰਧੂ ਸਾਨੂੰ ਮੈਸੇਜ ਕਰ ਰਹੇ ਨੇ, ਨਾਲ ਹੀ ਰਿਸ਼ਤਾ ਹਮੇਸ਼ਾ ਉਹਨਾਂ ਹੀ ਰੱਖੋ ਜਿੰਨੀ ਅਗਲੇ ਨੂੰ ਜ਼ਰੂਰਤ ਹੋਵੇ। ਹੱਦੋਂ ਵੱਧ ਕਿਸੇ ਦੇ ਆਪਣੇ ਬਣਨ ਦੀ ਕੋਸ਼ਿਸ਼ ਤੁਹਾਡੀ ਇੱਜ਼ਤ ਵੀ ਘਟਾਉਂਦੀ ਹੈ ਤੇ ਤੁਹਾਨੂੰ ਦੁਖੀ ਵੀ ਕਰਦੀ ਹੈ। ਬੜੀ ਵਧੀਆ ਸੱਚਾਈ ਜਿਹੜੀ ਹੈ ਅੱਜ ਕੱਲ੍ਹ ਦੇ ਦੌਰ ਦੀ ਇਹਨਾਂ ਲਿਖ ਭੇਜੀ ਹੈ ਜੀ। ਬਿਲਕੁਲ ਹਰ ਕੋਈ ਸਹਿਮਤ ਹੋਣਾ ਇਹਨਾਂ ਦੀ ਇਸ ਗੱਲੋਂ। ਪਿੰਡ ਲਾਲਬਾਈ ਤੋਂ ਨਛੱਤਰ ਸਿੰਘ, ਪੈਗਾਮ ਕਰਨ ਵਾਲੀ ਟੀਮ।

0: ਨੂੰ ਸਤਿ ਸ਼੍ਰੀ ਅਕਾਲ ਆਖਦੇ ਆ ਜੀ, ਨਾਲ ਰਚਨਾ ਸਾਨੂੰ ਲਿਖ ਭੇਜਦੇ ਆ। ਪੁੱਤ ਮਾਵਾਂ ਦੇ ਤੇ ਰਾਖੇ ਮੇਰੇ ਦੇਸ਼ ਦੇ, ਫੌਜੀ ਬਾਰਡਰਾਂ ਤੇ ਬਹਿ ਕੇ ਅੱਗ ਸੇਕਦੇ, ਅਸੀਂ ਆਪਣੇ ਘਰਾਂ ਵਿੱਚ ਰਹਿ ਕੇ ਲੁੱਟਦੇ ਨਜ਼ਾਰੇ ਮਿੱਤਰੋ, ਵਾਹ ਤੱਤੀ ਵੀ ਨਾ ਲੱਗੇ ਕਿਸੇ ਫੌਜੀ ਨੂੰ, ਮਿੱਤਰੋ ਮਹੀਨਾ ਸੌਣ ਦਾ ਤੇ ਕਾਲੀ ਘਟਾ ਛਾ ਗਈ, ਕੱਲੀ ਬੈਠੀ ਨੂੰ ਫੌਜੀ ਦੀ ਯਾਦ ਆ ਗਈ, ਉੱਤੋਂ ਚੰਦਰਾ ਚਵਾਰੇ ਉੱਤੇ ਚੜ ਕੇ ਮੋਰ ਕੂਕਾਂ ਮਾਰੇ ਮਿੱਤਰੋ, ਤੱਤੀ ਵਾਹ ਵੀ ਨਾ ਲੱਗੇ ਕਿਸੇ ਫੌਜੀ ਨੂੰ, ਖੁਸ਼ ਰਹਿਣ ਇਹ ਸਾਰੇ ਮਿੱਤਰੋ, ਤੱਤੀ ਵਾਹ ਨਾ ਲੱਗੇ ਕਿਸੇ ਫੌਜੀ ਨੂੰ, ਖੁਸ਼ ਰਹਿਣ ਇਹ ਸਾਰੇ ਮਿੱਤਰੋ। ਰਚਨਾ ਸਾਨੂੰ ਲਿਖ ਭੇਜੀਏ, ਇਹਨਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਲਾਲਬਾਈ ਤੋਂ ਜਿਹੜੇ ਸਾਥੀ ਸ਼ਾਮਿਲ ਹੋਏ ਨੇ, ਪਿੰਡ ਮਿੱਡੂ ਖੇੜਾ ਬਲਾਕ ਲੰਬੀ ਨੇੜੇ ਮੰਡੀ ਡੱਬ ਵਾਲੇ ਤੋਂ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ ਸਾਨੂੰ ਲਿਖ ਭੇਜਦੇ ਹੈ। ਭੈੜੀ ਮੌਤ ਨਾ ਉਮਰ ਦਾ ਲਿਹਾਜ਼ ਕਰਦੀ, ਨਹੀਂ ਵੇਖਦੀ ਕੋਈ ਬੱਚਾ ਬੁੱਢਾ ਤੇ ਜਵਾਨ, ਯਾਰੋ ਯੋਧੇ ਸੂਰਵੀਰਾਂ ਨੂੰ ਪਲਾਂ ਵਿੱਚ ਢੇਰ ਕੀਤਾ, ਨਹੀਂ ਇਸ ਵਰਗਾ ਕੋਈ ਬਲਵਾਨ, ਯਾਰੋ ਕਾਲ ਪਾਵੇ ਨਾਲ ਜਿਸਨੇ ਬੰਨਿਆ ਸੀ, ਨਹੀਂ ਰਿਹਾ ਉਸ ਦਾ ਵੀ ਨਾਮ ਨਿਸ਼ਾਨ, ਯਾਰੋ ਤੂੰ ਬੰਦਿਆ ਕਾਹਦਾ ਹੰਕਾਰ ਕਰਦਾ, ਕੋਈ ਰਹਿੰਦਾ ਨਹੀਂ ਸਦਾ ਵਿੱਚ ਜਹਾਨ, ਯਾਰੋ ਕੋਈ ਰਹਿੰਦਾ ਨਹੀਂ ਸਦਾ ਵਿੱਚ ਜਹਾਨ, ਯਾਰੋ ਇਹ ਸਾਨੂੰ ਆਖਦੇ
1: ਜੀ। ਬਿਲਕੁਲ ਜੀ, ਜਿਹੜਾ ਜ਼ਿੰਦਗੀ ਇੱਕ ਖੂਬਸੂਰਤ ਸਫ਼ਰ ਹੈ ਤੇ ਸਭ ਨੇ ਆਪਣਾ ਇਹ ਸਫ਼ਰ ਮੁਕਾ ਕੇ ਆਪੋ ਆਪਣੇ ਰਸਤੇ ਹੋ ਜਾਣਾ ਜੀ। ਖੁਦ ਕੋ ਦੇਖਤੇ ਹੈ ਆਈਨੇ ਮੇਂ, ਖੁਦ ਕੋ ਦੇਖਤੇ ਹੈ ਆਈਨੇ ਮੇਂ, ਲਗਤਾ ਹੈ ਕਿਸੀ ਕੀ ਅਮਾਨਤ ਹੈ ਹਮ,
0: ਕਿਆ ਬਾਤ ਹੈ,
1: ਖਿਆਲ ਰੱਖਤੇ ਹੈ ਹਮ ਆਪਣਾ ਉਸੀ ਕੇ ਲੀਏ, ਆਜ ਜ਼ਿੰਦਾ ਜਿਸਕੀ ਬਦੌਲਤ ਹੈ ਹਮ,
0: ਬਹੁਤ ਅੱਛੇ,
1: ਆਜ ਜ਼ਿੰਦਾ ਜਿਸਕੀ ਬਦੌਲਤ ਹੈ ਹਮ, ਮੁਝੇ ਫੁਰਸਤ ਕਹਾਂ ਕਿ ਮੈਂ ਮੌਸਮ ਸੁਹਾਨਾ ਦੇਖੂੰ, ਤੇਰੀ ਯਾਦੋਂ ਸੇ ਨਿਕਲੂੰ ਤਬ ਜ਼ਮਾਨਾ ਦੇਖੂੰ। ਜੀ, ਇੱਕ ਖੂਬਸੂਰਤ ਸ਼ਾਇਰੀ ਸਾਨੂੰ ਭੇਜੀ ਹੈ ਜੀ, ਪੁੱਚੋ ਮੰਡੀ ਵਾਰਡ ਨੰਬਰ 11 ਤੋਂ ਲਿਖਣ ਵਾਲੇ ਨੇ ਡਾਕਟਰ ਰਾਮ ਕੁਮਾਰ ਦੋਸ਼ੀ, ਰਾਜ ਰਾਣੀ, ਨਿਹਾਰਦਾ ਦੇਵ, ਅੰਸ਼, ਸੁਹਾਨੀ, ਗੁਲਸ਼ਨ ਤੇ ਹਿਮਾਂਸ਼ੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪ੍ਰੋਗਰਾਮ ਦੇ ਤਹਿਤ ਖੂਬਸੂਰਤ ਮੈਸੇਜ ਕਰਨ ਲਈ।
0: ਅਸੀਂ ਸਾਡੇ ਸਰੋਤਿਆਂ ਨੂੰ ਯਾਦ ਦਵਾ ਦਈਏ ਕਿ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਸ਼ਾਮਿਲ ਕੀਤੇ ਜਾਣ, ਤਾਂ ਸਿਰਫ ਨਾਂ ਤੇ ਤੁਹਾਡੇ ਪਿੰਡ ਦੇ ਨਾਂ ਨਾਲ ਕੰਮ ਨਹੀਂ ਚੱਲਣਾ, ਤੁਹਾਨੂੰ ਵੀ ਬਾਕੀ ਸਰੋਤਿਆਂ ਵਾਂਗੂ ਕੋਈ ਨਾ ਕੋਈ ਰਚਨਾ ਸਾਨੂੰ ਭੇਜਣੀ ਹੀ ਪਵੇਗੀ। 77173 ਤੇ 78 ਤੇ 76 ਦੇ ਉੱਤੇ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਸਟੈਂਡ ਮਾਨਸਾ ਤੋਂ ਜਗਦੀਸ਼ ਰਾਏ ਗਰਗ ਸਾਨੂੰ ਦੋ ਸ਼ੇਅਰ ਲਿਖ ਭੇਜਦੇ ਨੇ। ਬਹੁਤ ਦਿਨੋਂ ਸੇ ਹਿਚਕੀ ਨਹੀਂ ਆਈ, ਭੁੱਲਣੇ ਵਾਲੇ ਤੇਰੀ ਤਬੀਅਤ ਤੋਂ ਠੀਕ ਹੈ ਨਾ, ਕਿਨਾਰੇ ਪਰ ਤੈਰਤੀ ਲਾਸ਼ ਦੇਖ ਕਰ ਸਮਝ ਆਇਆ, ਕਿਨਾਰੇ ਪਰ ਤੈਰਤੀ ਲਾਸ਼ ਦੇਖ ਕਰ ਸਮਝ ਆਇਆ ਕਿ ਜ਼ਿੰਦਗੀ ਮੇਂ ਬੋਝ ਤੋਂ ਸਿਰਫ ਸਾਂਸੋਂ ਕਾ ਥਾ।
1: ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੂਬਸੂਰਤ ਚੀਜ਼ਾਂ ਨੇ ਜਿਨ੍ਹਾਂ ਤੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੇਰਣਾ ਲੈ ਕੇ ਅੱਗੇ ਵਧ ਸਕਦੇ ਹੋ।
0: ਜੀ ਬਿਲਕੁਲ ਜੀ, ਬਹੁਤ ਗੱਲ ਵਧੀਆ ਆਖੀ ਤੁਸੀਂ। ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਗੁਰਲਾਲ ਮਾਹੀ ਨੰਗਲ ਹੋਰਾਂ ਦਾ ਆ ਗਿਆ ਹੈ ਜੀ, ਨਾਲੋ ਨਾਲ ਇਹਨਾਂ ਨੇ ਰਬਾਬ ਸਿੰਘ ਮਾਹੀ ਨੰਗਲ, ਸੁਖਦੇਵ ਸਿੰਘ, ਜਰਨੈਲ ਸਿੰਘ ਮਾਨ, ਭੂਰਾ ਸਿੰਘ, ਬੂਟਾ ਸਿੰਘ ਮਛਾਣਾ, ਗੁਰਜੀਤ ਨੰਬਰਦਾਰ ਹੋਰਾਂ ਦਾ ਵੀ ਸ਼ਾਮਿਲ ਕੀਤਾ ਹੈ ਜੀ ਪ੍ਰੋਗਰਾਮ ਦੇ ਵਿੱਚ ਪੈਗਾਮ ਦੇ ਵਿੱਚ। ਨਾ ਮੈਂ ਨਿਆਣਾ ਕੀ ਜਾਣਾ, ਤੇਰਿਆਂ ਰੰਗਾਂ ਨੂੰ ਮਿਹਰ ਕਰੀ ਦਾਤਿਆ, ਫਲ ਲਾਈ ਸਭ ਦੀਆਂ ਮੰਗਾਂ ਨੂੰ। ਇਹ ਜੋ ਇੱਕ ਦੁਆ ਹੈ, ਜਿਹੜੀ ਅਰਦਾਸ ਜਿਹੜੀ ਹੈ, ਉਹ ਪੈਗਾਮ ਦੇ ਰੂਪ ਦੇ ਵਿੱਚ ਕਰ ਰਹੇ ਹੈ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ।

0: ਕਰੋ।
1: ਅਗਲਾ ਸੁਨੇਹਾ ਸਾਡੇ ਕੋਲ ਪ੍ਰੋਗਰਾਮ ਪੈਗਾਮ ਦੇ ਤਹਿਤ ਪਹੁੰਚਿਆ ਹੈ। ਲਿਖਦੇ ਨੇ ਜੀ, ਪੈਗਾਮ ਦੇ ਇੰਚਾਰਜ ਸਰਦਾਰ ਮਨਦੀਪ ਰਜੋਰਾ ਜੀ ਨੂੰ ਸਤਿ ਸ੍ਰੀ ਅਕਾਲ। ਅੱਗੇ ਲਿਖਦੇ ਨੇ, ਸੌਣ ਮਹੀਨੇ ਮੀਂਹ ਨਾ ਪੈਂਦੇ, ਤੱਪੜ ਵਾਂਗ ਜ਼ਮੀਨਾਂ, ਤੂੜੀ ਖਾਂਦੇ ਟੱਗੇ ਹਾਰ ਗਏ, ਗੱਭਰੂ ਲੱਗ ਗਏ ਅਫੀਮਾ, ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ, ਤੀਆਂ ਦਾ ਗੀਤ ਤੀਆਂ ਤੀਜ ਦੀਆਂ, ਭਾਦੋ ਦੇ ਮੁਕਲਾਵੇ, ਸੌਣ ਵੀਰ ਇਕੱਠੀਆਂ ਕਰੇ, ਭਾਦੋ ਭੈੜੀ ਚੰਦਰੀ ਵਿਛੋੜੇ ਪਾਵੇ। ਜੀ, ਇਹ ਖੂਬਸੂਰਤ ਰਚਨਾ ਸਾਡੇ ਕੋਲ ਪਹੁੰਚੀ ਹੈ, ਪਿੰਡ ਕੋਟ ਸ਼ਮੀਰ, ਜਥੇਦਾਰ ਬਾਬਾ ਪਿਆਰਾ ਸਿੰਘ, ਸੁਖਦੇਵ ਸਿੰਘ, ਤਲਵੰਡੀ ਰੋਡ, ਕੋਟ ਸ਼ਮੀਰ।

0: ਖਿਜਰ ਪੰਜੂ।
1: ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਜਗਾ ਸਿੰਘ ਰਾਮਾ ਮੰਡੀ ਤੋਂ ਬਲਜੀਤ ਕੌਰ ਤੇ ਨਾਲ ਇਹਨਾਂ ਦੇ ਪੋਤਰੇ ਤਨਵੀਰ ਸਿੰਘ, ਗੁਰਵੀਰ ਸਿੰਘ, ਮਨਵੀਰ ਸਿੰਘ, ਜਸਨੂਰ ਸਿੰਘ ਇਹ ਸਾਨੂੰ ਮੈਸੇਜ ਆਖਦੇ ਆ, ਲਿਖਦੇ ਆ ਪੈਗਾਮ। ਪੈਗਾਮ ਜੀ, ਪੈਗਾਮ ਸ਼ਾਮਿਲ ਕੀਤਾ ਹੈ ਇਹਨਾਂ। ਲਿਖਤ ਜਿਹੜੀ ਹੈ ਉਹ ਭੁੱਲਰ ਸਾਹਿਬ ਦੀ ਹੈ। ਇਹ ਪਿਤਾ ਦਾ ਆਪਣੇ ਬੱਚਿਆਂ ਪ੍ਰਤੀ ਪ੍ਰੇਮ, ਪਿਆਰ ਤੇ ਸਤਿਕਾਰ, ਪਿਤਾ ਦੇ ਆਪਣੇ ਬੱਚਿਆਂ ਪ੍ਰਤੀ ਫਰਜ਼, ਲੋੜਾਂ, ਜ਼ਿੰਮੇਵਾਰੀ, ਦਾਤ ਪੁੱਤਾਂ ਦੀ ਮੰਗਦਾ ਰੱਬ ਕੋਲੋਂ, ਗੁਰੂ ਘਰਾਂ ਚ ਸੀਸ ਝੁਕਾਵੇ ਬਾਪੂ, ਬਾਪੂ ਹੁੰਦਿਆਂ ਫਿਕਰ ਨਾ ਪੁੱਤਰਾਂ ਨੂੰ, ਕੰਮ ਧੰਦੇ ਵੀ ਆਪ ਮੁਕਾਏ ਬਾਪੂ, ਚਾਹ ਲਾਡ ਅਧੂਰੇ ਨਾ ਰਹਿਣ ਦੇਵੇ, ਮੋਢੇ ਚੁੱਕ ਕੇ ਮੇਲਾ ਦਿਖਾਏ ਬਾਪੂ, ਚਾਰੇ ਕੂੰਟ ਫਿਰ ਭੁੱਲਰਾ ਦਿਸਣ ਸੁਨੇ, ਜਦੋਂ ਛੱਡ ਸੰਸਾਰ ਨੂੰ ਜਾਏ ਬਾਪੂ, ਜਦੋਂ ਛੱਡ ਸੰਸਾਰ ਨੂੰ ਜਾਏ ਬਾਪੂ ਜੀ। ਇਹਨਾਂ ਗੱਲ ਜਿਹੜੀ ਆਖੀ ਹੈ ਪਿਓ ਦੇ ਸਿਰ ਦੇ ਉੱਤੇ, ਜਿਹੜੀਆਂ ਅਸੀਂ ਐਸ਼ਾਂ ਕਰ ਲਈਏ ਉਸ ਦੇ ਵਰਗੀ ਰੀਸ ਨਹੀਂ, ਅਤੇ ਇਸ ਲਈ ਤੁਸੀਂ ਵੱਧ ਤੋਂ ਵੱਧ ਐਸ਼ਾਂ ਕਰ ਸਕੋ ਆਪਣੇ ਬਾਪ ਨੂੰ, ਆਪਣੇ ਪਿਓ ਨੂੰ। ਅਸੀਂ ਤੰਦਰੁਸਤੀ ਦੇ ਨਾਲ ਉਹਨਾਂ ਨੂੰ ਸੰਭਾਲ ਕੇ ਰੱਖਣਾ ਹੈ, ਉਹਨਾਂ ਨੂੰ ਸਮਾਂ ਦੇਣਾ ਹੈ, ਉਹਨਾਂ ਦੀ ਸਿਹਤ ਦਾ ਖਾਸ ਖਿਆਲ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਜੀ।
0: ਜੀ, ਤੇ ਅਗਲੀ ਰਚਨਾ ਮੇਰੇ ਕੋਲ ਪਹੁੰਚੀ ਹੈ। ਰਚਨਾ ਹੈ ਜੀ ਨਸ਼ਾ ਮੁਕਤ ਤੇ, ਯਾਨੀ ਕਿ ਇੱਕ ਖੂਬਸੂਰਤ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਜਿਹੜੀ ਉਹ ਦੇਖ ਰਹੇ ਨੇ, ਲਿਖਦੇ ਨੇ। ਨਸ਼ਾ ਮੁਕਤ, ਨਸ਼ਾ ਮੁਕਤ ਹੋਵੇ ਹਰ ਗਾਮ, ਨਸ਼ਾ ਮੁਕਤ ਹੋਵੇ ਹਰ ਗਾਮ, ਮੇਰਾ ਇਹ ਪੈਗਾਮ, ਮੇਰਾ ਇਹ ਪੈਗਾਮ। ਮਾਪੇ ਸੋਚਣ ਕਿ ਇਹ ਕਿਹੜੀ ਨੀਂਦੇ, ਕਿਹੜੀ ਨੀਂਦੇ ਸੁੱਤੇ, ਇਹ ਨੌਜਵਾਨ ਨਸ਼ਾ ਮੁਕਤ ਹੋਵੇ ਹਰ ਗਾਮ, ਨਸ਼ਾ ਮੁਕਤ ਹੋਵੇ ਹਰ ਗਾਮ, ਮੇਰਾ ਇਹ ਪੈਗਾਮ, ਮੇਰਾ ਇਹ ਪੈਗਾਮ। ਇਹ ਖੂਬਸੂਰਤ ਜਿਹਾ ਪੈਗਾਮ ਸਾਡੇ ਕੋਲ ਪਹੁੰਚਿਆ ਹੈ ਜੀ ਰਾਮ ਸਿੰਘ ਭੱਟੀ, ਸਾਬਕਾ ਸਰਪੰਚ ਅਬਲੂ,
1: ਦਰਸ਼ਨ ਲੋਟ ਮਸੀਤਾਂ ਤੋਂ ਸਾਨੂੰ ਪੈਗਾਮ ਲਿਖ ਭੇਜ ਰਹੇ ਆ, ਲਿਖਦੇ ਨੇ ਜੀ। ਨਾਲ ਨਾਲ ਇਹਨਾਂ ਨੇ ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ, ਹਨੀ ਲੋਟ ਦਾ ਵੀ ਨਾਂ ਸ਼ਾਮਿਲ ਕੀਤਾ ਹੈ। ਬਚਪਨ ਤੋਂ ਸੀ ਤਮੰਨਾ ਕਿਸੇ ਨਾਲ ਪਿਆਰ ਕਰਾਂਗਾ ਮੈਂ, ਉਹਦੇ ਲਈ ਹੀ ਜੀਵਾਂਗਾ, ਉਹਦੇ ਲਈ ਹੀ ਮਰਾਂਗਾ ਮੈਂ, ਪਰ ਹੁਣ ਡਰ ਲੱਗਦਾ ਜੇ ਉਹ ਦੇ ਗਿਆ ਧੋਖਾ ਤਾਂ ਜ਼ਿੰਦਗੀ ਦੇ ਵਿੱਚ ਇਹ ਪਲ ਕਿਵੇਂ ਕੱਟਿਆ ਕਰਾਂਗਾ ਮੈਂ। ਮਸੀਤਾਂ ਪਿੰਡ ਦੀਆਂ ਗਲੀਆਂ ਵੇਖ ਸੁਣੀਆਂ, ਦਰਸ਼ਨ ਸਿਆਂ ਕਿਵੇਂ ਫਿਰ ਜਰਿਆ ਕਰਾਂਗਾ ਮੈਂ, ਕਿਵੇਂ ਫਿਰ ਜਰਿਆ ਕਰਾਂਗਾ ਮੈਂ। ਇਹਨਾਂ ਨੇ ਸਾਨੂੰ ਮੈਸੇਜ ਜਿਹੜਾ ਹੈ ਉਹ ਲਿਖ ਭੇਜਿਆ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲੇ

0: ਜਿੰਨੇ ਵੀ ਪੈਗਾਮ ਸ਼ਾਮਿਲ ਹੋਏ ਅਸੀਂ ਸਾਰੇ ਹੀ ਸ਼ਾਮਿਲ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ। ਅਤੇ ਸਾਡੇ ਕੋਲ ਰਾਮਜੀਤ ਖੰਗੂੜਾ ਬਠਿੰਡਾ ਤੋਂ ਪੈਗਾਮ ਕਰਦੇ ਨੇ ਇੱਥੇ, ਹਾਂਜੀ ਹਾਂਜੀ ਕਰਦੇ ਜਿਹੜੇ ਹਾਮੀ ਉਸੇ ਦੀ ਭਰਦੇ ਨੇ, ਸੱਚੇ ਨੂੰ ਨਹੀਂ ਪੁੱਛਦਾ ਕੋਈ, ਝੂਠੇ ਨੂੰ ਸਲਾਮਾਂ ਕਰਦੇ ਨੇ, ਦੇਖ ਲਏ ਰੰਗ ਦੁਨੀਆਦਾਰੀ ਦੇ, ਬਸ ਪਾਣੀ ਉਸੇ ਦਾ ਭਰਦੇ ਨੇ, ਸੱਜਣ ਵੀ ਸਾਥ ਛੱਡ ਜਾਂਦੇ ਇੱਥੇ, ਜਾ ਗੈਰਾਂ ਸੰਗ ਰਲਦੇ ਨੇ, ਖੰਗੂੜੇ ਤੂੰ ਚੁੱਪ ਕਰਕੇ ਬਹਿ ਜਾ, ਇੱਥੇ ਸਾਥ ਨਹੀਂ ਦਿੰਦੇ ਕਰਦੇ ਵੇ, ਇੱਥੇ ਸਾਥ ਨਹੀਂ ਦਿੰਦੇ ਕਰਦੇ ਵੇ, ਗੱਲ ਜਿਹੜੀ ਹੈ ਨਾ ਆਖੀ ਹੈ ਜੀ, ਪਰ ਘਰਦੇ ਜਿਹੜੇ ਨੇ ਜੇਕਰ ਉਹ ਸਾਡਾ ਸਾਥ ਨਾ ਦਿੱਤਾ ਹੁੰਦਾ ਉਹਨਾਂ ਨੇ ਤੇ ਅਸੀਂ ਇੰਨੀ ਅੱਗੇ ਤੱਕ ਨਹੀਂ ਸੀ ਆਉਣਾ, ਫਿਰ ਵੀ ਅਸੀਂ ਇਹ ਆਪਣੀ ਰਾਏ ਬਣਾਉਣ ਲੱਗੇ, ਇੱਕ ਵਾਰ ਫਿਰ ਸੋਚ ਲਈਏ, ਪਿੱਛੇ ਨਿਗਾਹ ਮਾਰ ਲਈਏ ਜੀ।
1: ਤੇ ਇਸੇ ਤਰ੍ਹਾਂ ਅਗਲਾ ਪੈਗਾਮ ਸਾਡੇ ਕੋਲ ਪਹੁੰਚਿਆ ਜੀ, ਬਲਵਿੰਦਰ ਸਰਾਂ ਗੁਣਤਾਸ, ਰਸਨਦੀਪ, ਮਨਿੰਦਰ ਸਰਾਂ ਪਿੰਡ ਮੋੜ ਜੰਡ ਸਿੱਖਾਂ ਹਨੁਮਾਨਗੜ੍ਹ ਤੋਂ ਲਿਖਦੇ ਨੇ, ਗੱਲ ਸੁਣ ਕੈਦੀ ਰੋਇਆ ਨਾ ਕਰ, ਐਵੇਂ ਕਮਲਾ ਹੋਇਆ ਨਾ ਕਰ, ਗੱਲਾਂ ਕਰਦਾ ਚੰਗਾ ਲੱਗਦਾ, ਗੱਲਾਂ ਕਰਦਾ ਚੰਗਾ ਲੱਗਦਾ, ਆਪਣੇ ਆਪ 'ਚ ਖੋਇਆ ਨਾ ਕਰ, ਛੱਡ ਕੇ ਨਹੀਂ ਗਈ ਨਾਲ ਹਾਂ ਤੇਰੇ, ਛੱਡ ਕੇ ਨਹੀਂ ਗਈ ਨਾਲ ਹਾਂ ਤੇਰੇ, ਐਵੇਂ ਚਾਰ ਚੁਫੇਰਾ ਟੋਇਆ ਨਾ ਕਰ, ਜਿੰਨੀਆਂ ਮੇਰੇ ਨਾਲ ਸ਼ਿਕਾਇਤਾਂ ਮਨ ਵਿੱਚ ਰੱਖ ਕੇ ਸੋਇਆ ਨਾ ਕਰ, ਪਰ ਸੱਚ ਆਖਾਂ ਐ ਗੱਲ ਨਹੀਂ ਬਣਨੀ, ਮਾੜੇ ਬੀਜ ਬੋਇਆ ਨਾ ਕਰ। ਇਸੇ ਤਰ੍ਹਾਂ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ, ਨਾਲ ਇਹ ਸਾਨੂੰ ਗੁੱਡ ਮਾਰਨਿੰਗ ਵੀ ਲਿਖ ਰਹੇ ਨੇ, ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ, ਲਿਖਣ ਵਾਲੇ ਨੇ ਬਿੰਦਰ ਗਹਿਲੋਤ ਤੇ ਰਾਜ ਗਹਿਲੋਤ, ਨਾਲ ਆਪਣੇ ਦੋਸਤ ਪਵਨ ਕੰਬੋਜ, ਜੰਗੀਰ ਸਿੰਘ ਸਰਪੰਚ ਪਿੰਡ ਬੀਰਾ ਬੱਦੀ ਫਤਿਹਬਾਦ ਹਰਿਆਣਾ ਤੋਂ ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ। ਲਿਖਦੇ ਨੇ, ਢਲਤੀ ਸ਼ਾਮ ਹਰ ਪਲ ਇੱਕ ਹਸੀ ਪੈਗਾਮ ਲਾਤੀ ਹੈ, ਢਲਤੀ ਸ਼ਾਮ ਹਰ ਪਲ ਇੱਕ ਹਸੀ ਪੈਗਾਮ ਲਾਤੀ ਹੈ, ਧੀਮੀ ਸੀ ਹਵਾ ਆਪਣੇ ਸੰਗ ਤੇਰੀ ਯਾਦੇ ਲਾਤੀ ਹੈ, ਸੂਰਜ ਕਾ ਡੂਬਣਾ ਵੀ

0: ਸਮਾਂ 7:53 ਤੇ 45 ਸਕਿੰਟ ਦਾ ਹੋ ਚੁੱਕਿਆ ਤੇ ਜਾਰੀ ਹੈ ਪ੍ਰੋਗਰਾਮ ਸੱਜੀ ਸਵੇਰ। ਹੁਣੇ ਤੁਸੀਂ ਸੱਜੀ ਸਵੇਰ ਦੇ ਵਿੱਚ ਪੈਗਾਮ ਸਿਲਸਿਲਾ ਸਾਡਾ ਸੁਣਿਆ, ਜਿਸ ਨੂੰ ਪੇਸ਼ ਕਰ ਰਹੇ ਸਨ ਮਨਦੀਪ ਰਜੌਰਾ ਤੇ ਉਹਨਾਂ ਦੇ ਨਾਲ ਸਨ ਸੀਮਾ ਕਟਾਰੀਆ। ਤੇ ਅੰਮ੍ਰਿਤ, ਕੁਛ ਅੱਜ ਜਨਮਦਿਨ ਵੀ ਹੈ, ਕੁਛ ਸੈਲੀਬ੍ਰਿਟੀਜ਼ ਦੇ ਵੀ ਹੈ ਤੇ ਹੋਰ ਵੀ ਕਿੰਨਾ ਕਿੰਨਾ ਦੇ ਜਨਮਦਿਨ ਹੈ ਉਹ ਸਾਡੇ ਸਰੋਤਿਆਂ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ।
1: ਜੀ ਬਿਲਕੁਲ, ਅੱਜ ਹੀ ਦੇ ਦਿਨ 1904 ਵਿੱਚ ਸੁਭਦਰਾ ਕੁਮਾਰੀ ਚੌਹਾਨ ਦਾ ਜਨਮ ਹੋਇਆ, ਜੋ ਕਿ ਪ੍ਰਸਿੱਧ ਕਵਿਤਰੀ ਲੇਖਿਕਾ ਅਤੇ ਆਜ਼ਾਦੀ ਘੁਲਾਟੀ ਸਨ ਅਤੇ ਉਹਨਾਂ ਦੀ ਪ੍ਰਸਿੱਧ ਰਚਨਾ ਸੀ ਝਾਂਸੀ ਦੀ ਰਾਣੀ। ਅਤੇ ਅੱਜ ਹੀ ਦੇ ਦਿਨ ਸਰੋਤਿਓ ਫਿਲਮ ਨਿਰਦੇਸ਼ਕ ਜੇਮਸ ਕੈਮਰਨ ਦਾ ਵੀ ਜਨਮ ਹੋਇਆ। ਉਹਨਾਂ ਦਾ ਸਿਨੇਮਾ ਵਿੱਚ ਬਹੁਤ ਵੱਡੇ ਪੱਧਰ ਦੀਆਂ ਫਿਲਮਾਂ ਵਿੱਚ ਨਾਮ ਲਿਆ ਜਾਂਦਾ ਹੈ ਅਤੇ ਤਕਨੀਕ ਦੇ ਪੱਖੋਂ ਨਵੀਨਤਾ ਉਹਨਾਂ ਨੇ ਆਪਣੀਆਂ ਫਿਲਮਾਂ ਦੇ ਵਿੱਚ ਸ਼ਾਮਿਲ ਕੀਤੀ, ਜਿਵੇਂ ਕਿ ਤੁਸੀਂ ਟਾਈਟੈਨਿਕ ਫਿਲਮ ਅਤੇ ਅਵਤਾਰ ਵਰਗੀਆਂ ਫਿਲਮਾਂ ਜਿਹੜੀਆਂ ਉਦਾਹਰਣ ਦੇ ਤੌਰ 'ਤੇ ਦੇਖ ਸਕਦੇ ਹੋ। ਅਤੇ ਅੱਜ ਹੀ ਦੇ ਦਿਨ ਦੋਸਤੋ ਸੈਫ ਅਲੀ ਖਾਨ, ਜੋ ਕਿ ਬਾਲੀਵੁੱਡ ਅਭਿਨੇਤਾ ਨੇ, ਉਹਨਾਂ ਦਾ ਜਨਮ ਦਿਨ ਹੈ।
0: ਜੀ ਬਹੁਤ ਵਧੀਆ, ਤੇ ਸਾਡੇ ਸਰੋਤਿਆਂ ਦੇ ਵਿੱਚ ਵੀ ਜਿਨ੍ਹਾਂ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਉਹਨਾਂ ਨੂੰ ਸਾਡੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਟੀਮ ਵੱਲੋਂ ਲੱਖ ਲੱਖ ਵਧਾਈਆਂ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਤੇ ਫਿਲਹਾਲ ਸੁਣੋ ਇਹ ਗੀਤ, ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ।

0: ETF ਦੇ ਐਕਸਪੋਰਟ ਟੈਕਸ ਵਿੱਚ ਕਟੌਤੀ ਕੀਤੀ ਹੈ ਜੀ।
1: ਜੀ, ਨਾਲ ਹੀ ਦੇਵਦੱਤ ਪਰਿਕਲ ਨੇ ਨਾਬਾਦ ਸੈਂਕੜੇ ਨਾਲ ਸ਼੍ਰੀਲੰਕਾ ਖਿਲਾਫ ਭਾਰਤ ਦੀ ਮਜ਼ਬੂਤ ਸ਼ੁਰੂਆਤ ਕਰ ਦਿੱਤੀ ਹੈ ਜੀ। ਅਤੇ ਹਾਕੀ ਨਾਲ ਸੰਬੰਧਿਤ ਖਬਰ ਹੈ ਮੇਰੇ ਕੋਲ, ਹਰਮਨਪ੍ਰੀਤ ਦੇ 2 ਗੋਲਾਂ ਨਾਲ ਭਾਰਤ ਨੇ ਵੈਲਜ਼ ਨੂੰ ਹਰਾ ਕੇ ਵਿਸ਼ਵ ਕੱਪ ਵਿੱਚ ਕੀਤੀ ਸ਼ਾਨਦਾਰ ਸ਼ੁਰੂਆਤ। ਅਤੇ ਨਾਲ ਹੀ ਲਿਖਿਆ ਜੀ, ਦੇਸ਼ ਆਜ਼ਾਦ ਕਰਾਉਣ ਵਾਲਿਆਂ ਦਾ ਪਰਿਵਾਰ ਰੁਜ਼ਗਾਰ ਲਈ ਕੈਦ, ਦੇਸ਼ ਭਗਤ ਦਾ BA ਪਾਸ, 55 ਸਾਲ ਪੁੱਤਰ ਅੱਜ ਵੀ ਰੁਜ਼ਗਾਰ ਤੋਂ ਵਾਂਝਾ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਖਬਰ ਲੱਗੀ ਹੈ ਜੀ, ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਦੇ ਵਿੱਚ 17 ਅਗਸਤ ਨੂੰ ਹੋਵੇਗੀ ਛੁੱਟੀ। ਅਤੇ ਨਾਲ ਹੀ ਅੰਮ੍ਰਿਤਸਰ ਏਅਰਪੋਰਟ ਨੂੰ ਵਿਸ਼ਵ ਪੱਧਰ 'ਤੇ ਸੁਰੱਖਿਅਤ ਬਣਾਉਣ ਲਈ ਵਚਨਬੱਧ, ਡਾਇਰੈਕਟਰ ਅਨਿਰੁੱਧ ਕੁਮਾਰ। ਅਤੇ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਜੀ ਕਿ ਸਰਜਰੀ ਸਵੇਅਰ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕੀਤਾ ਜਾਵੇ। ਅਤੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਵਿੱਚ ਤਕਨੀਕੀ ਸਹਿਯੋਗ ਸਾਡੀ ਟੀਮ ਦਾ ਰਿਹਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਮੈਨੂੰ ਦੀਪਾ ਛਾਬੜਾ ਨੂੰ
0: ਅਤੇ ਮੈਨੂੰ ਅੰਮ੍ਰਿਤ ਨੂੰ
1: ਪ੍ਰੋਗਰਾਮ ਸਰਜਰੀ ਸਵੇਅਰ ਇੱਥੇ ਹੀ ਖਤਮ ਕਰਨ ਦੀ ਦੇਵਾ ਗਿਆ। ਨਮਸਕਾਰ, ਧੰਨਵਾਦ।

0: ਜੀ ਪ੍ਰੋਗਰਾਮ ਸੱਜਰੀ ਸਵੇਰ ਤੇ ਅਖਬਾਰੀ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ, ਪਰ ਅਖਬਾਰਾਂ ਦੀ ਤਾਂ ਅੱਜ ਛੁੱਟੀ ਹੈ। ਚਲੋ ਕੋਈ ਗੱਲ ਨਹੀਂ, ਸਾਡੇ ਕੋਲ ਇੰਟਰਨੈਟ ਹੈਗਾ ਜਿਹਦੇ ਤੋਂ ਅਸੀਂ ਕੁਝ ਸੁਰਖੀਆਂ ਤੁਹਾਡੇ ਲਈ ਲੈ ਕੇ ਆਏ ਹਾਂ ਤੇ ਕਰਦੇ ਹਾਂ ਤੁਹਾਡੇ ਨਾਲ ਸਾਂਝੀਆਂ। ਜੀ ਸਭ ਤੋਂ ਪਹਿਲਾਂ ਮੇਰੇ ਕੋਲ ਖਬਰ ਹੈ ਜੀ ਕੈਨੇਡਾ ਟੈਕਸ ਬਾਰੇ। ਮਹਿੰਗਾਈ ਦੀ ਮਾਰ, ਟੈਕਸਾਂ ਨੇ ਚੰਬੇ ਕੈਨੇਡਾ ਦੇ ਲੋਕ। ਇਸ ਤੋਂ ਇਲਾਵਾ ਇੰਡੀਪੈਂਡੈਂਸ ਡੇ 2026 ਜਿਹੜਾ ਕਿ ਕੱਲ੍ਹ ਬੜੀ ਖੁਸ਼ੀ ਨਾਲ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਨੂੰ ਦਿਮਾਗੀ ਨਕਸਲੀਆਂ ਤੋਂ ਬਚਾਉਣ ਦੀ ਲੋੜ, ਮਹਿਲਾ ਰਾਖਵਾਂਕਰਨ ਅਤੇ ਸਿਆਸਤ ਨਾ ਕਰਨ ਪਾਰਟੀਆਂ, ਇਹ ਕਹਿਣਾ ਹੈ ਜੀ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ।
1: ਜੀ ਇੱਕ ਹੋਰ ਖਬਰ ਹੈ ਜੀ, ਕਹਿੰਦੇ ਕਿ ਕੇਂਦਰ ਵੱਲੋਂ ਪੈਟਰੋਲ ਡੀਜ਼ਲ ਅਤੇ

0: ਐਫਆਈਐਚ ਹਾਕੀ ਵਿਸ਼ਵ ਕੱਪ ਵਿੱਚ ਕੱਲ੍ਹ ਨੀਦਰਲੈਂਡ ਦੇ ਐਮਸਟਿਲਵੀਨ ਵਿੱਚ ਗਰੁੱਪ ਡੀ ਦੇ ਇੱਕ ਮੈਚ ਵਿੱਚ ਭਾਰਤ ਨੇ ਵੇਲਸ ਨੂੰ 3-1 ਨਾਲ ਹਰਾ ਦਿੱਤਾ ਹੈ। ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 2 ਗੋਲ ਕੀਤੇ, ਸੰਜੇ ਰਾਣਾ ਨੇ 1 ਗੋਲ ਕੀਤਾ। ਕ੍ਰਿਕਟ ਵਿੱਚ ਭਾਰਤ ਅੱਜ ਸ੍ਰੀਲੰਕਾ ਵਿਰੁੱਧ ਗੋਲ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ 2 ਵਿਕਟਾਂ ਤੇ 288 ਦੌੜਾਂ ਦੇ ਸਕੋਰ ਤੋਂ ਅੱਗੋਂ ਸ਼ੁਰੂ ਕਰੇਗਾ। ਕੱਲ੍ਹ ਦੀ ਖੇਡ ਖਤਮ ਹੋਣ ਸਮੇਂ ਦੇਵਦੱਤ ਪਡਿਕਲ 131 ਅਤੇ ਰਿਸ਼ਭ ਪੰਤ 27 ਦੌੜਾਂ ਨਾਲ ਕ੍ਰੀਜ਼ 'ਤੇ ਸਨ। ਕੇਐਲ ਰਾਹੁਲ ਨੇ 77 ਦੌੜਾਂ ਦਾ ਯੋਗਦਾਨ ਪਾਇਆ। ਮੀਂਹ ਕਾਰਨ ਕੱਲ੍ਹ ਸਿਰਫ 73 ਓਵਰਾਂ ਦੀ ਖੇਡ ਹੋ ਸਕੀ। ਪਹਿਲਾਂ ਭਾਰਤ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਡੋਨੇਸ਼ੀਆ ਦੇ ਫਲੋਰੈਸ ਤੱਟ ਤੇ ਆਏ 7.7 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 47 ਹੋ ਗਈ ਹੈ। ਭੂਚਾਲ ਤੋਂ ਬਾਅਦ ਦਰਜਨਾਂ ਝਟਕੇ ਮਹਿਸੂਸ ਕੀਤੇ ਗਏ। ਰਾਹਤ ਅਤੇ ਬਚਾਅ ਟੀਮਾਂ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਰਾਖਵਾਂਕਰਨ ਲਾਗੂ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਮੁਫ਼ਤ ਆਨਲਾਈਨ ਕੋਚਿੰਗ ਦਾ ਐਲਾਨ ਕੀਤਾ। ਅਗਲੇ 1 ਸਾਲ ਵਿੱਚ 1 ਕਰੋੜ ਨੌਜਵਾਨਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਿਖਲਾਈ ਦਿੱਤੀ ਜਾਏਗੀ। ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ ਨੇ ਛੋਟੇ ਕਰਦਾਤਾਵਾਂ ਲਈ ਵਿਦੇਸ਼ੀ ਸੰਪਤੀ ਖੁਲਾਸਾ ਯੋਜਨਾ ਨਿਯਮ 2026 ਨੋਟੀਫਾਈ ਕੀਤੇ ਨੇ। ਦੇਸ਼ ਅੱਜ ਸਾਬਕ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਤੇ NTA ਅੱਜ UGC ਨੈਟ ਜੂਨ 2026, CSIR ਨੈਟ ਅਤੇ ICAR ਦਾਖਲਾ ਪ੍ਰੀਖਿਆ ਲਈ ਆਰਜ਼ੀ ਉੱਤਰ ਕੁੰਜੀਆਂ ਜਾਰੀ ਕਰੇਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ ਜੀ ਠੀਕ 8:40 ਦਾ ਤੇ ਹੁਣ ਪ੍ਰੋਗਰਾਮ ਪੇਸ਼ ਹੈ ਜੀ ਸਦਾਬਹਾਰ ਗੀਤਾਂ ਤੇ ਆਧਾਰਿਤ ਤੇ ਅੱਜ ਅਸੀਂ ਸੁਣਾਂਗੇ ਪੰਜਾਬੀ ਓਲਡ ਫਿਲਮੀ ਮਿਊਜ਼ਿਕ।

ਦੋਸਤੋ, ਪ੍ਰੋਗਰਾਮ ਸਦਾਬਹਾਰ ਗੀਤ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤ ਢਿੱਲੋਂ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਜਿਸ ਨੂੰ ਗਾਇਆ ਹੈ ਗੁਰਦਾਸ ਮਾਨ ਨੇ, ਲਿਖਿਆ ਵੀ ਗੁਰਦਾਸ ਮਾਨ ਨੇ ਹੈ, ਅਤੇ ਸੰਗੀਤਕਾਰ ਹੈ ਜਗਜੀਤ ਚਿੱਤਰਾ, ਅਤੇ ਫਿਲਮ ਹੈ ਜੀ ਲੌਂਗ ਦਾ ਲਿਸ਼ਕਾਰਾ ਵਿੱਚੋਂ। ਅਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

0: ਨਾ ਭੁੱਲਣਾ ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ।
1: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਤੋਂ ਹਰ ਐਤਵਾਰ ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਤਹਿਤ ਇਸ ਵਾਰ ਯਾਨੀ ਕਿ 16 ਅਗਸਤ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਉੱਗੇ ਨਾਵਲਕਾਰ ਅਤੇ ਕਹਾਣੀਕਾਰਾ ਜੋਗਿੰਦਰ ਕੌਰ ਅਗਨੀਹੋਤਰੀ ਦੇ ਨਾਲ ਮੁਲਾਕਾਤ। ਇਹਨਾਂ ਦੇ ਨਾਲ ਮੁਲਾਕਾਤ ਦਾ ਇਹ ਦੂਜਾ ਭਾਗ ਹੋਵੇਗਾ। ਮੁਲਾਕਾਤੀ ਰਹਾਂਗਾ ਮੈਂ ਯਾਨੀ ਕਿ ਮਨਦੀਪ ਰਜੌਰਾ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਕ ਮਿੰਨੀ ਕਹਾਣੀ ਅਤੇ ਇੱਕ ਗਜ਼ਲ ਵੀ ਸੁਣੋਗੇ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਸ, ਮਿਤੀ 16 ਅਗਸਤ ਦਿਨ ਐਤਵਾਰ ਸਵੇਰੇ 10:30 ਵਜੇ।
2: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ।
3: ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਸਦਾਬਹਾਰ ਗੀਤ, ਤੇ ਮੈਂ ਹਾਂ ਤੁਹਾਡਾ ਦੋਸਤ ਰੇਡੀਓ ਤੇ ਬਣਿਆ ਹੋਇਆ ਹਾਂ ਲਗਾਤਾਰ ਪ੍ਰੋਗਰਾਮ ਲੈ ਕੇ, ਅੰਮ੍ਰਿਤ ਢਿੱਲੋਂ। ਤੇ ਅਗਲਾ ਗੀਤ ਸੁਣਦੇ ਹਾਂ ਜੀ ਮੁਹੰਮਦ ਰਫੀ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਚਰਨ ਸਿੰਘ ਸਚਿੰਦਰਾ ਨੇ ਤੇ ਸੰਗੀਤ ਦਿੱਤਾ ਹੈ ਪ੍ਰੇਮ ਧਵਨ ਨੇ।

ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਅਧਾਰਿਤ ਹੋਵੇਗਾ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਜੀ ਦੀ ਸ਼ਹਾਦਤ ਦੇ ਉੱਤੇ। ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਾਂਗਾ ਮੈਂ, ਜਾਣੀ ਕਿ ਕੁਲਜੀਤ ਚਹਿਲ। ਸੋ ਸੁਣਨਾ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾ ਬਹਾਰ ਨਗਮੇ, ਜਿਸ ਨੂੰ ਪੇਸ਼ ਕਰ ਰਹੇ ਸਨ ਅੰਮ੍ਰਿਤ ਢਿੱਲੋਂ। ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ, ਸਮਾਂ 8:59 ਤੇ 34 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। ਕਰਦੇ ਹਾਂ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਪ੍ਰੋਗਰਾਮ ਚੱਲ ਰਿਹਾ ਸੀ ਆਜ ਕੇ ਫਨਕਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਠੀਕ 10 ਵਜ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।

0: ਇੱਕ ਹੋਰ ਗੱਲ ਜੀ ਬੱਚਿਓ, ਅਗਰ ਤੁਸੀਂ ਹੁਣੀ ਫੋਨ ਦੇਖ ਲਿਆ ਤੇ ਫਿਰ ਤੁਸੀਂ ਬਾਅਦ ਦੇ ਵਿੱਚ ਫੋਨ ਕਿਵੇਂ ਦੇਖੋਗੇ, ਕਿਉਂਕਿ ਤੁਹਾਡੀਆਂ ਤਾਂ ਅੱਖਾਂ ਹੀ ਕਮਜ਼ੋਰ ਹੋ ਜਾਣਗੀਆਂ, ਹਨਾ ਜੀ। ਇਸ ਕਰਕੇ ਹੌਲੀ ਹੌਲੀ ਆਪਾਂ ਫੋਨ ਦੇਖਣਾ ਹੈਗਾ। ਜਿੰਨਾ ਕੁ ਆਪਣੇ ਮਾਂ ਬਾਪ ਸਾਨੂੰ ਮਨਜ਼ੂਰੀ ਦਿੰਦੇ ਆ, ਇਜਾਜ਼ਤ ਦਿੰਦੇ ਆ, ਉਨੇ ਸਮੇਂ ਦੇ ਵਿੱਚ ਆਪਾਂ ਫੋਨ ਦੇਖਣਾ ਹੈਗਾ। ਅਤੇ ਹਾਂ, ਆਪਦੀ ਪੜ੍ਹਾਈ 'ਤੇ ਫੋਕਸ ਕਰਨਾ, ਆਪਦੇ ਟੀਚਰਾਂ ਦਾ, ਆਪਦੇ ਮਾਂ ਬਾਪ ਦਾ ਸਤਿਕਾਰ ਕਰਨਾ, ਜਿਵੇਂ ਉਹ ਕਹਿਣਗੇ ਉਵੇਂ ਕਰਨਾ ਹੈਗਾ ਜੀ।
1: ਬਿਲਕੁਲ ਬਿਲਕੁਲ, ਅਧਿਆਪਕਾਂ ਦਾ ਤੁਸੀਂ ਸਤਿਕਾਰ ਕਰੋਗੇ। ਤੇ ਬੱਚਿਓ, ਮੈਂ ਤੁਹਾਨੂੰ ਦੱਸਾਂ, ਜਦੋਂ ਮੈਂ ਛੋਟੀ ਜਿਹੀ ਹੁੰਦੀ ਸੀ ਨਾ, ਤੇ ਮੈਨੂੰ ਐਂ ਲੱਗਦਾ ਸੀ ਮੇਰੇ ਗੁਰੂ, ਮੇਰੇ ਅਧਿਆਪਕ ਨਾ ਕਿਸੇ ਹੋਰ ਹੀ ਪਲੈਨਟ ਤੋਂ ਆਏ ਨੇ, ਤੇ ਮੈਨੂੰ ਐਂ ਲੱਗਦਾ ਹੀ ਨਹੀਂ ਸੀ ਉਹ ਧਰਤੀ ਦੇ। ਤੇ ਮੈਂ ਉਹਨਾਂ ਦਾ ਬਹੁਤ ਹੀ ਜ਼ਿਆਦਾ ਆਦਰ ਸਤਿਕਾਰ ਕਰਦੀ ਸੀ, ਤੇ ਮੈਨੂੰ ਉਮੀਦ ਹੈ ਸਾਡੇ ਸਾਰੇ ਪਿਆਰੇ ਪਿਆਰੇ ਬੱਚੇ ਵੀ ਆਪਣੇ ਅਧਿਆਪਕਾਂ ਨੂੰ ਪੂਰਾ ਸਤਿਕਾਰ ਦਿੰਦੇ ਆ, ਤੇ ਉਹ ਜੋ ਵੀ ਗੱਲ ਉਹਨਾਂ ਨੂੰ ਕਹਿੰਦੇ ਆ ਤੇ ਉਹ ਮੰਨ ਲੈਂਦੇ ਆ। ਮੈਨੂੰ ਇਸ ਚੀਜ਼ ਦੀ ਪੂਰੀ ਉਮੀਦ ਹੈ।
0: ਇੱਕ ਗੱਲ ਮੇਰੇ ਜ਼ਿਹਨ ਦੇ ਵਿੱਚ ਆਈ ਹੈਗੀ ਕਿ ਤੁਸੀਂ ਇਹ ਦੱਸੋ ਕਿ ਤੁਹਾਡੇ ਬਚਪਨ ਦੇ ਵਿੱਚ, ਤੁਹਾਡੇ ਕਲਾਸ ਦੇ ਵਿੱਚ, ਸਕੂਲ ਦੇ ਵਿੱਚ ਤੁਹਾਡੇ ਦੋਸਤ ਸੀ, ਤੁਸੀਂ ਆਪਦੇ ਦੋਸਤਾਂ ਨਾਲ ਲੜਦੇ ਸੀ, ਜਾਂ ਫਿਰ ਤੁਹਾਡੀ ਕੋਈ ਇਹੋ ਜਿਹੀ ਯਾਦ ਜੋ ਸਾਡੇ ਬੱਚਿਆਂ ਨਾਲ ਅੱਜ ਸ਼ੇਅਰ ਕਰੋਗੇ, ਜੋ ਉਹਨਾਂ ਨੂੰ ਵੀ ਖੁਸ਼ੀ ਦਊਗੀ?
1: ਜੀ ਬਿਲਕੁਲ ਬੱਚਿਓ, ਮੈਂ ਤੁਹਾਡੇ ਨਾਲ ਸਾਂਝਾ ਕਰੂੰਗੀ ਆਪਣਾ ਬਚਪਨ, ਕਿਉਂਕਿ ਬਚਪਨ ਦੇ ਵਿੱਚ ਨਾ ਮੈਂ ਬਹੁਤ ਹੀ ਸ਼ਰਾਰਤੀ ਕੁੜੀ ਸੀਗੀ, ਤੇ ਬਹੁਤ ਸਾਰੀਆਂ ਖੇਡਾਂ ਖੇਡਦੀ ਸੀ। ਹੁਣ ਉਹ ਸ਼ਰਾਰਤਾਂ ਇੱਦਾਂ ਦੀਆਂ ਨਹੀਂ ਸੀ ਹੁੰਦੀਆਂ ਕਿ ਕਿਸੇ ਨੂੰ ਮੈਂ ਨੁਕਸਾਨ ਪਹੁੰਚਾਉਂਦੀ ਸੀ, ਪਰ ਮੈਂ ਘਰੇ ਜਮ੍ਹਾਂ ਨਹੀਂ ਸੀ ਟਿਕਦੀ। ਮੈਂ ਆਪਣੀ ਪੜ੍ਹਾਈ ਪੜੂਈ ਕੰਪਲੀਟ ਕਰਕੇ ਨਾ, ਜੋ ਵੀ ਮੈਨੂੰ ਸਕੂਲ ਤੋਂ ਕੰਮ ਮਿਲਿਆ ਹੁੰਦਾ ਸੀ ਉਹਨੂੰ ਫਟਾਫਟ ਨਿਬੇੜ ਕੇ ਤੇ ਮੈਂ ਘਰੋਂ ਨਿਕਲ ਜਾਂਦੀ ਸੀ, ਭਾਵੇਂ ਜਿੰਨੀ ਵੀ ਧੁੱਪ ਹੋਵੇ। ਤੇ ਅਸੀਂ ਸਾਰੇ ਦੋਸਤ, ਸਾਰੇ ਮਿੱਤਰ ਮਿਲ ਕੇ ਖੇਡਦੇ ਸੀ ਬਹੁਤ ਸਾਰੀਆਂ ਖੇਡਾਂ, ਤੇ ਉਹ ਖੇਡਾਂ ਦੇ ਨਾਂ ਤੁਹਾਨੂੰ ਦੱਸਾਂ, ਤੁਸੀਂ ਪਤਾ ਨਹੀਂ ਸੁਣੇ ਵੀ ਹੋਣਗੇ ਕਿ ਨਹੀਂ। ਅਸੀਂ ਖੇਡਦੇ ਸੀ ਲੰਗੜਾ ਸ਼ੇਰ। ਕੀ ਅੰਮ੍ਰਿਤ, ਤੁਸੀਂ ਨਾਂ ਸੁਣਿਆ ਲੰਗੜੇ ਸ਼ੇਰ ਦਾ?
0: ਜੀ ਮੈਂ ਖੇਡਦਾ ਜ਼ਰੂਰ ਹੁੰਦਾ ਸੀ, ਪਰ ਸਮੇਂ ਦੇ ਕਾਰਨ ਮੈਂ ਵੀ ਭੁੱਲ ਗਿਆ, ਪਰ ਹਾਂ ਮੈਨੂੰ ਲੁਕਣ ਮੀਚੀ ਜ਼ਰੂਰ ਯਾਦ ਹੈ।
1: ਤੇ ਲੰਗੜਾ ਸ਼ੇਰ ਪਤਾ ਕੀ ਹੁੰਦਾ ਸੀ? ਉਹਦੇ 'ਚ ਇੱਕ ਲੱਤ ਉੱਤੇ ਚੱਕ ਕੇ ਤੇ ਦੂਜੀ ਲੱਤ ਨਾਲ ਅਸੀਂ ਭੱਜਣਾ ਹੁੰਦਾ ਸੀ, ਤੇ ਸਾਡੇ ਸਰੀਰ 'ਚ ਇੰਨੀ ਤਾਕਤ ਹੁੰਦੀ ਸੀ ਕਿ ਅਸੀਂ ਇੱਕ ਲੱਤ ਨਾਲ ਹੀ ਭੱਜ ਭੱਜ ਕੇ ਦੂਜਿਆਂ ਨੂੰ ਪਕੜਮ ਪਕੜਾਈ ਕਰ ਲੈਂਦੇ ਸੀ।
0: ਅੱਛਾ, ਇੱਕ ਗੱਲ ਹੋਰ ਜਿਹੜੀ ਬਚਪਨ ਦੇ ਵਿੱਚ ਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੀ, ਉਹ ਹੁੰਦੀ ਹੈ ਕਿ ਟੀਵੀ 'ਤੇ ਆਪਾਂ ਜੋ ਕਾਰਟੂਨ ਦੇਖਦੇ ਹਾਂ, ਜੋ ਸਾਡੇ ਐਨੀਮੇਸ਼ਨ ਹੁੰਦੇ ਨੇ, ਉਹ ਬੜੇ ਸਾਨੂੰ ਪਸੰਦ ਸੀ। ਜਦੋਂ ਅਸੀਂ ਸਕੂਲ ਤੋਂ ਆਉਂਦੇ, ਨਾਲ ਦੀ ਨਾਲ ਬਸਤਾ ਰੱਖ ਕੇ ਅਸੀਂ ਦੇਖਣ ਲੱਗ ਜਾਣਾ ਟੀਵੀ, ਅਤੇ ਸੁਬਹਾ ਸੁਬਹਾ ਜਦੋਂ ਅਸੀਂ ਜਾਂਦੇ ਸੀ ਨਾ ਸਕੂਲ, ਸਕੂਲ ਤੋਂ ਪਹਿਲਾਂ 5 ਮਿੰਟ ਪਹਿਲਾਂ ਵੀ ਸਕੂਲ ਤੋਂ ਟੀਵੀ ਚੱਲਦਾ ਹੁੰਦਾ ਸੀ। ਹਾਂ ਮੈਂ ਮੰਨਦਾ ਕਿ ਮੈਂ ਵੀ ਟੀਵੀ ਦੇਖਦਾ ਸੀ, ਪਰ ਕੀ ਕਰੀਏ ਜੀ, ਬਚਪਨ ਦੇ ਵਿੱਚ ਉਹੀ ਚੀਜ਼ਾਂ ਜਿਹੜੀਆਂ ਸਾਨੂੰ ਮੁਸਕਰਾਹਟ ਦਿੰਦੀਆਂ ਨੇ, ਉਹ ਸਾਨੂੰ ਬਹੁਤ ਵਧੀਆ ਲੱਗਦੀਆਂ ਨੇ।
1: ਜੀ ਬਿਲਕੁਲ ਅੰਮ੍ਰਿਤ, ਮੈਂ ਮੰਨ ਲਈ ਤੁਹਾਡੀ ਗੱਲ ਵੀ ਤੁਸੀਂ ਟੀਵੀ ਦੇਖਦੇ ਸੀ, ਪਰ ਉਹਦੀ ਇੱਕ ਮਿਆਦ ਮਿੱਥ ਲੈਂਦੇ ਸੀ ਕਿ ਇੰਨਾ ਕੁ ਟਾਈਮ ਜਦੋਂ ਮੈਨੂੰ ਮੇਰੇ ਮਾਤਾ ਪਿਤਾ ਨੇ ਆਗਿਆ ਦਿੱਤੀ ਹੈ, ਅਤੇ ਉਨਾ ਕੁ ਟਾਈਮ ਹੀ ਮੈਂ ਮੋਬਾਈਲ, ਮਾਫ਼ ਕਰਨਾ, ਮੋਬਾਈਲ ਤਾਂ ਉਦੋਂ ਸੀਗੇ ਹੀ ਨਹੀਂ ਹੈ ਨਾ, ਤੁਸੀਂ ਟੀਵੀ ਉਨਾ ਕੁ ਦੇਖਦੇ ਸੀ ਜਿੰਨਾ ਕੁ ਤੁਹਾਡੇ ਮਾਤਾ ਪਿਤਾ ਤੁਹਾਨੂੰ ਆਗਿਆ ਦਿੰਦੇ ਸੀ। ਅਤੇ ਟੀਵੀ 'ਤੇ ਤੁਸੀਂ ਕੀ ਦੇਖਦੇ ਸੀ, ਕੀ ਚੱਲਦਾ ਸੀ ਉਸ ਵੇਲੇ?
0: ਜੀ ਮੈਂ ਕਹਿਣਾ ਗਾ, ਜਿਹੜਾ ਉਸ ਵਕਤ ਚੱਲਦਾ ਸੀ ਉਹ ਤਾਂ ਹੁਣ ਵੀ ਚੱਲਦਾ, ਪਰ ਮੈਂ ਕਹਿਣਾ ਕਿ ਅਗਰ ਜਿਹੜੇ ਅੱਜ ਦੇ ਨਾਮ ਨੇ, ਉਹ ਅੱਜ ਦੇ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ, ਜੋ ਐਨੀਮੇਸ਼ਨ ਚੱਲਦੇ ਨੇ, ਕਾਰਟੂਨ ਚੱਲਦੇ ਨੇ, ਵੈਸੇ ਉਹ ਮੈਨੂੰ ਘੱਟ ਪਤਾ, ਪਰ ਜਿੰਨੇ ਕੁ ਅੱਜ ਕੱਲ੍ਹ ਚੱਲਦੇ ਨੇ, ਮੈਂ ਮੋਟੂ ਪਤਲੂ ਹੋ ਗਿਆ ਜੀ, ਜਾਂ ਫਿਰ ਉਦੋਂ ਇੱਕ ਚੱਲਦਾ ਹੁੰਦਾ ਸੀ ਮੋਗਲੀ, ਜੰਗਲ ਬੁੱਕ, ਜਾਂ ਫਿਰ ਇੱਕ ਜਿਹੜਾ ਟੌਮ ਐਂਡ ਜੈਰੀ
1: ਤਾਂ ਮੇਰਾ ਫੇਵਰੇਟ ਸੀਗਾ, ਮੈਨੂੰ ਬਹੁਤ ਹੀ ਪਸੰਦ ਸੀ। ਤੇ ਅੱਜ ਦੇ ਬੱਚਿਆਂ ਨੂੰ ਪਸੰਦ ਪਤਾ ਕੀ ਹੈ? ਸ਼ਿਨਚੈਨ।
0: ਤੇ ਇੱਕ ਹੋਰ ਹੈ ਜੀ, ਜਿਹਦੀ ਟੋਪੀ ਉੱਡਦੀ ਸੀ ਤੇ ਉਹ ਟੋਪੀ ਨਾਲ ਆਪ ਵੀ ਉੱਡਦਾ ਸੀ, ਉਹ ਸੀ ਪਿਆਰਾ ਡੋਰੇਮੋਨ।
1: ਕਿਆ ਬਾਤ ਹੈ। ਤੇ ਬੱਚਿਓ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਕਰਕੇ ਅੱਜ ਅਸੀਂ ਵੀ ਆਪਣਾ ਬਚਪਨ ਯਾਦ ਕੀਤਾ। ਤੇ ਉਮੀਦ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆ ਰਿਹਾ ਹੋਣਾ, ਤੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਕੁਝ ਹੈ, ਤੁਸੀਂ ਬਣੇ ਰਹੇ ਹੋ ਸਾਡੇ ਨਾਲ 10:30 ਤੱਕ। ਤੇ ਉਦੋਂ ਤੱਕ ਆਪਾਂ ਸਾਰੇ ਮਿਲ ਕੇ ਸੁਣਦੇ ਹਾਂ ਇੱਕ ਖੂਬਸੂਰਤ ਜਿਹਾ ਗੀਤ।

ਕਰ ਦੇਗਾ ਤੇ ਮੇਰੀ ਗੱਲ ਨੂੰ ਝੂਠ ਨਾ ਸਮਝਿਓ। ਜੇ ਮੇਰੀ ਗੱਲ ਤੇ ਯਕੀਨ ਨਹੀਂ ਤਾਂ ਅੱਜ ਰਾਤ ਪਾਣੀ ਪੀਣ ਲਈ ਤਲਾਬ ਦੇ ਕੋਲ ਜਾਓ। ਜਦ ਤੁਸੀਂ ਤਲਾਬ ਵਿੱਚ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਚੰਦਰਮਾ ਕਿੰਨਾ ਗੁੱਸੇ ਵਿੱਚ ਹੈ। ਤੇ ਮੈਂ ਤਾਂ ਤੁਹਾਡੇ ਭਲੇ ਲਈ ਕਹਿ ਰਿਹਾ ਕਿ ਬਿਹਤਰ ਹੋਵੇਗਾ ਕਿ ਤੁਸੀਂ ਇੱਥੋਂ ਚਲੇ ਜਾਓ। ਤੇ ਬੱਚਿਓ, ਆਪਣੀ ਗੱਲ ਕਹਿਣ ਤੋਂ ਬਾਅਦ ਬੁੱਢਾ ਖਰਗੋਸ਼ ਪਹਾੜ ਤੋਂ ਹੇਠਾਂ ਉਤਰ ਕੇ ਆਪਣੇ ਸਾਥੀਆਂ ਕੋਲ ਪਹੁੰਚ ਗਿਆ ਤੇ ਉਹਨਾਂ ਨੂੰ ਕਿਹਾ, ਹੁਣ ਬੈਠ ਕੇ ਆਪਣੀ ਜੁਗਤ ਦਾ ਨਤੀਜਾ ਦੇਖਦੇ ਹਾਂ ਤੇ ਪ੍ਰਾਰਥਨਾ ਕਰੋ ਕਿ ਹਾਥੀਆਂ ਨੇ ਮੇਰੀ ਗੱਲ ਤੇ ਵਿਸ਼ਵਾਸ ਕਰ ਲਿਆ ਹੋਵੇ। ਹੁਣ ਬੱਚਿਓ, ਇੱਥੇ ਗੱਲ ਨੋਟ ਕਰਿਓ ਕਿ ਪ੍ਰਾਰਥਨਾ ਹੈ ਨਾ, ਜਿਹੜੇ ਬਜ਼ੁਰਗ ਨੇ ਉਹ ਸਾਨੂੰ ਪ੍ਰਾਰਥਨਾ ਦਾ ਵੀ ਜ਼ਰੂਰ ਕਹਿੰਦੇ ਨੇ ਕਿ ਅਸੀਂ ਰੱਬ ਨੂੰ ਮੰਨੀਏ, ਉਹਨਾਂ ਅੱਗੇ ਅਰਦਾਸ ਲਈਏ ਤਾਂ ਸਾਡੀ ਜਿਹੜੀ ਅਰਦਾਸ ਹੈ ਉਹ ਜ਼ਰੂਰ ਪੂਰੀ ਹੋਏਗੀ। ਤੇ ਹਾਥੀਆਂ ਨੇ ਬੁੱਢੇ ਖਰਗੋਸ਼ ਦੀ ਗੱਲ ਤੇ ਥੋੜਾ ਜਿਹਾ ਵਿਚਾਰ ਤਾਂ ਕੀਤਾ, ਪਰ ਹਾਥੀਆਂ ਦੇ ਸਰਦਾਰ ਨੇ ਕਿਹਾ ਕਿ ਸੰਭਵ ਹੈ ਚੰਦਰਮਾ ਨੇ ਕਿਹਾ ਹੋਵੇ, ਚਲੋ ਅੱਜ ਰਾਤ ਤਲਾਬ ਦੇ ਕੋਲ ਜਾ ਕੇ ਦੇਖ ਲੈਂਦੇ ਹਾਂ। ਤੇ ਹਾਥੀਆਂ ਦਾ ਸਰਦਾਰ ਤਲਾਬ ਦੇ ਨੇੜੇ ਪਹੁੰਚ ਗਿਆ। ਅਚਾਨਕ ਉਸ ਦੀ ਨਿਗਾਹ ਤਲਾਬ ਦੇ ਪਾਣੀ ਤੇ ਪਈ। ਉਸ ਨੇ ਹੈਰਾਨੀ ਨਾਲ ਵੇਖਿਆ ਕਿ ਚੰਦਾ ਦਾ ਚਿੱਤਰ ਪਾਣੀ ਤੇ ਉਭਰਿਆ ਹੈ। ਸਰਦਾਰ ਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਇਹ ਇੱਥੋਂ ਤੱਕ ਤਾਂ ਗੱਲ ਸਹੀ ਹੈ, ਹੁਣ ਤਲਾਬ ਦਾ ਪਾਣੀ ਪੀ ਕੇ ਦੇਖਾਂ। ਜਿਉਂ ਹੀ ਉਸਨੇ ਆਪਣੀ ਸੂੰਡ ਪਾਣੀ ਦੇ ਵਿੱਚ ਪਾਈ, ਪਾਣੀ ਵਿੱਚ ਲਹਿਰਾਂ ਉੱਠੀਆਂ ਤੇ ਪਾਣੀ ਦੇ ਉੱਪਰ ਚੰਦ ਦੇ ਚਿੱਤਰ ਵਿੱਚ ਕੰਬਣੀ ਦਿਖਾਈ ਦਿੱਤੀ। ਤੇ ਹੁਣ ਹਾਥੀ ਨੇ ਕੀ ਸੋਚਿਆ? ਹਾਥੀ ਨੇ ਸੋਚਿਆ ਕਿ ਚੰਦਰਮਾ ਜਿਹੜਾ ਉਹ ਗੁੱਸੇ ਹੋ ਗਿਆ। ਤੇ ਗੁੱਸੇ ਹੋ ਗਿਆ ਤੇ ਐਸੇ ਕਰਕੇ ਗੁੱਸੇ ਨਾਲ ਉਹ ਕੰਬ ਰਿਹਾ। ਖਰਗੋਸ਼ਾਂ ਦੇ ਸਰਦਾਰ ਨੂੰ ਯਕੀਨ ਹੋ ਗਿਆ ਕਿ ਇੱਥੋਂ ਚਲੇ ਜਾਣ ਵਿੱਚ ਹੀ ਭਲਾਈ ਹੈ, ਮਾਫ ਕਰਨਾ, ਹਾਥੀਆਂ ਦੇ ਸਰਦਾਰ ਨੂੰ, ਕਿਉਂਕਿ ਉਹਨੇ ਦੇਖਿਆ ਕਿ ਚੰਦਰਮਾ ਨੂੰ ਤਾਂ ਗੁੱਸਾ ਆ ਗਿਆ, ਉਸਨੂੰ ਇਸ ਤਰ੍ਹਾਂ ਲੱਗਿਆ। ਤੇ ਹੁਣ ਭੋਲਾ ਹਾਥੀ ਇਹ ਨਹੀਂ ਸਮਝ ਸਕਿਆ ਕਿ ਪੈਰ ਨੂੰ ਪਾਣੀ ਦੇ ਵਿੱਚ ਪਾਉਣ ਨਾਲ ਚਿੱਤਰ ਉਭਰਿਆ ਤੇ ਪਾਣੀ ਗੰਦਲਾ ਹੋ ਗਿਆ, ਜਿਸ ਕਾਰਨ ਪਾਣੀ ਵਿੱਚ ਚੰਦਰਮਾ ਦਾ ਚਿੱਤਰ ਧੁੰਦਲਾ ਦਿਖਾਈ ਦਿੱਤਾ। ਹਾਥੀਆਂ ਦਾ ਸਰਦਾਰ ਆਪਣੇ ਸਾਥੀਆਂ ਦੇ ਕੋਲ ਵਾਪਸ ਆਇਆ ਤੇ ਉਹਨਾਂ ਨੂੰ ਕਹਿਣ ਲੱਗਿਆ, ਖਰਗੋਸ਼ ਦੀ ਗੱਲ ਬਿਲਕੁਲ ਸਹੀ ਸੀ, ਬਿਹਤਰ ਹੈ ਕਿ ਅੱਜ ਦੀ ਰਾਤ ਹੁਣ ਇੱਥੋਂ ਕਿਤੇ ਦੂਰ ਚਲੇ ਜਾਈਏ। ਤੇ ਦੇਖਿਆ ਬੱਚਿਓ, ਅਕਲਮੰਦੀ ਕਿਹਦੀ ਜੀ? ਖਰਗੋਸ਼ ਦੀ। ਤੇ ਖਰਗੋਸ਼ ਕਿਹੜਾ ਜੀ? ਬਜ਼ੁਰਗ। ਤੇ ਸਾਡੇ ਬਜ਼ੁਰਗਾਂ ਕੋਲ ਇੰਨੀ ਸਮਝਦਾਰੀ ਹੁੰਦੀ ਹੈ ਕਿ ਉਹ ਸਾਡੀ ਹਰ ਇੱਕ ਸਮੱਸਿਆ ਦਾ ਹੱਲ ਕੱਢ ਲੈਂਦੇ ਆ। ਜਿਵੇਂ ਕਿ ਸਾਡੇ ਬਜ਼ੁਰਗ, ਸਾਡੇ ਨਾਨੀ, ਸਾਡੇ ਦਾਦੀ ਜੀ ਸਾਨੂੰ ਕਹਾਣੀਆਂ ਸੁਣਾਉਂਦੇ ਨੇ ਤੇ ਉਹ ਕਹਾਣੀ ਜਦੋਂ ਅਸੀਂ ਸੁਣਦੇ ਹਾਂ ਤੇ ਉਸ ਕਹਾਣੀ ਦੇ ਵਿੱਚ ਕੁਝ ਨਾ ਕੁਝ ਸਾਨੂੰ ਸੁਣਨ ਨੂੰ, ਕੁਝ ਸਿੱਖਣ ਨੂੰ ਮਿਲਦਾ। ਤੇ ਮੈਨੂੰ ਵੀ ਯਾਦ ਹੈ ਕਿ ਜਦੋਂ ਮੈਂ ਛੋਟੀ ਹੁੰਦੀ ਸੀ, ਮੇਰੇ ਨਾਨੀ ਜੀ, ਮੇਰੇ ਦਾਦੀ ਜੀ ਮੈਨੂੰ ਕਹਾਣੀ ਜ਼ਰੂਰ ਸੁਣਾਉਂਦੇ ਸੀ ਤੇ ਇੱਕ ਪਿਆਰਾ ਜਿਹਾ ਗੀਤ ਵੀ ਮੈਂ ਗੁਣਗੁਣਾਉਂਦੀ ਹੁੰਦੀ ਸੀ। ਕਿਹੜਾ? ਨਾਨੀ ਤੇਰੀ ਮੋਨੀ ਕੋ ਮੋਲ ਗਏ ਬਾਕੀ ਜੋ

0: ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਅਧਾਰਿਤ ਹੋਵੇਗਾ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਜੀ ਦੀ ਸ਼ਹਾਦਤ ਦੇ ਉੱਤੇ। ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਾਂਗਾ ਮੈਂ, ਜਾਣੀ ਕਿ ਕੁਲਜੀਤ ਚਹਿਲ। ਸੋ ਸੁਣਨਾ ਨਾ ਭੁੱਲਣਾ, ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ।
1: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਤੋਂ ਹਰ ਐਤਵਾਰ ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਤਹਿਤ ਇਸ ਵਾਰ ਯਾਨੀ ਕਿ 16 ਅਗਸਤ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਉੱਘੇ ਨਾਵਲਕਾਰ ਅਤੇ ਕਹਾਣੀਕਾਰਾ ਜੋਗਿੰਦਰ ਕੌਰ ਅਗਨੀਹੋਤਰੀ ਦੇ ਨਾਲ ਮੁਲਾਕਾਤ। ਇਹਨਾਂ ਦੇ ਨਾਲ ਮੁਲਾਕਾਤ ਦਾ ਇਹ ਦੂਜਾ ਭਾਗ ਹੋਵੇਗਾ। ਮੁਲਾਕਾਤੀ ਰਹਾਂਗਾ ਮੈਂ ਯਾਨੀ ਕਿ ਮਨਦੀਪ ਰਜੌਰਾ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਕ ਮਿੰਨੀ ਕਹਾਣੀ ਅਤੇ ਇੱਕ ਗਜ਼ਲ ਵੀ ਸੁਣੋਗੇ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਸ, ਮਿਤੀ 16 ਅਗਸਤ ਦਿਨ ਐਤਵਾਰ ਸਵੇਰੇ 10:30 ਵਜੇ।
2: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ 101.1 ਮੈਗਾਹਰਟਜ਼ ਤੇ ਇਸ ਵੇਲੇ ਚੱਲ ਰਿਹਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤੇ ਨਿੱਕੇ ਨਿੱਕੇ ਬੱਚਿਆਂ ਨਾਲ ਅਸੀਂ ਜੁੜੇ ਹੋਏ ਹਾਂ, ਤੇ ਜਿਹੜੇ ਵੱਡੇ ਵੀ ਹੋ ਗਏ ਉਹਨਾਂ ਦੇ ਵੀ ਅੰਦਰ ਜਿਹੜਾ ਛੁਪਿਆ ਹੋਇਆ ਬੱਚਾ ਹੈ, ਅੱਜ ਅਸੀਂ ਉਹਨਾਂ ਨੂੰ ਵੀ ਜਗਾ ਰਹੇ ਹਾਂ, ਹੈ ਨਾ ਅੰਮ੍ਰਿਤ
3: ਜੀ? ਬਿਲਕੁਲ, ਤੇ ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗਾ ਕਿ ਚਾਹੇ ਆਪਾਂ ਕਿੰਨੇ ਵੀ ਵੱਡੇ ਹੋ ਗਏ ਜੀ, ਸਾਡੀ ਉਮਰ ਚਾਹੇ ਕਿੰਨੀ ਵੀ ਹੋ ਜੀ, ਅਸੀਂ ਕਾਲਜ ਵੀ ਕਰ ਗਏ, ਕਾਲਜ ਤੋਂ ਵੀ ਪੜ੍ਹ ਗਏ, ਪਰ ਅੱਜ ਤੱਕ ਨਾ ਜੀ ਇੱਕ ਚੀਜ਼ ਨਹੀਂ ਬਦਲੀ। ਤੁਹਾਡੇ ਬਚਪਨ ਵੇਲੇ, ਤੁਹਾਡੇ ਸਕੂਲ ਵੇਲੇ ਵੀ ਉਹੀ ਚੀਜ਼ ਸੇਮ ਸੀ, ਮੇਰੇ ਵੇਲੇ ਵੀ ਉਹੀ ਚੀਜ਼ ਸੇਮ ਸੀ, ਤੇ ਹੁਣ ਤੇ ਜਿਹੜੇ ਬੱਚੇ ਹੈ ਉਹਨਾਂ ਲਈ ਵੀ ਇਹ ਚੀਜ਼ ਸੇਮ ਹੈ। ਉਹ ਹੈਗੀ ਹੈ ਜੀ, ਕੰਮ ਤਾਂ ਮੈਂ ਕੀਤਾ ਸੀ ਮੈਮ, ਪਰ ਕਾਪੀ ਘਰੇ ਭੁੱਲ ਆਇਆ।
2: ਬਹੁਤ ਵਧੀਆ, ਬਹੁਤ ਵਧੀਆ। ਪਰ ਅੰਮ੍ਰਿਤ, ਹੁਣ ਬਹੁਤ ਚੇਂਜ ਹੈ ਅੱਜ ਦੇ ਯੁੱਗ ਦੇ ਵਿੱਚ। ਜਿਹੜੇ ਬੱਚੇ ਹੈ ਨਾ, ਉਹ ਇਮਤਿਹਾਨਾਂ ਦੀ ਇੰਨੀ ਵਧੀਆ ਤਿਆਰੀ ਕਰਦੇ ਆ, ਜਾਂ ਅਧਿਆਪਕਾਂ ਨੇ ਜੋ ਵੀ ਕੰਮ ਉਹਨਾਂ ਨੂੰ ਦਿੱਤਾ ਹੈ ਨਾ ਬਹਾਨੇ, ਉਹ ਘੱਟ ਲਾਉਂਦੇ ਆ, ਕਿਉਂਕਿ ਹੁਣ ਅਧਿਆਪਕ ਜਿਹੜੇ ਉਹ ਬਹਾਨੇ ਨਹੀਂ ਸੁਣਦੇ,
3: ਕਿਉਂਕਿ ਬਹਾਨੇ ਬਹੁਤ ਪੁਰਾਣੇ ਨੇ, ਉਹਨਾਂ ਨੇ ਵੀ ਵਰਤੇ ਹੋਏ ਨੇ, ਹਨਾ ਜੀ? ਤੇ ਬਾਕੀ ਜਦੋਂ ਬਚਪਨ ਹੁੰਦਾ ਸੀ, ਤੇ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ ਕਿ ਜਦੋਂ ਅਸੀਂ ਕਲਾਸ ਦੇ ਵਿੱਚ ਪੜ੍ਹਨਾ ਹਨਾ, ਤੇ ਇਹ ਸਮਾਂ ਹੁੰਦਾ ਸੀਗਾ ਜੀ, ਤੇ ਇਹ ਸਮੇਂ ਦੇ ਵਿੱਚ ਨਾ ਬੱਦਲ ਹੋ ਜਾਣੇ ਤੇ ਕਾਲੀਆਂ ਘਟਾਵਾਂ ਛਾ ਜਾਣੀਆਂ, ਤੇ ਕਲਾਸ ਰੂਮ ਦੇ ਵਿੱਚ ਇੱਕ ਅਜਿਹਾ ਮੌਸਮ ਬਣ ਜਾਂਦਾ ਸੀ ਜੋ ਬੜਾ ਮਨਮੋਹਕ ਸੀ, ਬੜਾ ਇੱਕ ਸਕੂਨ ਦਿੰਦਾ ਸੀ, ਤੇ ਉਹ ਅਸੀਂ ਮੌਸਮ ਕਦੇ ਨਹੀਂ ਭੁੱਲ ਸਕਦੇ।
2: ਹਾਂ, ਤੇ ਨਾ ਅਸੀਂ ਉਦੋਂ ਉਹ ਗੀਤ ਵੀ ਗਾਉਂਦੇ ਹੁੰਦੇ ਸੀ, ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ
3: ਜੀ।
2: ਤੇ ਇੱਕ ਗੱਲ ਅੰਮ੍ਰਿਤ, ਮੈਂ ਤੁਹਾਨੂੰ ਦੱਸਾਂ, ਜਦੋਂ ਮੀਂਹ ਪੈ ਜਾਂਦਾ ਸੀ, ਮੈਂ ਕਦੇ ਵੀ ਸਕੂਲ ਦੀ ਛੁੱਟੀ ਨਹੀਂ ਸੀ ਕਰਦੀ, ਭਾਵੇਂ ਕਿੰਨਾ ਮੀਂਹ ਆ ਜਾਏ, ਹੈ ਨਾ, ਸੜਕਾਂ 'ਤੇ ਇੰਨਾ ਇੰਨਾ ਪਾਣੀ, ਗੋਡੇ ਗੋਡੇ ਪਾਣੀ ਉੱਥੋਂ ਭਰ ਜਾਂਦਾ ਸੀ, ਅਤੇ ਮੈਂ ਆਪਣੇ ਜੁੱਤੇ ਹੱਥ ਦੇ ਵਿੱਚ ਫੜ ਕੇ ਵੀ ਸਕੂਲ ਜਾਣਾ, ਮੈਨੂੰ ਸਕੂਲ ਜਾਣਾ ਇੰਨਾ ਪਸੰਦ ਸੀ
3: ਜੀ। ਮੈਂ ਖੁਦ ਮੈਂ ਜਾਂਦਾ ਹੁੰਦਾ ਸੀ, ਮੈਂ ਜਦੋਂ ਕਿਤੇ ਮੀਂਹ ਪੈਣਾ ਅਤੇ ਪਰ ਘਰੇ ਜੀ ਨਹੀਂ ਲੱਗਦਾ ਸੀ, ਤੇ ਸਕੂਲ ਜਾਣ ਦਾ ਜ਼ਰੂਰੀ ਹੁੰਦਾ ਸੀ, ਅਗਰ ਨਾ ਜਾਂਦੇ ਜੀ ਮਜਬੂਰੀ ਵੀ ਸੀ, ਕਿਉਂਕਿ ਕਰਦੇ ਵੀ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਸਾਡੇ ਪੁਰਾਣੇ ਜਿਹੜੇ ਸਮੇਂ ਦੇ ਜਿਹੜੇ ਲੋਕ ਨੇ ਉਹ ਦੱਸਦੇ ਨੇ ਕਿ ਉਹਨਾਂ ਵੇਲੇ ਤਾਂ ਜੋ ਸਮਾਂ ਸੀ ਨਾ ਜੀ, ਘਰਦੇ ਜਿਹੜੇ ਸੀ ਉਹ ਉਹਨਾਂ ਨੂੰ ਧੱਕੇ ਨਾਲ ਛੱਡ ਕੇ ਆਉਂਦੇ ਹੁੰਦੇ ਸੀ ਕਿ ਹਾਂ ਸਕੂਲ ਦੇ ਵਿੱਚ ਜਾ ਕੇ ਛੱਡ ਕੇ ਆਉਂਦੇ ਸੀ,
2: ਤੇ ਬਿਲਕੁਲ, ਤੇ ਛੁੱਟੀ ਤਾਂ ਅਸੀਂ ਸੋਚ ਵੀ ਨਹੀਂ ਸੀ ਸਕਦੇ, ਤੇ ਸਾਨੂੰ

0: ਚੰਗਾ ਵੀ ਨਹੀਂ ਸੀ ਲੱਗਦਾ
1: ਜੀ। ਬਾਕੀ ਇੱਕ ਗੱਲ ਹੋਰ, ਤੁਹਾਨੂੰ ਪਤਾ ਸਕੂਲ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਸੋਹਣਾ ਸਮਾਂ ਕਿਹੜਾ ਹੈਗਾ, ਸਭ ਤੋਂ ਖੁਸ਼ੀ ਦੇਣ ਵਾਲਾ ਸਮਾਂ ਕਿਹੜਾ ਹੈਗਾ? ਆਪਾਂ ਰੋਜ਼ ਜਦੋਂ ਜਦੋਂ ਜਦੋਂ ਕੀ ਹੈਗਾ, ਜਦੋਂ ਜਵਾਕ ਬੈਂਚ ਫੜ ਕੇ ਬਹਿ ਜਾਂਦੇ, ਹਾਂਜੀ ਹੁਣ ਭੱਜਾਂਗੇ ਹੁਣ ਭੱਜਾਂਗੇ ਹੁਣ ਘੰਟੀ ਵੱਜੂਗੀ, ਤੇ ਜਦੋਂ ਫਿਰ ਉਹ ਘੰਟੀ ਵੱਜਦੀ ਤੇ ਐ ਸਿੱਧਾ ਗੇਟ ਵੱਲ ਭੱਜਦੇ ਕਿ ਹੁਣ ਬਸ ਘਰੇ ਜਾ ਕੇ ਡਿੱਗਦੇ ਸੀ,
0: ਪਤਾ ਹੀ ਨੀ ਕੀ ਕਰ ਦੇਣਾ ਹੈ ਨਾ ਘਰੇ ਜਾ ਕੇ। ਤੇ ਉਹ ਸਮਾਂ ਬਹੁਤ ਚੰਗਾ ਸੀ। ਤੇ ਬੱਚਿਓ ਤੁਸੀਂ ਵੀ ਆਪਣੇ ਸਕੂਲ ਨੂੰ ਤੁਸੀਂ ਪੂਰਾ ਆਨੰਦ ਮਾਣਨਾ, ਤੁਸੀਂ ਸਕੂਲ ਦੇ ਵਿੱਚ ਜੋ ਵੀ ਤੁਹਾਨੂੰ ਸਿਖਾਇਆ ਜਾਂਦਾ, ਤੁਹਾਡੇ ਅਧਿਆਪਕ ਤੁਹਾਨੂੰ ਜੋ ਵੀ ਸਿਖਾਉਂਦੇ ਆ, ਤੁਹਾਡੇ ਮਾਤਾ ਪਿਤਾ ਜੋ ਵੀ ਤੁਹਾਨੂੰ ਕਹਿੰਦੇ ਆ, ਉਹ ਗੱਲ ਤੁਸੀਂ ਮੰਨਣੀ ਹੈ। ਇਹ ਨਹੀਂ ਸੋਚਣਾ ਕਿ ਮਾਤਾ ਪਿਤਾ ਸਾਨੂੰ ਗੱਲ ਗੱਲ 'ਤੇ ਟੋਕਦੇ ਹੋ ਕਿ ਤੂੰ ਸਾਡੇ ਦੁਸ਼ਮਣ ਨੇ। ਨਹੀਂ ਜੀ ਨਹੀਂ, ਜਿਹੜੇ ਤੁਹਾਨੂੰ ਟੋਕਦੇ ਹੈ ਨਾ ਉਹ ਤੁਹਾਡੇ ਭਲੇ ਵਾਸਤੇ ਟੋਕਦੇ ਹੈ। ਅਤੇ ਯਾਰ ਮਿੱਤਰ ਵੀ ਤੁਸੀਂ ਇਹੋ ਜਿਹੇ ਬਣਾਉਣੇ ਹੈ ਜਿਹੜੇ ਤੁਹਾਡੇ ਨਾਲ ਚੰਗੀਆਂ ਗੱਲਾਂ ਕਰਨ। ਜੇ ਤੁਸੀਂ ਕਿਤੇ ਗਲਤੀ ਨਾਲ ਕੁਛ ਗਲਤ ਕਰਨ ਲੱਗੋ ਤਾਂ ਤੁਹਾਡੇ ਯਾਰ ਮਿੱਤਰ ਤੁਹਾਨੂੰ ਰੋਕ ਦੇਣ ਅਤੇ ਤੁਹਾਨੂੰ ਚੰਗੇ ਰਸਤੇ 'ਤੇ ਚੱਲਣ ਦੀ ਸਿੱਖਿਆ ਦੇਣ। ਤੇ ਅਮ੍ਰਿਤ, ਕੁਝ ਹੋਰ ਸਾਡੇ ਬੱਚਿਆਂ ਨਾਲ ਤੁਸੀਂ ਸਾਂਝਾ ਕਰਨਾ ਚਾਹੋਗੇ?
1: ਜੀ, ਤੇ ਜਦੋਂ ਸਕੂਲ ਦੇ ਵਿੱਚ ਤਿਉਹਾਰ ਆਉਂਦੇ ਸੀ ਉਹ ਸਮਾਂ ਅਸੀਂ ਕਿਵੇਂ ਭੁੱਲ ਸਕਦੇ ਹਾਂ, ਹਨਾ ਜੀ? ਕਿਉਂਕਿ ਜਦੋਂ ਦੀਵਾਲੀ ਆਉਣੀ ਤੇ ਸਕੂਲ ਦੇ ਵਿੱਚ ਸਫਾਈਆਂ ਹੋਣੀਆਂ, ਫਿਰ ਉਸ ਤੋਂ ਬਾਅਦ ਸਕੂਲ ਦੇ ਵਿੱਚ ਵੀ ਦੀਵਾਲੀ ਮਨਾਉਣ ਦਾ ਮਨ ਕਰਦਾ ਸੀ ਕਿਉਂਕਿ ਸਫਾਈ ਕਰਦੇ ਸਕੂਲ ਦੇ ਵਿੱਚ ਵੀ ਅਸੀਂ ਦੀਵਾਲੀ ਮਨਾਉਣ ਦਾ। ਜਦੋਂ ਜਦੋਂ ਪਿੰਡ ਦੇ ਵਿੱਚ ਹੁੰਦਾ ਨਾ ਸਕੂਲ ਹੁੰਦਾ ਹੈਗਾ, ਸ਼ਹਿਰ ਦੇ ਵਿੱਚ ਸਕੂਲ ਹੁੰਦਾ, ਜਦੋਂ ਕਿਤੇ ਨੇੜੇ ਤੇੜੇ ਸਕੂਲ ਹੁੰਦਾ, ਅਸੀਂ ਕੀ ਕਰਦੇ ਸੀ, ਅਸੀਂ ਰਾਤ ਨੂੰ ਸ਼ਾਮ ਨੂੰ ਜਾ ਕੇ ਉੱਥੇ ਦੀਵੇ ਜਲਾ ਕੇ ਆਉਣੇ, ਤੇ ਉਹ ਬਹੁਤ ਮਜ਼ਾ ਦਿੰਦਾ ਸੀ, ਉਹ ਚੀਜ਼ ਬਹੁਤ ਸੋਹਣੀ ਲੱਗਦੀ ਸੀ। ਤੇ ਹੋਲੀ ਵੇਲੇ ਜਿਹੜੇ ਸਕੂਲ ਦੇ ਵਿੱਚ ਛੋਟੇ ਛੋਟੇ ਅਸੀਂ ਮਿਲ ਕੇ, ਅਸੀਂ ਜਿਹੜੇ ਮੇਰੇ ਦੋਸਤ ਹੁੰਦੇ ਸੀ ਛੋਟੇ ਛੋਟੇ, ਮੈਂ ਵੀ ਛੋਟਾ ਸੀ, ਤੇ ਉਸ ਵਕਤ ਅਸੀਂ ਖੇਡਦੇ ਹੁੰਦੇ ਸੀਗੇ, ਹੋਲੀ ਖੇਡਦੇ ਸੀ, ਜਾਂ ਫਿਰ ਬਈ ਇੱਕ ਜੋ ਬਹੁਤ ਵੱਡੀ ਜਿਹੜੀ ਖੁਸ਼ੀ ਦਿੰਦੀ ਸੀ ਚੀਜ਼ ਉਹ ਸੀ ਪਤੰਗਬਾਜ਼ੀ। ਤੇ ਉਸ ਵਕਤ ਉਸ ਸਮੇਂ ਦੇ ਵਿੱਚ ਬਚਪਨ ਦੇ ਵਿੱਚ ਨਾ ਜੀ, ਜਿਹੜੀ ਪਤੰਗਬਾਜ਼ੀ ਹੈ ਅਗਰ ਉਹ ਕਿਸੇ ਨੇ ਬਚਪਨ ਦੇ ਵਿੱਚ ਨਹੀਂ ਕੀਤੀ ਤਾਂ ਫਿਰ ਬਈ ਬਚਪਨ ਹੈ ਜਿਹੜਾ ਉਹ ਸੁੰਨਾ ਸੁੰਨਾ ਲੰਘ ਗਿਆ।
0: ਜੀ ਜੀ ਜੀ, ਬਹੁਤ ਵਧੀਆ ਅੰਮ੍ਰਿਤ। ਤੇ ਬੱਚਿਓ, ਤੁਹਾਨੂੰ ਸਾਡੀਆਂ ਗੱਲਾਂ ਵਧੀਆ ਲੱਗ ਰਹੀਆਂ, ਤੇ ਜੇ ਅਸੀਂ ਤੁਹਾਨੂੰ ਕੋਈ ਸੀਖ ਦਿੱਤੀ ਹੈ ਨਾ, ਜਿਵੇਂ ਤੁਸੀਂ ਆਪਣੇ ਮਾਤਾ ਪਿਤਾ ਦੀ ਗੱਲ ਜ਼ਰੂਰ ਮੰਨਣੀ ਹੈ, ਤੇ ਆਪਣਾ ਖਾਣਾ ਜਿਹੜਾ ਹੈ ਉਹ ਵਧੀਆ ਖਾਣਾ ਹੈ, ਤੁਸੀਂ ਜੰਕ ਫੂਡ ਯਾਨੀ ਕਿ ਜਿਹੜਾ ਰੈਡੀ ਟੂ ਈਟ ਫੂਡ ਹੁੰਦਾ ਹੈ ਜਿਵੇਂ ਬਰਗਰ ਪੀਜ਼ੇ ਤੋਂ ਗੁਰੇਜ਼ ਕਰਨਾ। ਵੈਸੇ ਮੈਨੂੰ ਪਤਾ ਹੈ ਦਿਲ ਕਰਦਾ ਕਦੇ ਕਦੇ ਕਦੇ ਕਦੇ ਥੋੜ੍ਹਾ ਬਹੁਤ ਖਾ ਲਓ ਚਲੋ, ਹੈ ਨਾ, ਪਰ ਹਮੇਸ਼ਾ ਨਹੀਂ, ਹਮੇਸ਼ਾ ਤੁਸੀਂ ਆਪਣੇ ਮਾਂ ਦੇ ਹੱਥ ਦਾ ਬਣਿਆ ਹੋਇਆ ਭੋਜਨ ਹੀ ਕਰਨਾ, ਕਿਉਂਕਿ ਉਹਦੇ ਵਿੱਚ ਬਹੁਤ ਤਾਕਤ ਹੈ। ਅਤੇ ਨਾਲ ਹੀ ਤੁਸੀਂ ਦੁੱਧ ਜ਼ਰੂਰ ਪੀਣਾ ਤਾਂ ਕਿ ਤੁਸੀਂ ਕੱਲ੍ਹ ਨੂੰ ਅਗਰ ਖੇਡਾਂ ਦੇ ਵਿੱਚ ਜਾਂਦੇ ਹੋ ਤਾਂ ਤੁਹਾਡਾ ਸਰੀਰ ਜਿਹੜਾ ਉਹ ਤੰਦਰੁਸਤ ਰਹੇ। ਅਤੇ ਹੁਣ ਆਪਾਂ ਨਾਨੀ ਮਾਂ ਦੀ ਗੱਲ ਤਾਂ ਕਰ ਲਈ, ਅਤੇ ਦਾਦੀ ਮਾਂ ਨੂੰ ਵੀ ਆਪਾਂ ਨਾਰਾਜ਼ ਨਹੀਂ ਕਰ ਸਕਦੇ। ਅਤੇ ਚਲੋ ਸੁਣਦੇ ਹਾਂ ਇੱਕ ਛੋਟਾ ਜਿਹਾ ਗੀਤ, ਅਤੇ ਉਸ ਤੋਂ ਬਾਅਦ ਲਵਾਂਗੇ ਤੁਹਾਡੇ ਤੋਂ ਇਜਾਜ਼ਤ।

0: ਤੇ ਇਸ ਦੇ ਨਾਲ ਹੀ ਮੈਨੂੰ ਦੀਪਾ ਛਾਬੜਾ ਨੂੰ ਤੇ
1: ਮੈਨੂੰ ਅੰਮ੍ਰਿਤ ਢਿੱਲੋਂ ਨੂੰ
0: ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਇੱਥੇ ਹੀ ਸੰਪੂਰਨ ਕਰਨ ਦੀ ਦੇਵ ਆ ਗਿਆ। ਨਮਸਕਾਰ, ਧੰਨਵਾਦ ਬੱਚਿਓ, ਆਪਣਾ ਖਿਆਲ ਰੱਖਿਓ, ਖੁਸ਼ ਰਹੀਓ, ਮਸਤ ਰਹੀਓ ਤੇ ਤੰਦਰੁਸਤ ਵੀ ਰਹੀਓ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 10:30 ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਸੁਖਨ ਦੇ ਵਾਰਿਸ ਦਾ। ਅੱਜ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ ਤੁਸੀਂ ਸੁਣੋਗੇ ਉੱਗੇ ਨਾਵਲਕਾਰ ਅਤੇ ਕਹਾਣੀਕਾਰਾ ਸ਼੍ਰੀਮਤੀ ਜੋਗਿੰਦਰ ਸਿੰਘ ਅਗਨੀਹੋਤਰੀ ਨਾਲ ਮੁਲਾਕਾਤ ਦਾ ਭਾਗ ਦੂਜਾ। ਪ੍ਰੋਗਰਾਮ ਦੇ ਮੇਜ਼ਬਾਨ ਤੇ ਨਿਰਮਾਤਾ ਨਿਰਦੇਸ਼ਕ ਨੇ ਮਨਦੀਪ ਰਜੋਰਾ। ਆਓ ਸੁਣਦੇ ਹਾਂ ਪ੍ਰੋਗਰਾਮ ਸੁਖਨ ਦੇ ਵਾਰਿਸ।
1: ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ। ਸੁਖਨ ਦੇ ਵਾਰਿਸ ਅੱਜ ਸਾਡੇ ਸਟੂਡੀਓ ਚ ਜਿਹੜੇ ਨੇ ਉਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਸਾਡੇ ਸਟੂਡੀਓ ਚ ਮੌਜੂਦ ਨੇ ਕਹਾਣੀਕਾਰਾ, ਨਾਵਲਕਾਰਾ, ਲੇਖ ਸੰਗ੍ਰਹਿ ਲਿਖਣ ਵਾਲੇ, ਸੱਭਿਆਚਾਰ ਨੂੰ ਸੰਭਾਲਣ ਵਾਲੇ ਤੇ ਖਾਸ ਤੌਰ ਤੇ ਬਾਲ ਸਾਹਿਤ ਦੀ ਪੈਰਵੀ ਕਰਨ ਵਾਲੇ ਜੋਗਿੰਦਰ ਕੌਰ ਅਗਨੀਹੋਤਰੀ ਜੀ। ਜੋਗਿੰਦਰ ਕੌਰ ਅਗਨੀਹੋਤਰੀ ਜੀ, ਤੁਹਾਡਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਸੁਖਨ ਦੇ ਵਾਰਿਸ ਚ।
2: ਬਹੁਤ ਬਹੁਤ ਧੰਨਵਾਦ ਮਨਦੀਪ।
1: ਮੈਂ ਸਾਡੇ ਸਰੋਤਿਆਂ ਨੂੰ ਦੱਸ ਦਵਾਂ ਕਿ ਇਹਨਾਂ ਦੀਆਂ ਕਲਮ ਤੋਂ ਹੁਣ ਤੱਕ ਲਗਭਗ 42 ਦੇ ਕਰੀਬ ਕਿਤਾਬਾਂ ਜਿਹੜੀਆਂ ਹੈ ਉਹ ਨਿਕਲ ਚੁੱਕੀਆਂ ਨੇ ਤੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਮਹੀਨਾਵਾਰੀ ਲੇਖ ਜਿਹੜਾ ਹੈ ਇਹਨਾਂ ਦਾ ਛਪਦਾ ਰਹਿੰਦਾ। ਅਸੀਂ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਕਹਾਣੀ ਸੰਗ੍ਰਹਿ, ਇਕਾਂਗੀ, ਨਾਵਲ, ਹਿੰਦੀ ਕਹਾਣੀ ਸੰਗ੍ਰਹਿ, ਲੇਖ ਸੰਗ੍ਰਹਿ, ਮਿੰਨੀ ਕਹਾਣੀ ਸੰਗ੍ਰਹਿ ਇਹਨਾਂ ਦੀ ਪਛਾਣ ਨੇ ਜੀ। ਇਹਨਾਂ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਉੱਤਮ ਪੁਸਤਕ ਪੁਰਸਕਾਰ ਪ੍ਰਾਪਤ ਹੋਇਆ ਹੈ ਇਹਨਾਂ ਦੇ ਕਹਾਣੀ ਸੰਗ੍ਰਹਿ ਮਿੱਟੀ ਦੇ ਬੰਦੇ ਲਈ। ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਇੱਕ ਹੋਰ ਨਾਵਲ ਦੇ ਲਈ ਜੋ ਕਿ ਚਿੱਚੜ ਇਹਨਾਂ ਦਾ ਲਿਖਿਆ ਹੋਇਆ ਹੈ ਉਸ ਦੇ ਲਈ ਵੀ ਇਹਨਾਂ ਨੂੰ ਉੱਤਮ ਪੁਸਤਕ ਪੁਰਸਕਾਰ ਪ੍ਰਾਪਤ ਹੋਇਆ ਜੀ। ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਬਾਬਾ ਫਰੀਦ ਪੁਰਸਕਾਰ ਵੀ ਇਹਨਾਂ ਨੂੰ ਦਿੱਤਾ ਗਿਆ ਜੀ। ਮਹਾਕਵੀ ਭਾਈ ਸੰਤੋਖ ਸਿੰਘ ਪੁਰਸਕਾਰ ਦੇ ਨਾਲ ਵੀ ਇਹਨਾਂ ਨੂੰ ਨਿਵਾਜਿਆ ਗਿਆ ਤੇ ਇਹਨਾਂ ਦੀਆਂ ਸੰਪਾਦਿਤ ਪੁਸਤਕਾਂ ਦੇ ਵਿੱਚ ਸਾਗਰ ਦੀਆਂ ਛੱਲਾਂ ਇਹਨਾਂ ਦਾ ਸੰਪਾਦਿਤ ਕਹਾਣੀ ਸੰਗ੍ਰਹਿ ਅਤੇ ਚੰਦਨ ਇਹਨਾਂ ਦਾ ਇੱਕ ਨਾਵਲ ਜੋ ਸੰਪਾਦਿਤ ਕੀਤਾ ਹੋਇਆ ਹੈਗਾ ਉਹ ਸ਼ਾਮਿਲ ਹੈ। ਸਰੋਤਿਓ, ਜੋਗਿੰਦਰ ਕੌਰ ਅਗਨੀਹੋਤਰੀ ਜੀ ਦੇ ਨਾਲ ਮੁਲਾਕਾਤ ਦਾ ਇਹ ਦੂਜਾ ਭਾਗ ਹੈ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਇਹਨਾਂ ਤੋਂ ਵੱਖ ਵੱਖ ਵਿਧਾਵਾਂ ਦੇ ਵਿੱਚ ਇਹਨਾਂ ਦਾ ਲਿਖਣਾ, ਇਹਨਾਂ ਦੇ ਸਾਹਿਤਕ ਸਫ਼ਰ ਅਤੇ ਲਿਖਣ ਦੀ ਪ੍ਰਕਿਰਿਆ ਸੰਬੰਧੀ ਸਵਾਲ ਕੀਤੇ ਤੇ ਗੱਲਬਾਤ ਇਹਨਾਂ ਦੇ ਨਾਲ ਅਸੀਂ ਸੱਭਿਆਚਾਰ ਬਾਰੇ ਵੀ ਕੀਤੀ ਕਿਉਂਕਿ ਇਹ ਬਹੁਤ ਕੁਝ ਅਜਿਹਾ ਸੱਭਿਆਚਾਰ ਬਾਰੇ ਲਿਖਦੇ ਵੀ ਨੇ, ਸੱਭਿਆਚਾਰ ਨੂੰ ਸਾਂਭਣ ਦੀ ਕੋਸ਼ਿਸ਼ਾਂ ਵੀ ਬਹੁਤ ਕਰਦੇ ਨੇ। ਸੋ ਸੱਭਿਆਚਾਰ ਦੇ ਉੱਤੇ ਜੋ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਉਸ ਗੱਲਬਾਤ ਤੋਂ ਇਸ ਦੂਜੇ ਭਾਗ ਨੂੰ ਸ਼ੁਰੂ ਕਰਦੇ ਹਾਂ। ਚੀਜ਼ਾਂ ਜੋ ਸਾਡੇ ਸੱਭਿਆਚਾਰ ਚ ਮੌਜੂਦ ਸੀਗੀਆਂ ਅਸੀਂ ਉਸ ਦੀ ਗੱਲ ਕੀਤੀ ਹੈ। ਸਾਡੇ ਸੱਭਿਆਚਾਰ ਦੇ ਵਿੱਚੋਂ ਮੇਲ ਮਿਲਾਪ, ਸਾਡੇ ਸੱਭਿਆਚਾਰ ਦੇ ਵਿੱਚੋਂ ਸਮਾਂ ਜਿਹੜਾ ਅਸੀਂ ਇੱਕ ਦੂਜੇ ਨੂੰ ਦੇਣਾ ਹੁੰਦਾ ਹੈਗਾ, ਸਾਡੇ ਸੱਭਿਆਚਾਰ ਚੋਂ ਮੋਹ ਮੁਹੱਬਤ ਇਹ ਵੀ ਮਨਫੀ ਹੁੰਦੇ ਜਾ ਰਹੇ ਹੈ, ਇਹਨਾਂ ਬਾਰੇ ਕੀ ਆਖੋਗੇ?
2: ਸੱਭਿਆਚਾਰ ਤਾਂ ਸਾਡਾ ਇਸ ਤਰ੍ਹਾਂ ਬਦਲ ਗਿਆ ਨਾ, ਹੁਣ ਸਿਰਫ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਦਿਖਾਵਾ ਜਿਹਾ ਕੀਤਾ ਜਾਂਦਾ ਹੈਗਾ। ਕਾਰਨ ਇਹ ਹੈ, ਪਹਿਲਾਂ ਵਾਲਾ ਤਾਂ ਕੰਮ ਰਿਹਾ ਹੀ ਨਹੀਂ, ਹੁਣ ਤਾਂ ਹਰੇਕ ਕੰਮ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ ਵੀ ਲੁਕੋ ਰੱਖੋ
1: ਜੀ।
2: ਅੱਗੇ ਜਦੋਂ ਕੋਈ ਕੁੜੀ ਦਾ ਵਿਆਹ ਹੁੰਦਾ ਸੀ ਤਾਂ ਉਹਨੂੰ ਉਹਦਾ ਦਾਜ ਸਹੁਰੇ ਘਰ ਪਹੁੰਚਾਉਣ ਤੋਂ ਪਹਿਲਾਂ ਸਾਰਾ ਵਿਹੜੇ 'ਚ ਪਾ ਕੇ ਮੰਜਾ 'ਤੇ ਪਾ ਕੇ ਦਿਖਾਇਆ ਜਾਂਦਾ ਸੀ। ਗਹਿਣੇ, ਬਿਸਤਰੇ, ਭਾਂਡੇ, ਪੱਖੀਆਂ, ਜੋ ਵੀ ਚੀਜ਼ਾਂ ਹੁੰਦੀਆਂ, ਇੱਥੋਂ ਤੱਕ ਕਿ ਕੁੜੀਆਂ ਨੂੰ ਚਕਲੇ ਵੇਲਣੇ ਵੀ ਦਿੱਤੇ ਜਾਂਦੇ ਸੀ
1: ਜੀ।
2: ਦਾਤ ਵੀ
1: ਜੀ,
2: ਦਾਤ ਵੀ ਕਈ ਵਾਰੀ ਗੱਡੀਆਂ ਵਾਲੀਆਂ ਦੇ ਕੇ ਜਾਂਦੀਆਂ ਵੀ ਆਹ ਅਸੀਂ ਤੁਹਾਡੇ ਕੁੜੀ ਨੂੰ ਦਾਜ ਵਿੱਚ ਦੇਣ ਵਾਸਤੇ ਦਾਤ ਵੀ ਦਿੰਦਾ, ਸਾਗ ਚੀਰਨ ਵਾਲਾ
1: ਜੀ।
2: ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ, ਚਰਖਾ ਦਿੱਤਾ ਜਾਂਦਾ ਸੀ। ਹੁਣ ਚਰਖੇ ਚੱਕ ਕੇ ਘਰਾਂ ਚੋਂ ਗਾਏ ਵੀ
1: ਕਰਦੇ ਨੇ, ਕਾਂਸਾਂ ਤੇ ਜਾਂ ਕਹਿ ਲਈਏ
2: ਜਾਂ ਕਿਸੇ ਨੇ, ਹਾਂ ਪ੍ਰਸ਼ਤੀਆਂ ਦੇ ਸਾਹਮਣੇ। ਮੈਂ ਵੀ ਆਪ ਥੋੜੇ ਦਿਨ ਹੋ ਗਏ ਰੰਗ ਕਰਾ ਕੇ ਰੱਖੇਗਾ
1: ਜੀ। ਸੋ ਬਹੁਤ ਵਧੀਆ ਗੱਲ ਹੈ ਕਿ ਹਰ ਇੱਕ ਪੱਖ ਨੂੰ ਛੁੰਦੀ ਹੈ ਤੁਹਾਡੀ ਕਲਮ ਤੇ ਅਸੀਂ ਗੱਲ ਕਰਾਂਗੇ ਔਰਤਾਂ ਦੀ। ਤੁਹਾਡੀ ਕਲਮ ਔਰਤਾਂ ਦੀ ਸਥਿਤੀ ਨੂੰ ਕਿਵੇਂ ਬਿਆਨ ਕਰਦੀ ਹੈ, ਇਸ ਨਾਲ ਸੰਬੰਧਿਤ ਤੁਹਾਡੀਆਂ ਕਿਹੜੀਆਂ ਕਿਹੜੀਆਂ ਕਿਰਤਾਂ ਨੇ?
2: ਮੇਰੀਆਂ ਕਿਰਤਾਂ, ਮੈਂ ਇੱਕ ਚੀਜ਼ ਤੇ ਨਹੀਂ ਫੋਕਸ ਕੀਤਾ
1: ਜੀ।
2: ਇੱਕ ਪਾਸੇ ਔਰਤ ਜ਼ੁਲਮ ਸਹਿੰਦੀ ਹੈ, ਇੱਕ ਪਾਸੇ ਔਰਤ ਜ਼ੁਲਮ ਕਰਦੀ ਵੀ ਹੈ
1: ਜੀ। ਤੁਸੀਂ ਸਹੀ ਆਖਿਆ ਜੀ,
2: ਮੈਂ ਇਹ ਨਹੀਂ ਕਹਿੰਦੀ ਵੀ ਔਰਤਾਂ ਸਾਰੀਆਂ ਜ਼ੁਲਮ ਸਹਿੰਦੀਆਂ ਨੇ, ਔਰਤਾਂ ਜ਼ੁਲਮ ਕਰਦੀਆਂ ਵੀ ਨੇ
1: ਜੀ।
2: ਮੇਰਾ ਨਾਵਲ ਲਹੂ ਭਿੱਜੇ ਹੱਥ ਦੇ ਵਿੱਚ ਇਹ ਕਿਹਾ ਹੈ

0: ਸਾਰੇ ਮਰਦ
1: ਜੀ
0: ਕਦੇ ਵੀ ਬਲਵਾਨ, ਨਿਡਰ ਤੇ ਉਹ ਨਹੀਂ ਹੁੰਦੇ ਹੈਗੇ, ਬਹਾਦਰ ਨਹੀਂ ਹੁੰਦੇ
1: ਜੀ।
0: ਆਦਮੀ ਵੀ ਕਮਜ਼ੋਰ ਹੁੰਦੇ ਨੇ, ਜਿਨ੍ਹਾਂ ਨੂੰ ਔਰਤਾਂ ਦਬਾ ਲੈਂਦੀਆਂ ਨੇ
1: ਜੀ।
0: ਬਥੇਰੇ ਥਾਵਾਂ ਤੇ ਜਨਾਨੀਆਂ ਆਦਮੀਆਂ ਨੂੰ ਕੁੱਟਦੀਆਂ ਨੇ, ਪਰ ਆਦਮੀ ਦੀ ਮਜਬੂਰੀ ਇਹ ਹੁੰਦੀ ਹੈ। ਮੈਂ ਤਾਂ ਸਪਸ਼ਟ ਕਹੂੰਗੀ ਵੀ ਆਦਮੀ ਦੀ ਮਜਬੂਰੀ ਇਹ ਹੁੰਦੀ ਹੈ, ਆਦਮੀ ਬਸ ਉਹ ਗੱਲ ਹੈ ਵੀ ਡਰਦਾ ਨਾ ਤਾਂ ਕਿਸੇ ਕੋਲ ਇਹ ਕਹਿ ਸਕਦਾ ਹੈਗਾ ਵੀ ਮੇਰੇ ਨਾਲ ਇਹ ਹੁੰਦੀ ਹੈ
1: ਜੀ,
0: ਤੇ ਨਾ ਹੀ ਉਹ ਰੋ ਸਕਦਾ ਬਾਹਰ ਆ ਕੇ। ਸਭ ਤੋਂ ਵੱਡੀ ਤਾਂ ਆਦਮੀ ਦੀ ਮਜਬੂਰੀ ਇਹ ਹੈ, ਆਦਮੀ ਬਥੇਰੇ ਜ਼ੁਲਮ ਸਹਿ ਰਹੇ ਨੇ
1: ਜੀ,
0: ਤੇ ਔਰਤਾਂ ਜ਼ੁਲਮ ਕਰ ਰਹੀਆਂ ਨੇ, ਪਰ ਔਰਤਾਂ ਜਿਹੜੀ ਰੋ ਕੇ ਦੱਸ ਦੂ, ਕਿਸੇ ਨੂੰ ਦੱਸੂ, ਕਦੇ ਕਿਸੇ ਨੂੰ ਦੱਸੂਗੀ, ਤੇ ਉਹ ਚੀਜ਼ ਹੈ।
1: ਤੁਸੀਂ ਕੀ ਸਮਝਦੇ ਹੋ ਜੋਗਿੰਦਰ ਕੌਰ ਜੀ, ਇਹ ਸਿਚੁਏਸ਼ਨ, ਇਹ ਹਾਲਤ ਬਣੀ ਕਿਉਂ ਹੈ? ਇਸ ਹਾਲਤ ਨੂੰ ਲੈ ਕੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਵੱਖ ਵੱਖ ਰੀਲਾਂ ਜਿਹੜੀਆਂ ਹੈ ਅਜਿਹੀਆਂ ਪੈਂਦੀਆਂ ਨੇ ਜਿਹਦੇ ਵਿੱਚ ਜੇ ਜੋ ਹਾਦਸੇ ਸਾਡੇ ਸਮਾਜ 'ਚ ਵਾਪਰ ਜਾਂਦੇ ਹੈ ਉਹਨਾਂ ਨੂੰ ਦਰਸਾਇਆ ਜਾਂਦਾ ਹੈ, ਮਰਦਾਂ ਦੇ ਡਰ ਨੂੰ ਜਾਂ ਔਰਤਾਂ ਦੇ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਉਹਨਾਂ ਰੀਲਾਂ ਮਾਧਿਅਮ ਰਾਹੀਂ ਵੀ ਦਿਖਾਇਆ ਜਾਂਦਾ ਹੈ, ਭਾਵੇਂ ਉਹ ਵਿਅੰਗ ਦੇ ਰੂਪ ਦੇ ਵਿੱਚ ਹੁੰਦੀਆਂ ਨੇ। ਜਿਵੇਂ ਕਿ ਇੱਕ ਹਾਦਸਾ ਜਿਹੜਾ ਹੋਇਆ ਸੀਗਾ ਕਿ ਨੀਲੇ ਡਰੰਮ ਵਾਲਾ ਹਾਦਸਾ, ਕਿ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸ ਨੂੰ ਡਰੰਮ ਦੇ ਵਿੱਚ ਪਾਇਆ ਗਿਆ, ਜਾਂ ਉਸ ਤੋਂ ਬਾਅਦ ਅਜਿਹੇ ਬਹੁਤ ਸਾਰੇ ਹਾਦਸੇ ਜਿਹੜੇ ਹੋਏ ਉਹ ਹੁਣ ਰੀਲਾਂ ਦੇ ਤੌਰ 'ਤੇ ਸਾਡੇ ਸਾਹਮਣੇ ਆ ਰਹੇ ਹੈ, ਤਾਂ ਤੁਸੀਂ ਕੀ ਵੇਖਦੇ ਹੋ ਵੀ ਅਜਿਹੇ ਹਾਲਾਤ ਬਣੇ ਕਿਉਂ? ਔਰਤ ਜਿਹੜੀ ਹੈ ਜਿਸ ਨੂੰ ਅਸੀਂ ਦੇਵੀ ਦਾ ਰੂਪ, ਮਾਂ ਦਾ ਰੂਪ ਮੰਨਦੇ ਸੀ, ਉਸ ਵੱਲੋਂ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਹੈ ਸਾਹਮਣੇ ਕਿਉਂ ਆ ਰਹੀਆਂ ਨੇ?
0: ਦੇਖੋ ਗੱਲ ਇਹ ਹੈ ਵੀ ਜਿਵੇਂ ਕਹਿੰਦੇ ਨਾ ਬਈ ਔਰਤ ਔਰਤ ਦੀ ਦੁਸ਼ਮਣ ਹੁੰਦੀ ਹੈ
1: ਜੀ,
0: ਆਦਮੀ ਵੀ ਆਦਮੀ ਦਾ ਦੁਸ਼ਮਣ ਹੈ। ਆਮ ਕਹਾਵਤ ਹੈ ਕਹਿੰਦੇ ਯਾਰ ਜੋਰੂ ਤੇ ਜ਼ਮੀਨ, ਤਿੰਨੇ ਲੜਾਈ ਦੀ ਜੜ ਹੁੰਦੀਆਂ
1: ਜੀ।
0: ਆਦਮੀ ਸਿਰਫ ਇਹਨਾਂ ਤਿੰਨਾਂ ਚੀਜ਼ਾਂ ਪਿੱਛੇ ਝਗੜਾ ਕਰਦਾ ਹੈ। ਔਰਤ ਇੱਕ ਉਹ ਤਾਕਤ ਹੈ ਜਿਸ ਦਾ ਭੇਦ ਕਹਿੰਦੇ ਰੱਬ ਵੀ ਨਹੀਂ ਪਾ ਸਕਿਆ
1: ਜੀ।
0: ਤੁਸੀਂ ਔਰਤ ਦੀਆਂ ਅੱਖਾਂ ਦੇ ਵਿੱਚ ਪਿਆਰ ਵੀ ਦੇਖ ਸਕਦੇ ਹੋ, ਹੰਕਾਰ ਵੀ ਦੇਖ ਸਕਦੇ ਹੋ
1: ਜੀ,
0: ਤੇ ਤ੍ਰਿਸਕਾਰ ਵੀ ਦੇਖ ਸਕਦੇ ਹੋ, ਪਰ ਉਸ ਦਾ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਕਿਹੜੇ ਵੇਲੇ ਕੁਛ ਕਰਦੇ
1: ਜੀ।
0: ਇੱਕ ਔਰਤ ਰੋਂਦੀ ਹੈ, ਰੋ ਰੋ ਕੇ ਉਹ ਪਤਾ ਨਹੀਂ ਕੀ ਕੁਛ ਕਰੂਗੀ, ਬਈ ਮੈਂ ਵੀ ਇਸ ਰੂਪ ਦੇ ਵਿੱਚ ਹਾਂ, ਮੈਂ ਇਹ ਨਹੀਂ ਕਹਿੰਦੀ, ਪਰ ਮੇਰੇ ਇਹ ਤਜਰਬੇ ਨੇ, ਮੈਨੂੰ ਤਾਂ ਲੋਕਾਂ ਤੋਂ ਮੈਂ ਦੇਖੇ ਨੇ। ਜਿਹੜੀਆਂ ਤੁਸੀਂ ਨੀਲੇ ਡਰੰਮ ਵਾਲੀਆਂ ਗੱਲਾਂ ਕਰਦੇ ਹੋ ਇਹ ਤਾਂ ਗੱਲਾਂ ਹੁਣ ਦੇ ਜ਼ਮਾਨੇ ਦੀਆਂ ਨੇ, ਪੁਰਾਣੇ ਜ਼ਮਾਨੇ 'ਚ ਕਿਹੜਾ ਔਰਤਾਂ ਕਤਲ ਨਹੀਂ ਸੀ ਕਰਦੀਆਂ ਆਦਮੀਆਂ ਦੇ
1: ਜੀ।
0: ਪੁਰਾਣੀਆਂ ਘਟਨਾਵਾਂ ਜੇ ਦੇਖਿਆ ਜਾਵੇ ਔਰਤਾਂ ਨੇ ਬਥੇਰੇ ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ, ਪਰ ਜਿਵੇਂ ਉਹ ਕਹਿੰਦੇ ਨੇ ਵੀ ਔਰਤ ਦੇ ਜ਼ੁਲਮ ਪਿੱਛੇ ਔਰਤ ਦਾ ਹੱਥ ਹੁੰਦਾ ਹੈ
1: ਜੀ,
0: ਤੇ ਆਦਮੀ ਦੇ ਜ਼ੁਲਮ ਪਿੱਛੇ ਵੀ ਆਦਮੀ ਦਾ ਹੀ ਹੱਥ ਹੁੰਦਾ ਹੈ
1: ਜੀ।
0: ਜੇ ਸਾਡਾ ਸਮਾਜ ਹੈ ਜਿਹੜਾ ਇਹ ਆਦਿ ਕਾਲ ਤੋਂ ਹੀ ਵੈਸੇ ਤਾਂ ਦੇਖਿਆ ਜਾਵੇ ਤੋਂ ਮੇਰੇ ਹਿਸਾਬ ਅਨੁਸਾਰ ਤਾਂ ਧੁਰ ਤੋਂ ਇਹ ਰੀਤ ਚੱਲੀ ਆਉਂਦੀ ਹੈ, ਕੋਈ ਵਿਗੜੇ ਬੰਦੇ ਦੀ ਕੋਈ ਦਾਰੂ ਨਹੀਂ ਹੈਗੀ
1: ਜੀ।
0: ਕੋਈ ਵੀ ਵਿਗੜ ਜੇ, ਚਾਹੇ ਆਦਮੀ ਹੈ ਜੇ ਔਰਤ ਹੈ, ਉਹ ਆਪਦਾ ਮਕਸਦ ਸਿੱਧ ਕਰਨ ਵਾਸਤੇ ਕੁਛ ਵੀ ਕਰ ਸਕਦਾ
1: ਜੀ, ਤੁਸੀਂ ਸਹੀ ਆਖਿਆ।
0: ਹਾਂ, ਦੂਜੇ ਨੰਬਰ ਤੇ ਗੱਲ ਇਹ ਹੈ ਵੀ ਜਿਹੜੇ ਜਿਹਨੇ ਸ਼ਰਾਰਤ ਕਰਨੀ ਹੁੰਦੀ ਹੈ ਜਾਂ ਜਿਹਨੇ ਵੀ ਕੋਈ ਮਾੜਾ ਕੰਮ ਕਰਨਾ ਹੁੰਦਾ ਉਹ ਵੱਖ ਵੱਖ ਐਂਗਲਾਂ ਤੋਂ ਦੇਖਦਾ, ਵੱਖ ਵੱਖ ਨੁਕਤਿਆਂ ਤੋਂ ਦੇਖਦਾ ਵੀ ਇਸ ਬੰਦੇ ਨੂੰ ਮੈਂ ਕਿਵੇਂ ਕਾਬੂ ਕਰਨਾ ਹੈ
1: ਜੀ।
0: ਜਿਹੜਾ ਬੰਦਾ ਚਾਹੇ ਉਹ ਕਿੰਨੇ ਚਲਾਕ ਹੋਵੇ ਉਹ ਵੀ ਸ਼ਿਕਾਰ ਹੋ ਜਾਂਦਾ ਇਸ ਚੀਜ਼ ਦਾ, ਉਹ ਸਾਰੇ ਨੁਕਤਿਆਂ ਨੂੰ ਨਹੀਂ ਭਾਂਪ ਸਕਦਾ ਹੈ
1: ਜੀ। ਸੋ ਜੋਗਿੰਦਰ ਕੌਰ ਜੀ, ਤੁਸੀਂ ਬੱਚਿਆਂ ਦੇ ਲਈ ਬੁਝਾਰਤਾਂ ਜਿਹੜੀਆਂ ਹੈ ਉਹ ਵੀ ਲਿਖੀਆਂ ਨੇ, ਆਓ ਬੁਝਾਰਤਾਂ ਸਿੱਖੀਏ। ਏਲੀਅਨਸ ਕੀ ਧਰਤੀ ਪਰ ਹਿੰਦੀ ਨਾਵਲ ਵੀ ਆਇਆ ਹੈ ਤੁਹਾਡਾ,
0: ਇਹ ਅਨੁਵਾਦ ਨਾਵਲ ਹੈ
1: ਜੀ, ਇਹ ਨਾਵਲ, ਇਸ ਨਾਵਲ ਬਾਰੇ ਜਾਣਨਾ ਚਾਹੁੰਦੇ ਹਾਂ, ਤੇ ਬੁਝਾਰਤਾਂ ਲਿਖਣ ਬਾਰੇ ਤੁਹਾਡਾ ਖਿਆਲ ਕਿਵੇਂ ਤੁਹਾਨੂੰ ਆਇਆ, ਇਸ ਬਾਰੇ ਵੀ ਜਾਣਨਾ ਚਾਹੁੰਦੇ।
0: ਬੁਝਾਰਤਾਂ ਲਿਖਣ ਬਾਰੇ ਤਾਂ ਹੁਣ ਜਦੋਂ ਆਪਣਾ ਪਿੰਡਾਂ ਦਾ ਸੱਭਿਆਚਾਰ ਹੈ, ਬੁਝਾਰਤਾਂ ਇੱਕ ਅਜਿਹੀ ਚੀਜ਼ ਹੈ ਜਿਹੜੇ ਬੱਚੇ ਦੇ ਮਨ ਨੂੰ ਇੱਕ ਪਾਸੇ ਸੰਤੁਸ਼ਟੀ ਦਿੰਦੀਆਂ ਨੇ, ਖੁਸ਼ੀ ਦਿੰਦੀਆਂ ਨੇ, ਦੂਜੇ ਪਾਸੇ ਉਸ ਦੀ ਬੁੱਧੀ ਨੂੰ ਤੀਖਣ ਵੀ ਕਰਦੀਆਂ ਨੇ
1: ਜੀ।
0: ਕਿਉਂਕਿ ਬੁਝਾਰਤ ਰਾਹੀਂ ਆਪਾਂ ਕਿੰਨਾ ਕੁਛ ਸਿੱਖਦੇ ਹਾਂ, ਆਪਾਂ ਨੂੰ ਵੀ ਤਾਂ ਵੱਡਿਆਂ ਨੇ ਬੁਝਾਰਤਾਂ ਪਾਪਾ ਸਿਖਾਇਆ
1: ਜੀ,
0: ਆਪਾਂ ਵੀ ਜਾਣਦੇ ਹਾਂ ਫਿਰ ਇਸ ਚੀਜ਼ ਨੂੰ, ਕਿਉਂਕਿ ਆਪਾਂ ਨੂੰ ਇਸ ਚੀਜ਼ ਦਾ ਪਤਾ ਹੈ ਵੀ ਇਹ ਚੀਜ਼ ਜ਼ਰੂਰੀ ਹੈ
1: ਜੀ।
0: ਜਿਵੇਂ ਬੱਚੇ ਲਈ ਕਹਾਣੀ ਜ਼ਰੂਰੀ ਹੈ ਤਾਂ ਬੁਝਾਰਤ ਵੀ ਜ਼ਰੂਰੀ ਹੈ
1: ਵਾਕਈ,
0: ਹੈਂ, ਇਸ ਕਰਕੇ ਬੁਝਾਰਤਾਂ ਅਤੀ ਜ਼ਰੂਰੀ ਨੇ
1: ਜੀ।
0: ਬੁਝਾਰਤਾਂ ਬੱਚੇ ਦੀ ਸੋਚਣ ਸ਼ਕਤੀ ਨੂੰ ਮਜ਼ਬੂਤ ਕਰਦੀਆਂ ਨੇ
1: ਜੀ, ਬਿਲਕੁਲ।
0: ਜਿਵੇਂ ਕਾਲਾ ਕੁੱਤਾ ਕੰਧ ਨਾਲ ਸੁੱਤਾ, ਤਵਾ
1: ਜੀ,
0: ਉਹ ਆਪਾਂ ਜਦੋਂ ਰੋਟੀ ਪਕਾ ਕੇ ਚੁੱਲ੍ਹੇ ਦੇ ਪਿੱਛੇ ਲਾ ਦਿੰਦੇ ਹਾਂਗੇ
1: ਜੀ,
0: ਹੈ, ਕਾਲਾ ਕੁੱਤਾ ਕੰਧ ਨਾਲ ਸੁੱਤਾ, ਇਸ ਤਰ੍ਹਾਂ

0: ਨਿੱਕੀ ਦੀ ਕੁੜੀ ਉਸਦੇ ਢਿੱਡ 'ਚ ਲਕੀਰ ਕਣਕ ਦਾ ਦਾਣਾ
1: ਜੀ,
0: ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਦੀਵਾ। ਬਾਜ਼ਾਰ ਤਾਂ ਨਾਲੇ ਤਾਂ ਬੱਚੇ ਦਾ ਮਨੋਰੰਜਨ ਹੁੰਦਾ
1: ਜੀ,
0: ਨਾਲੇ ਬੱਚੇ ਦੀ ਜਿਹੜੀ ਸੋਚਣ ਸ਼ਕਤੀ ਹੈ ਵੱਧਦੀ ਹੈ, ਉਹ ਸੋਚਦਾ ਵੀ ਇਹ ਕਿਵੇਂ ਹੋ ਸਕਦਾ
1: ਜੀ। ਬਿਲਕੁਲ ਜੀ। ਤੇ ਜੋਗਿੰਦਰ ਕੌਰ ਜੀ, ਏਲੀਅਨਸ ਕੀ ਧਰਤੀ ਪਰ ਇਹ ਅਨੁਵਾਦ ਕੀਤਾ ਹੈ ਤੁਸੀਂ, ਕਿੰਨਾ ਦਾ ਇਹ ਲਿਖਿਆ ਹੋਇਆ?
0: ਇਹ ਨਾਵਲ ਹੈ ਜਿਹੜਾ ਪਵਨ ਹਰਚੰਦਪੁਰੀ ਦਾ ਲਿਖਿਆ ਹੋਇਆ ਪੰਜਾਬੀ ਦਾ ਨਾਵਲ
1: ਜੀ,
0: ਤੇ ਇਹ ਮੈਂ ਅਨੁਵਾਦ ਕੀਤਾ, ਇਹਨੂੰ ਭਾਰਤੀ ਸਾਹਿਤ ਅਕੈਡਮੀ ਦੁਆਰਾ ਛਾਪਿਆ ਗਿਆ
1: ਜੀ,
0: ਉਹਨਾਂ ਨੇ ਮੈਨੂੰ ਇਸ ਦਾ ਮਾਨ ਦੇ ਰਾਸ਼ੀ ਵੀ ਦਿੱਤੀ
1: ਜੀ।
0: ਤੇ ਇਹ ਵੀ ਬੱਚਿਆਂ ਨੂੰ ਮਤਲਬ ਮੰਗਲ ਗ੍ਰਹਿ ਬਾਰੇ ਜਾਣਕਾਰੀ ਦਿੰਦੇ ਨੇ ਜਾਂ ਹੋਰਾਂ ਚੀਜ਼ਾਂ ਬਾਰੇ ਦੱਸਦੇ ਨੇ ਵੀ ਕਿਵੇਂ ਮਤਲਬ ਆਪਣੇ ਜਿਹੜੇ ਆ ਅਨੁਸੰਧਾਨ ਨੇ ਕੇਂਦਰ ਨੇ ਜਿਹੜੇ ਇੱਥੇ ਕਿਵੇਂ ਬੱਚਿਆਂ ਨੂੰ ਪ੍ਰੇਰ ਕੇ ਭੇਜਿਆ ਜਾਂਦਾ ਹੈ ਤੇ ਕਿਵੇਂ ਬੱਚੇ ਮਿਹਨਤ ਕਰਕੇ ਉੱਥੇ ਜਾ ਕੇ ਉੱਥੋਂ ਦੇ ਲੋਕਾਂ ਦਾ ਦੇਖਦੇ ਨੇ ਵੀ ਕਿਵੇਂ ਉਹ ਮਤਲਬ ਉਹਨਾਂ ਦਾ ਰਹਿਣ ਬਸੇਰਾ ਹੈ ਜਾਂ ਮਤਲਬ ਕਿੰਨਾ ਉਹ ਕੁਦਰਤੀ ਸੋਮਿਆਂ ਦੀ ਵਰਤੋਂ ਕਰਦੇ ਨੇ।
1: ਬਹੁਤ ਅੱਛੇ ਜੀ, ਅਨੁਵਾਦ ਦੇ ਖੇਤਰ ਦੇ ਵਿੱਚ ਤੁਹਾਡੀ ਇਹ ਕੋਸ਼ਿਸ਼ ਸੀ, ਤੇ ਕੀ ਤੁਸੀਂ ਅੱਗੇ ਵੀ ਅਨੁਵਾਦ ਦੇ ਖੇਤਰ 'ਚ ਸੋਚਿਆ ਵੀ ਕੰਮ ਹੋਰ ਕਰਨਾ?
0: ਜੇ ਜ਼ਰੂਰਤ ਪਈ, ਜੇ ਕੋਈ ਆਈ ਕਿਤਾਬ ਚੰਗੀ ਸਾਹਮਣੇ ਤਾਂ ਕਰ ਲਾਂਗੇ
1: ਜੀ। ਹੋਰ ਤੁਹਾਡੀ ਭਵਿੱਖ ਦੀਆਂ ਜੋ ਪਲੈਨਿੰਗਸ ਨੇ, ਭਵਿੱਖੀ ਯੋਜਨਾਵਾਂ, ਉਹਨਾਂ ਬਾਰੇ ਜਾਣਨਾ ਚਾਹੁੰਦੇ ਹਾਂ।
0: ਮੇਰੇ ਕੋਲ ਕਾਫੀ ਕਿਤਾਬਾਂ ਪਈਆਂ ਨੇ ਜਿਹੜੀਆਂ ਹਾਲੇ ਵੀ ਪ੍ਰੈਸ 'ਚ ਪਈਆਂ ਨੇ
1: ਜੀ।
0: ਤਿੰਨ ਹਿੰਦੀ ਦੀਆਂ ਕਿਤਾਬਾਂ ਪਈਆਂ ਨੇ, ਇੱਕ ਸਿੱਠਣੀਆਂ ਤੇ ਛੰਦ
1: ਜੀ,
0: ਉਹ ਕਿਤਾਬ ਵੀ ਮੈਂ ਲਿਖੀ ਹੈ। ਵੈਸੇ ਸਾਰੇ ਆਰਟੀਕਲ ਉਹ ਮੇਰੇ ਪੰਜਾਬੀ ਟ੍ਰਿਬਿਊਨ ਤੇ ਪੰਜਾਬੀ ਜਾਗਰਣ ਦੇ ਵਿੱਚ ਛਪੇ ਹੋਏ ਨੇ।
1: ਬਹੁਤ ਅੱਛੇ ਜੀ।
0: ਸਿੱਠਣੀਆਂ, ਤੁਹਾਨੂੰ ਪਤਾ ਵੀ ਸਾਡੇ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਨੇ
1: ਜੀ,
0: ਤੇ ਵਿਆਹ ਸ਼ਾਦੀ ਦੇ ਵਿੱਚ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ ਹਰ ਤਰ੍ਹਾਂ ਦੇ ਵਿੱਚ, ਲਾਗੀਆਂ ਨੂੰ ਵਿੱਚੇ, ਜਾਂਝੀਆਂ ਨੂੰ ਵਿੱਚੇ, ਸਾਰਿਆਂ ਨੂੰ ਮਤਲਬ ਜਿਹੜੇ ਜਿਹੜੇ ਥਾਂ ਸਿਰ ਲੱਗਦੇ ਉਹਨਾਂ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ। ਸਿੱਠਣੀ ਦਾ ਮਤਲਬ ਹੈਗਾ ਸਿੱਠਣਾ, ਕਿਸੇ ਨੂੰ ਵਿਅੰਗਾਤਮਕ ਢੰਗ ਨਾਲ ਗਾਲ ਕੱਢਣਾ, ਪਰ ਉਹ ਗੁੱਸਾ ਨਹੀਂ ਕਰਦੇ ਉਸ ਚੀਜ਼ ਦਾ। ਇਸ ਕਰਕੇ ਸਿੱਠਣੀਆਂ ਨੇ ਜਿਹੜੀਆਂ, ਇਹ ਕਿਤਾਬ ਵੀ ਆ ਰਹੀ ਹੈ ਮੇਰੀ। ਬਾਕੀ ਇਹ ਜਿਹੜੇ ਸਿੱਠਣੀਆਂ ਵਾਲੇ ਸਾਰੇ ਆਰਟੀਕਲ ਨੇ, ਇਹਨਾਂ ਨੂੰ ਮੈਂ ਮਤਲਬ ਇੱਕ ਵਰਗੀਕਰਨ ਕੀਤਾ ਇਹਨਾਂ ਦਾ
1: ਜੀ,
0: ਜਿਵੇਂ ਮੁੰਡੇ ਨੂੰ ਮਤਲਬ ਲਾੜੇ ਨੂੰ ਸਿੱਠਣੀਆਂ ਦੇਣੀਆਂ
1: ਜੀ,
0: ਤੇ ਘਰੇ ਆਈ ਵਹੁਟੀ ਦੇ ਭਰਾਵਾਂ ਨੂੰ ਸਿੱਠਣੀਆਂ ਦੇਣੀਆਂ, ਤੇ ਮੁੰਡੇ ਦੀ ਮਾਂ ਨੂੰ ਸਿੱਠਣੀਆਂ ਦੇਣੀਆਂ, ਮੁੰਡੇ ਦੇ ਪਿਓ ਨੂੰ ਸਿੱਠਣੀਆਂ
1: ਦੇਣੀਆਂ, ਵਰਗੀਕਰਨ ਕਰਕੇ। ਹਾਂ,
0: ਤੇ ਛੰਦ ਵੀ, ਜੇਕਰ ਸਿੱਠਣੀਆਂ, ਜੇ ਔਰਤਾਂ ਨੂੰ ਅਧਿਕਾਰ ਹੈ ਸਿੱਠਣੀਆਂ ਦੇਣ ਦਾ, ਤਾਂ ਕਿਤੇ ਨਾ ਕਿਤੇ ਆਦਮੀਆਂ ਨੂੰ ਵੀ ਇਹ ਅਧਿਕਾਰ ਦਿੱਤਾ। ਉਹ ਛੰਦਾਂ ਦੇ ਵਿੱਚ ਜਦੋਂ ਵਿਆਹ ਤੋਂ ਬਾਅਦ, ਫੇਰਿਆਂ ਤੋਂ ਬਾਅਦ ਜਾਂ ਆਨੰਦ ਕਾਰਜਾਂ ਤੋਂ ਬਾਅਦ ਲਾੜਾ ਆਉਂਦਾ ਹੈ, ਫਿਰ ਉਹ ਸਾਲੀਆਂ ਤੋਂ ਛੰਦ ਸੁਣਦੀਆਂ ਨੇ।
1: ਬਹੁਤ ਅੱਛੀ ਗੱਲ ਹੈ ਜੀ, ਇਹ ਚੰਗੀ ਗੱਲ ਹੈ ਕਿ ਤੁਸੀਂ ਆਪਣੀਆਂ ਰਚਨਾਵਾਂ 'ਚ, ਕਿਰਤਾਂ 'ਚ ਔਰਤਾਂ ਦੀ ਗੱਲ, ਉਹਨਾਂ ਦੇ ਅਧਿਕਾਰਾਂ ਦੇ ਨਾਲ ਨਾਲ ਮਰਦਾਂ ਦੀ ਗੱਲਾਂ ਤੇ ਉਹਨਾਂ ਦੇ ਅਧਿਕਾਰਾਂ ਦੀ ਪੈਰਵੀ ਵੀ ਕਰਦੇ ਹੋ। ਤੇ ਜੋਗਿੰਦਰ ਕੌਰ ਜੀ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਹੁਣ ਜਦੋਂ ਤੁਸੀਂ ਬਹੁਤ ਕੁਝ ਲਿਖ ਰਹੇ ਹੋ, ਤੇ ਹੁਣ ਇਸ ਵੇਲੇ ਕਿੰਨਾ ਕੁ ਤੁਸੀਂ ਪੜ੍ਹਦੇ ਹੋ, ਕਿਹੜੇ ਸਥਾਪਿਤ ਕਲਾਕਾਰ ਜਾਂ ਤੁਹਾਡੇ ਸਮਕਾਲੀ ਹੀ, ਤੁਹਾਡੇ ਨਾਲ ਦੇ ਹੋਰ ਕਿਹੜੇ ਜੋ ਲਿਖਾਰੀ ਹੈ ਜਿਨ੍ਹਾਂ ਨੂੰ ਤੁਸੀਂ ਪੜ੍ਹਨਾ ਪਸੰਦ ਕਰਦੇ ਹੋ?
0: ਦੇਖੋ, ਸਪੈਸ਼ਲ ਜਿਹਦੀ ਵੀ ਕਿਤਾਬ ਆ ਜਾਂਦੀ ਹੈ, ਪਹਿਲਾਂ ਤਾਂ ਪੜ੍ਹਨੀ ਤਾਂ ਪੈਂਦੀ ਹੈਗੀ
1: ਜੀ।
0: ਰਚਨਾ ਤੇ ਮਤਲਬ ਉਹ ਕਰਦਾ, ਮੁਨਸਰ ਕਰਦਾ ਵੀ ਇਹ ਵਧੀਆ ਜਾਂ ਨਹੀਂ ਕਰ, ਪਰ ਜਦੋਂ ਕੋਈ ਵੀ ਕਿਤਾਬ ਪ੍ਰਾਪਤ ਹੁੰਦੀ ਹੈ ਉਹਨੂੰ ਪੜ੍ਹਦੇ ਹਾਂ, ਬੜੇ ਆਪਦਾ ਉਸ ਨਾਲ।
1: ਚੰਗੀ ਗੱਲ ਹੈ ਜੀ, ਤੁਸੀਂ ਪੜ੍ਹਦੇ ਪੜ੍ਹਦੇ ਹੀ ਲਿਖਣ ਲੱਗੇ, ਲਿਖਦਿਆਂ ਲਿਖਦਿਆਂ ਵੀ ਪੜ੍ਹ ਰਹੇ ਹੋ, ਪਰ ਜਿੱਥੇ ਕਿਤੇ ਸਾਡੇ ਕੋਲੇ ਹੁਣ ਲਿਖਿਆ ਹੋਇਆ ਮਟੀਰੀਅਲ ਬਹੁਤ ਹੈ ਸਾਡੇ ਕੋਲੇ,
0: ਹਾਂਜੀ,
1: ਕਿਤਾਬਾਂ ਬਹੁਤ ਨੇ ਸਾਡੇ ਕੋਲ, ਲਾਇਬ੍ਰੇਰੀਆਂ ਤੇ ਸਾਡੇ ਘਰੇ ਜੇਕਰ ਅਸੀਂ ਦੇਖੀਏ ਤਾਂ ਵੀ, ਅਸੀਂ ਕਿਤੇ ਮੇਲੇ 'ਚ ਗਏ ਜਾਂ ਕਿਤੇ ਕਿਤਾਬ ਘਰ ਗਏ ਅਸੀਂ, ਜਾਂ ਕਿਤੇ ਕਿਤਾਬਾਂ ਦਾ ਜੋ ਮੇਲਾ ਲੱਗਦਾ ਹੈ ਕਿਤਾਬਾਂ ਦਾ, ਉੱਥੇ ਗਏ ਅਸੀਂ ਕਿਤਾਬਾਂ ਖਰੀਦ ਲੈ ਆਉਂਦੇ ਹਾਂ, ਅਸੀਂ ਗੱਲਾਂ ਜ਼ਰੂਰ ਕਰਦੇ ਹਾਂ ਪੜ੍ਹਨ ਦੀ, ਪਰ ਪੜ੍ਹਦੇ ਬਹੁਤ ਘੱਟ ਆ। ਕਿਤਾਬਾਂ ਜਿੰਨੀਆਂ ਲਿਖੀਆਂ ਗਈਆਂ ਉਹਨਾਂ ਨੂੰ ਓਨੇ ਪਾਠਕ ਵੀ ਚਾਹੀਦੇ,
0: ਬਿਲਕੁਲ,
1: ਉਹ ਨਹੀਂ ਮਿਲ ਰਹੇ। ਉਸ ਬਾਰੇ ਤੁਸੀਂ ਸੁਣਨ ਵਾਲੇ ਸਰੋਤਿਆਂ ਨੂੰ ਕੀ ਕਹੋਗੇ, ਜੇਕਰ ਕੋਈ ਕਿਤਾਬ ਉਹਨਾਂ ਨੇ ਪੜ੍ਹਨੀ ਹੈ ਤਾਂ ਉਸ ਕਿਤਾਬ ਨੂੰ ਪੜ੍ਹਨ ਦੇ ਨੁਕਤੇ ਵੀ ਸਾਂਝੇ ਕਰੋ, ਕਿਵੇਂ ਇੱਕ ਚੰਗਾ ਪਾਠਕ ਬਣਿਆ ਜਾ ਸਕਦਾ?
0: ਇਸ ਦੇ ਬਾਰੇ ਮੈਂ ਇਹ ਕਹਿ ਸਕਦੀ ਹਾਂ ਵੀ ਪਾਠਕ ਹੈ ਜਿਹੜਾ, ਉਹ ਕਿਤਾਬ ਨੂੰ ਤਾਂ ਪੜ੍ਹ ਸਕਦਾ ਹੈਗਾ, ਕਈ ਕਿਤਾਬਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਮਜਬੂਰੀ 'ਚ ਵੀ ਪੜ੍ਹਨਾ ਪੈਂਦਾ ਹੈ, ਕੁਝ ਕਿਤਾਬਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਪੜ੍ਹਦਿਆਂ ਪੜ੍ਹਦਿਆਂ ਪਤਾ ਹੀ ਨਹੀਂ ਲੱਗਦਾ, ਪਤਾ

0: ਪਤਾ ਲੱਗਦਾ ਵੀ ਇਹ ਖਤਮ ਕਿਉਂ ਹੋ ਗਈ ਕਹਾਣੀ, ਇਹ ਹੋਰ ਅੱਗੇ ਹੋਣੀ ਚਾਹੀਦੀ ਸੀ। ਤੇ ਕਈ ਕਿਤਾਬਾਂ ਇੰਨੀਆਂ ਉਹ ਹੁੰਦੀਆਂ ਨੇ ਜਿਹੜਾ ਮਤਲਬ ਮਜਬੂਰੀ ਚ ਪੜ੍ਹਨੇ ਪੈਂਦੇ ਨੇ, ਜੀ ਅੱਕ ਜਾਂਦਾ, ਕਈ ਵਾਰੀ ਧਰਨੀ ਪੈਂਦੀ ਆ ਕਿਤਾਬ ਵੀ ਹੁਣ ਇਹ ਕਿਵੇਂ ਖੜਾ ਛੜਾਈਏ ਇਸ ਤੋਂ, ਇਹੋ ਜਿਹੀ ਵੀ ਹੁੰਦੀ ਹੈਗੀ
1: ਜੀ।
0: ਤੇ ਮੇਰੇ ਨਾਲ ਇੱਕ ਮੈਡਮ ਸੀ ਸਾਡੇ, ਤੇ ਉਹਨਾਂ ਨੇ ਕਿਸੇ ਦਾ ਨਾਵਲ ਦਾ ਜ਼ਿਕਰ ਕੀਤਾ, ਤੇ ਮੇਰਾ ਨਾਵਲ ਉਹ ਪੜ੍ਹ ਰਹੇ ਸੀ, ਤੇ ਉਹ ਕਹਿਣ ਲੱਗੇ ਮੈਡਮ ਮੈਂ ਇੱਕ ਨਾਵਲ ਪੜ੍ਹਿਆ, ਕਹਿੰਦੇ ਮੇਰਾ ਇੰਝ ਕਰੇ ਵੀ ਮੈਂ ਕੰਧ 'ਚ ਟੱਕਰ ਮਾਰਾਂ
1: ਜੀ।
0: ਤੇ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕੰਧ 'ਚ ਟੱਕਰ ਮਾਰਨ ਵਾਸਤੇ ਮਜਬੂਰ ਕਰਦੇ ਨੇ, ਫਿਰ ਉਹ ਰਚਨਾ ਨਹੀਂ ਇੰਨੀ ਵਧੀਆ ਲੱਗਦੀ ਹੈਗੀ
1: ਜੀ।
0: ਪਾਠਕ ਉਹੀ ਰਚਨਾ ਪੜ੍ਹਨਗੇ ਜਿਹੜੀ ਉਸਨੂੰ ਮਤਲਬ ਠੀਕ ਲੱਗਦੀ ਹੈ। ਪਹਿਲੀ ਗੱਲ ਤਾਂ ਵੀ ਰਚਨਾ ਹੈ ਜਿਹੜੀ ਸਾਦੀ ਭਾਸ਼ਾ ਦੇ ਵਿੱਚ ਹੋਵੇ
1: ਜੀ,
0: ਉਹਦੇ ਵਿੱਚ ਐਵੇਂ ਬਿਨਾਂ ਮਤਲਬ ਦੇ ਜਿਵੇਂ ਕਹਿੰਦੇ ਨੇ ਕਲਿਸ਼ਟ ਜਾਂ ਔਖੇ ਸ਼ਬਦ ਨਾ ਵਰਤੇ ਜਾਣ ਜਿਹੜੇ ਪਾਠਕ ਦੇ ਅੰਦਰ ਵੜਨ ਤੋਂ ਇਨਕਾਰ ਕਰ ਦੇਣ, ਉਹਦਾ ਦਿਮਾਗ ਖਰਾਬ ਕਰ ਦੇਣ, ਉਹ ਸੋਚੇ ਪਹਿਲਾਂ ਉਹਨਾਂ ਦੇ ਅਰਥਾਂ ਬਾਰੇ ਸੋਚਣ ਲੱਗ ਜੇ। ਜੇ ਮਤਲਬ ਆਮ ਭਾਸ਼ਾ ਦੇ ਵਿੱਚ ਰਚਨਾ ਲਿਖੀ ਜਾਵੇ ਤਾਂ ਉਹ ਰੋਚਕੀ ਹੁੰਦੀ ਹੈ।
1: ਬਹੁਤ ਸਾਰੀਆਂ ਨਵੀਆਂ ਵਿਧਾਵਾਂ ਵੀ ਜੋਗਿੰਦਰ ਕੌਰ ਜੀ ਆ ਰਹੀਆਂ ਨੇ ਸਾਹਿਤ ਦੇ ਵਿੱਚ। ਅਸੀਂ ਜੇਕਰ ਗੱਲ ਕਰੀਏ ਕਹਾਣੀ ਤੋਂ ਬਾਅਦ ਮਿੰਨੀ ਕਹਾਣੀ ਆਉਂਦੀ ਹੈ, ਕਵਿਤਾ ਤੋਂ ਬਾਅਦ ਖੁੱਲੀ ਕਵਿਤਾ ਆਉਂਦੀ ਹੈ, ਪਰ ਜੋ ਲਿਖਣ ਵਾਲਾ ਹੈ ਬੜੀ ਵਾਰੀ ਉਹ ਰੂਪ ਬਦਲ ਦਿੰਦਾ ਹੈ, ਉਹ ਦੋ ਚੀਜ਼ਾਂ ਨੂੰ ਮਿਲਾ ਕੇ ਇੱਕ ਨਵੀਂ ਚੀਜ਼ ਹਾਈਬ੍ਰਿਡ ਕਿਸਮ ਦੀ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਸ ਦੇ ਵਿੱਚ ਬੜੀ ਵਾਰੀ ਕਾਮਯਾਬ ਹੁੰਦਾ ਹੈ ਤੇ ਬੜੀ ਵਾਰੀ ਨਹੀਂ ਵੀ ਹੁੰਦਾ ਕਾਮਯਾਬ। ਤਾਂ ਵਿਧਾਵਾਂ ਦੇ ਨਾਲ ਜੋ ਤਜਰਬੇ ਕੀਤੇ ਜਾਂਦੇ ਹੈ ਸਾਹਿਤਕਾਰਾਂ ਵੱਲੋਂ, ਉਸ ਬਾਰੇ ਤੁਸੀਂ ਕੀ ਕਹੋਗੇ?
0: ਸਮੇਂ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਸਾਰੀਆਂ ਚੀਜ਼ਾਂ 'ਚ ਤਬਦੀਲੀ ਆ ਜਾਂਦੀ ਹੈ
1: ਜੀ।
0: ਵੱਡੀ ਕਹਾਣੀ ਪੜ੍ਹਨ ਵਾਸਤੇ ਟਾਈਮ ਜ਼ਿਆਦਾ ਚਾਹੀਦਾ ਹੈ, ਮਿੰਨੀ ਕਹਾਣੀ ਜਲਦੀ ਪੜ੍ਹੀ ਜਾਂਦੀ ਹੈ
1: ਜੀ।
0: ਇਹ ਜੇ ਮਤਲਬ ਪੜ੍ਹੀ ਜਾਵੇ ਤਾਂ ਇਹ ਵੀ ਸਾਰੀ ਸਥਿਤੀ ਨੂੰ ਸਾਹਮਣੇ ਕਰ ਦਿੰਦੀ ਹੈ
1: ਜੀ। ਨਿਚੋੜ ਸਾਡੇ
0: ਨਿਚੋੜ ਸਾਹਮਣੇ, ਜਿਵੇਂ ਆਪਾਂ ਕਹਿੰਦੇ ਹਾਂ ਇਹ ਸੈਂਟਰਲ ਆਈਡੀਆ ਹੈਗਾ, ਕੇਂਦਰੀ ਭਾਵ ਹੋ ਜਾਂਦਾ ਇੱਕ ਕਿਸਮ ਦਾ, ਉਸ ਕਹਾਣੀ ਨੂੰ ਵੱਡੀ ਕਰਕੇ ਵੀ ਲੈਂਦਾ। ਮਿੰਨੀ ਕਹਾਣੀ ਦਾ ਇਹ ਫਾਇਦਾ ਹੈ ਵੀ ਇਹਦੇ ਨਾਲ ਸਮੇਂ ਦੀ ਬੱਚਤ ਹੁੰਦੀ ਹੈ, ਇਹ ਚੀਜ਼ ਹੈ।
1: ਖੁੱਲੀ ਕਵਿਤਾ ਬਾਰੇ ਕੀ ਕਹੋਗੇ?
0: ਕਵਿਤਾ ਕਈ ਤਾਂ ਕਵਿਤਾਵਾਂ ਖੁੱਲੀਆਂ ਵੀ ਵਧੀਆ ਹੁੰਦੀਆਂ ਨੇ, ਤੇ ਪਰ ਜਿਹੜੀ ਛੰਦਾਬੰਦੀ ਵਾਲੀ ਕਵਿਤਾ ਹੁੰਦੀ ਹੈ ਉਹ ਜੇ ਵਧੀਆ ਲਿਖੀ ਹੋਵੇ ਤਾਂ ਉਹਨੂੰ ਬੰਦਾ ਤਰਨਮਕ ਦੇ ਵਿੱਚ ਗਾ ਵੀ ਸਕਦਾ ਹੈਗਾ, ਉਹਦਾ ਆਨੰਦ ਲੈ ਸਕਦਾ ਹੈ। ਖੁੱਲੀ ਕਵਿਤਾ ਹੁਣ ਗਾਈ ਤਾਂ ਨਹੀਂ ਜਾਂਦੀ ਹੈਗੀ
1: ਜੀ। ਤੁਸੀਂ ਕਵਿਤਾ ਬਹੁਤ ਘੱਟ ਲਿਖੀ ਹੈ,
0: ਹਾਂ,
1: ਤੇ ਇਸ ਬਾਰੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਕਵਿਤਾ ਤੁਸੀਂ ਕਿਉਂ ਨਹੀਂ ਲਿਖੀ, ਕਵਿਤਾ ਤੋਂ ਬਾਅਦ ਵੀ ਇੱਕ ਹੋਰ ਸਵਾਲ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਕੀ ਕਦੇ ਗਜ਼ਲ ਦੇ ਕੁਝ ਸ਼ੇਅਰ ਲਿਖਣ ਦੀ ਕੋਸ਼ਿਸ਼ ਕੀਤੀ?
0: ਨਾ ਨਾ, ਗਜ਼ਲ ਤਾਂ ਮੈਨੂੰ ਜਮੇ ਨਹੀਂ ਆਉਂਦੀ ਹੈਗੀ, ਤੇ ਕਵਿਤਾ ਤਾਂ ਮੈਂ 5-7 ਲਿਖੀਆਂ ਨੇ ਆਏ ਤਾਂ
1: ਜੀ ਜੀ,
0: ਰੇਡੀਓ ਤੋਂ ਵੀ ਬ੍ਰੌਡਕਾਸਟ ਹੋਈਆਂ ਨੇ, ਆਲ ਇੰਡੀਆ ਰੇਡੀਓ ਸਟੇਸ਼ਨ ਰੋਹਤਕ ਤੋਂ ਮੇਰੀਆਂ ਕਵਿਤਾਵਾਂ ਬ੍ਰੌਡਕਾਸਟ ਹੋਈਆਂ ਨੇ
1: ਜੀ। ਬਹੁਤ ਅੱਛੇ, ਅਸੀਂ ਤੁਹਾਡੀਆਂ ਕਵਿਤਾਵਾਂ ਉੱਥੋਂ ਤਾਂ ਰੋਹਤਕ ਤੋਂ ਤਾਂ ਸੁਣਦੇ ਹੀ ਰਹੇ, ਅਸੀਂ ਤੁਹਾਡੀਆਂ ਬਾਕੀ ਜੋ ਸਾਹਿਤਕ ਰਚਨਾਵਾਂ ਨੇ ਉਹ ਆਕਾਸ਼ਵਾਣੀ ਜਲੰਧਰ ਤੋਂ, ਦੂਰਦਰਸ਼ਨ ਜਲੰਧਰ ਤੋਂ ਵੀ ਅਸੀਂ ਸੁਣਦੇ ਰਹੇ ਹਾਂ।
0: ਇੱਥੇ ਬਠਿੰਡਾ ਵੀ ਇੱਕ ਵਾਰੀ ਮੈਂ ਕਵਿਤਾ ਪਾਠ ਕਰਕੇ ਗਈ ਸੀ
1: ਜੀ,
0: ਤੇ ਬਸ ਗਿਣਤੀ ਦੀਆਂ ਲਿਖੀਆਂ ਨੇ, ਮਤਲਬ ਕਿਤਾਬ ਨਹੀਂ ਹਾਲੇ ਮਤਲਬ ਆਈ।
1: ਸੋ ਬਹੁਤ ਚੰਗੀ ਗੱਲ ਹੈ, ਤੁਹਾਡੇ ਨਾਲ ਸਾਹਿਤ ਬਾਰੇ, ਸੱਭਿਆਚਾਰ ਬਾਰੇ, ਬਾਲ ਸਾਹਿਤ ਬਾਰੇ, ਔਰਤਾਂ ਬਾਰੇ ਗੱਲਾਂ ਕਰਕੇ ਚੰਗਾ ਲੱਗਿਆ। ਸਾਡੇ ਇਸ ਮੰਚ ਤੋਂ ਤੁਸੀਂ ਆਪਣੇ ਦਿਲ ਦੀ ਕੋਈ ਹੋਰ ਗੱਲ ਕਰਨਾ ਚਾਹੋ?
0: ਦਿਲ ਦੀਆਂ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰ ਲੇ, ਦਿਲ ਤਾਂ ਦਿਲ ਹੈ
1: ਜੀ,
0: ਕਦੇ ਚੰਗੀ ਗੱਲ ਆ ਜਾਂਦੀ ਹੈ ਦਿਮਾਗ 'ਚ, ਕਦੇ ਮਾੜੀ ਆ ਜਾਂਦੀ ਹੈਗੀ। ਲੇਕਿਨ ਮੈਂ ਇਹ ਕਹਿੰਦੀ ਹਾਂ ਵੀ ਕੋਈ ਵੀ, ਮੈਂ ਆਪਦੇ ਸੁਭਾਅ ਅਨੁਸਾਰ ਕਹਿੰਦੀ ਹਾਂ, ਮੇਰਾ ਸੁਭਾਅ ਇਹ ਹੈ ਵੀ ਮੈਂ ਛੇਤੀ ਛੇਤੀ ਮਤਲਬ ਬੋਲਦੀ ਨਹੀਂ
1: ਜੀ।
0: ਜਦੋਂ ਮੇਰੇ ਨਾਲ ਕੋਈ ਮਤਲਬ ਪਤਾ ਤਾਂ ਲੱਗ ਜਾਂਦਾ ਵੀ ਇਹ ਮੇਰੇ ਨਾਲ ਕਿਹੋ ਜਿਹਾ ਵਰਤਾਓ ਕਰਦਾ ਹੈ, ਪਰ ਜਦੋਂ ਬੋਲਦਾ ਫਿਰ ਇੱਕੋ ਵਾਰੀ ਬੋਲਿਆ ਜਾਂਦਾ, ਕਹਿੰਦੇ 100 ਸੁਨਹਿਰ ਦੀ, ਇੱਕ ਲਹਾਰ ਦੀ, ਫਿਰ ਉਦੋਂ ਬੋਲਿਆ ਜਾਂਦਾ ਹੈਗਾ, ਉਦੋਂ ਬੋਲਿਆ ਜਾਂਦਾ। ਨਹੀਂ ਮੈਂ ਕਾਫੀ ਦੇਰ ਚੁੱਪ ਰਹਿੰਦੀ ਹਾਂ ਵੀ ਚੱਲ ਇਹਨੂੰ ਕਰ ਲੈਣ ਦੇ, ਇਹ ਕਰ ਲੈਣ ਦੇ। ਕਈ ਬੰਦੇ ਦਾ ਇਹੋ ਜਿਹੇ ਹੁੰਦੇ ਨੇ ਜਿਹੜੇ ਮੈਨੂੰ ਬਿਨਾਂ ਮਤਲਬ ਤੋਂ ਹੀ, ਜਿਨ੍ਹਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਵੀ ਈਰਖਾ ਦੀ ਮਤਲਬ ਆਉਂਦੀ ਹੈ
1: ਜੀ।
0: ਹਾਲਾਂਕਿ ਹਰੇਕ ਬੰਦਾ ਹੈ ਜਿਹੜਾ ਆਪਦੀ ਲਾਈਨ 'ਤੇ ਤੁਰਿਆ ਜਾਂਦਾ, ਪਰ ਮੈਨੂੰ ਉਹਨਾਂ ਦੀ ਈਰਖਾ 'ਤੇ ਇਤਰਾਜ਼ ਨਹੀਂ। ਜਦੋਂ ਉਹ ਮੇਰੇ ਨਾਲ ਈਰਖਾ ਕਰਦੇ ਨਾ, ਪਤਾ ਲੱਗ ਜਾਂਦਾ ਵੀ ਇਹ ਬੰਦਾ ਕੀ ਚਾਹੁੰਦਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਇਹ ਮੇਰੇ ਨਾਲ ਈਰਖਾ ਕਰਦਾ, ਇਹ ਇੱਧਰ ਲੱਗਿਆ ਹੋਇਆ ਅਤੇ ਆਪਾਂ ਆਪਦੇ ਕੰਮ ਲੱਗੇ ਹੋਏ ਹਾਂ।
1: ਬਹੁਤ ਚੰਗੀ ਗੱਲ ਹੈ, ਜਾਣੀ ਕਿ ਤੁਸੀਂ ਕਹਿ ਰਹੇ ਹੋ ਕਿ ਇੱਕ ਚੁੱਪ 'ਤੇ 100 ਸੁੱਖ ਵਾਲੀ ਗੱਲ ਜਿਹੜੀ ਉਹ ਕਰ ਰਹੇ ਹੋ। ਤੁਸੀਂ ਸਾਡੇ ਸਟੂਡੀਓ 'ਚ ਆਏ, ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ 'ਚ ਤੁਸੀਂ ਭਾਗ ਲਿਆ, ਆਪਣੇ ਬੜੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ, ਅਤੇ ਤੁਹਾਡੀਆਂ ਬਹੁਤ ਸਾਰੀਆਂ ਕਿਰਤਾਂ ਜਿਹੜੀਆਂ ਹੈ

0: ਜਿਨ੍ਹਾਂ ਬਾਰੇ ਅਸੀਂ ਗੱਲਾਂ ਕੀਤੀਆਂ ਉਹ ਸਾਡੇ ਸਰੋਤਿਆਂ ਨੂੰ ਮੁਬਾਰਕ ਹੋਣ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਅਤੇ ਤੁਸੀਂ ਮੈਨੂੰ ਆਪਦਾ ਸਮਾਂ ਦਿੱਤਾ ਆਕਾਸ਼ਵਾਣੀ 'ਤੇ।
0: ਸਰੋਤਿਓ, ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਇੱਕ ਗਜ਼ਲ ਅੰਜੁਮ ਰਹਿਬਰ ਹੋਰਾਂ ਦੀ ਗਾਈ ਲਿਖੀ ਹੋਈ ਉਹ ਤੁਹਾਡੀ ਨਜ਼ਰ ਕਰ ਰਹੇ ਹਾਂ। ਬੜੀ ਹੀ ਮਹਿਫਲਾਂ ਦੇ ਵਿੱਚ ਅੰਜੁਮ ਰਹਿਬਰ ਇਹ ਗਜ਼ਲ ਕਹਿੰਦੇ ਪੜ੍ਹਦੇ ਨਜ਼ਰ ਆਉਂਦੇ ਨੇ। ਗਜ਼ਲ ਇਸ ਤਰ੍ਹਾਂ ਕਿ ਮਿਲਣਾ ਥਾ ਇਤਫਾਕ, ਬਿਛੜਨਾ ਨਸੀਬ ਥਾ। ਮਿਲਣਾ ਥਾ ਇਤਫਾਕ,

ਸ਼ੁਰੂ ਹੁਣ ਤੁਹਾਡੀ ਨਜ਼ਰ ਕਰਦੇ ਹਾਂ ਇੱਕ ਮਿੰਨੀ ਕਹਾਣੀ ਢਿੱਡ ਦੀ ਭੁੱਖ, ਜੋ ਕਿ ਜਤਿੰਦਰ ਮੋਹਨ ਹੋਰਾਂ ਦੇ ਮਿੰਨੀ ਕਹਾਣੀ ਸੰਗ੍ਰਹਿ ਢਿੱਡ ਦੀ ਭੁੱਖ ਵਿੱਚੋਂ ਲਈ ਗਈ ਇਹ ਸਿਰਲੇਖ ਕਹਾਣੀ ਹੈ। ਸਰਦੀ ਆਪਣੇ ਜੋਬਨ ਤੇ ਛੜੱਪੇ ਮਾਰ ਮਾਰ ਚੜ ਰਹੀ ਸੀ। ਵਿਆਹਾਂ ਦੇ

0: ਆਪਣੇ ਜੋਬਨ ਤੇ ਛੜੱਪੇ ਮਾਰ ਮਾਰ ਚੜ ਰਹੀ ਸੀ। ਵਿਆਹਾਂ ਦੇ ਰੁੱਤ ਚੱਲਣ ਕਰਕੇ ਮੈਰਿਜ ਪੈਲਸਾਂ ਚ ਕੋਈ ਦਿਨ ਵੀ ਖਾਲੀ ਨਹੀਂ ਸੀ ਰਹਿੰਦਾ ਜਿਸ ਦਿਨ ਕੋਈ ਸ਼ਾਦੀ ਨਾ ਹੋਵੇ। ਮੈਰਿਜ ਪੈਲਸ ਵਿਆਂਦੜ ਲਾੜੀ ਵਾਂਗ ਸਜਾਏ ਰਹਿੰਦੇ ਸੀ। ਅੱਜ ਵੀ ਪੈਲਸ ਵਿੱਚ ਪੂਰੀ ਰੌਣਕ ਸੀ। ਲੋਕ ਖੁਸ਼ੀ ਖੁਸ਼ੀ ਮਠਿਆਈਆਂ ਖਾਣ ਦੀਆਂ, ਸ਼ਗਨਾਂ ਦੀਆਂ ਅਤੇ ਹੋਰ ਪੋਜ਼ ਬਣਾ ਬਣਾ ਕੇ ਫੋਟੋਆਂ ਖਿਚਵਾ ਰਹੇ ਸੀ। ਮੁੰਡੇ ਵਾਲਿਆਂ ਦੀ ਖੁਸ਼ੀ ਕੁੜੀ ਵਾਲਿਆਂ ਦੀ ਖੁਸ਼ੀ ਦੇ ਮੁਕਾਬਲੇ ਕਿਤੇ ਵੱਧ ਸੀ। ਅਚਾਨਕ ਹੀ 3-4 ਜੈਂਟਲਮੈਨ ਪੰਡਾਲ ਦੀ ਇੱਕ ਨੁੱਕਰ ਵਿੱਚ ਖੜ ਗਏ। ਦੇਖਣ ਵਿੱਚ ਉਹ ਅਫਸਰ ਲੱਗ ਰਹੇ ਸੀ। ਉਹਨਾਂ ਨੇ ਕਿਸੇ ਨੂੰ ਕੁਝ ਨਾ ਕਿਹਾ। ਉਹ ਆਉਣ ਜਾਣ ਵਾਲਿਆਂ ਵੱਲ ਦੇਖ ਰਹੇ ਸੀ। ਉਹਨਾਂ ਦੀਆਂ ਨਜ਼ਰਾਂ ਇਸ ਤਰ੍ਹਾਂ ਘੁੰਮ ਰਹੀਆਂ ਸੀ ਜਿਵੇਂ ਕਿਸੇ ਨੂੰ ਲੱਭ ਰਹੇ ਹੋਣ। ਬੇਗਾਨੇ ਬੰਦੇ ਦੇਖ ਕੇ ਕੁੜੀ ਵਾਲਿਆਂ ਦੇ ਮੋਤਬਰ ਬੰਦਿਆਂ ਨੇ ਮੁੰਡੇ ਵਾਲਿਆਂ ਨੂੰ ਪੁੱਛਿਆ, ਸਰਦਾਰ ਜੀ, ਆਹ ਬੰਦੇ ਤੁਹਾਡੇ ਨਾਲ ਨੇ?
1: ਨਹੀਂ ਜੀ, ਮੈਂ ਤਾਂ ਨਹੀਂ ਜਾਣਦਾ ਇਹਨਾਂ ਨੂੰ। ਮੈਂ ਤਾਂ ਸੋਚਿਆ ਸ਼ਾਇਦ ਇਹ ਤੁਹਾਡੇ ਵਾਲੇ ਪਾਸਿਓਂ ਨੇ,
0: ਮੁੰਡੇ ਵਾਲਿਆਂ ਦਾ ਇੱਕ ਸਿਆਣਾ ਆਦਮੀ ਬੋਲਿਆ। ਸਾਨੂੰ ਪਤਾ ਕਰਨਾ ਚਾਹੀਦਾ, ਕਹਿ ਕੇ ਕੁੜੀ ਵਾਲਿਆਂ ਦੇ 2-3 ਬੰਦੇ ਉਹਨਾਂ ਕੋਲ ਚਲੇ ਗਏ। ਇੰਨੇ ਵਿੱਚੋਂ ਬਾਹਰੋਂ ਆਏ ਬੰਦਿਆਂ ਨੇ ਇੱਕ ਵੇਟਰ ਨੂੰ ਆਪਣੇ ਕੋਲ ਬੁਲਾਇਆ। ਇਸ ਤੋਂ ਪਹਿਲਾਂ ਉਹ ਵੇਟਰ ਤੋਂ ਕੁਝ ਪੁੱਛਦੇ ਤਾਂ ਕੁੜੀ ਵਾਲਿਆਂ ਨੇ ਪੁੱਛਿਆ, ਤੁਸੀਂ ਕੌਣ ਜੀ?
1: ਅਸੀਂ ਚੈਕਿੰਗ ਕਰਨ ਲਈ ਆਏ ਹਾਂ।
0: ਕਿਸ ਚੀਜ਼ ਦੀ ਚੈਕਿੰਗ? ਬਾਲ ਮਜ਼ਦੂਰੀ ਦੀ। ਇਹ ਸੁਣ ਕੇ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ। ਚੈਕਿੰਗ ਕਰਨ ਵਾਲੇ ਅਫਸਰ ਨੇ ਪੁੱਛਿਆ, ਕਾਕਾ ਤੇਰੀ ਕਿੰਨੀ ਉਮਰ ਹੈ?
1: ਜੀ 13 ਸਾਲ।
0: ਕਿਹੜੀ ਜਮਾਤ ਵਿੱਚ ਪੜ੍ਹਦਾ?
1: ਜੀ 8ਵੀਂ ਚ।
0: ਛੋਟੇ ਵੇਟਰ ਦੇ ਹੱਥਾਂ ਚ ਜੂਠੇ ਭਾਂਡੇ ਫੜੇ ਹੋਏ ਸੀ। ਉਹ ਜਦ ਉਹਨਾਂ ਕੋਲੋਂ ਜਾਣ ਲੱਗਿਆ ਤਾਂ ਚੈਕਿੰਗ ਟੀਮ ਦੇ ਇੱਕ ਜਣੇ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ,
1: ਬੇਟਾ ਭਾਂਡੇ ਥੱਲੇ ਰੱਖ ਦੇ।
0: ਜੀ ਜੀ ਮੈਂ ਕੰਮ ਕਰਨਾ।
1: ਨਹੀਂ, ਅਸੀਂ ਗੱਲ ਕਰਦੇ ਹਾਂ।
0: ਛੋਟਾ ਬੱਚਾ ਹੱਥ ਜੋੜ ਕੇ ਰੋਣ ਲੱਗਾ ਅਤੇ ਕਿਹਾ, ਜੀ ਇਹ ਮੇਰੇ ਨਾਲ ਦੇ ਮੁੰਡੇ ਨਹੀਂ ਮੈਨੂੰ ਲੈ ਕੇ ਆਏ ਜੀ, ਮੈਂ ਤਾਂ ਮੱਲੋ ਜ਼ੋਰੀ ਇਹਨਾਂ ਨਾਲ ਆਇਆ।
1: ਕਿਉਂ?
0: ਜੀ ਮੇਰਾ ਬਾਪ ਮਰਿਆ ਹੋਇਆ, ਅਸੀਂ 4 ਭੈਣ ਭਰਾ ਹਾਂ, ਮੈਂ ਸਭ ਤੋਂ ਵੱਡਾ ਹਾਂ। ਮੇਰੀ ਮਾਂ ਨੂੰ ਸਾਹ ਦੀ ਬਿਮਾਰੀ ਹੈ, ਘਰੇ ਖਾਣ ਨੂੰ ਕੁਝ ਵੀ ਨਹੀਂ। ਬੱਚਾ ਤਾਹਾਂ ਮਾਰ ਕੇ ਰੋ ਰਿਹਾ ਸੀ। ਦੂਜੇ ਵੇਟਰ ਵੀ ਉਸ ਕੋਲ ਆ ਗਏ, ਇਕੱਠ ਹੋ ਗਿਆ। ਵਿੱਚੋਂ ਹੀ ਇੱਕ ਵੇਟਰ ਨੇ ਕਿਹਾ, ਅਸੀਂ ਬਥੇਰਾ ਰੋਕਿਆ ਜੀ, ਪਰ ਇਹ ਰੁਕਿਆ ਨਹੀਂ।
1: ਕਿਉਂ ਬਈ?
0: ਅਫਸਰ ਦੇ ਸੁਰ ਢਿੱਲੇ ਪੈ ਗਏ। ਸਾਹਿਬ, ਜੇ ਮੈਂ ਦਿਹਾੜੀ ਨਾ ਕਰਾਂ ਤਾਂ ਅਸੀਂ ਭੁੱਖੇ ਮਰ ਜਾਈਏ। ਆਹੀ ਤਾਂ ਸੀਜ਼ਨ ਹੈ ਸਾਡੇ ਰੱਜਣ ਦਾ, ਨਹੀਂ ਤਾਂ ਕਈ ਵਾਰ ਭੁੱਖੇ ਹੀ ਸੌਂ ਜਾਂਦੇ ਹਾਂ। ਬੱਚੇ ਦੀ ਗੱਲ ਸੁਣ ਕੇ ਸਭ ਦੇ ਮੂੰਹ ਨੀਵੇਂ ਪੈ ਗਏ। ਸਭ ਸੋਚ ਰਹੇ ਸੀ ਸ਼ਾਇਦ ਬਾਲ ਮਜ਼ਦੂਰੀ ਦੀ ਸਜ਼ਾ ਨਾਲੋਂ ਢਿੱਡ ਦੀ ਭੁੱਖ ਜ਼ਰੂਰੀ ਹੈ। ਸਰੋਤਿਓ, ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਹਫ਼ਤੇ ਕਿਸੇ ਹੋਰ ਸਾਹਿਤਕਾਰ ਦੇ ਨਾਲ ਮੁਲਾਕਾਤ, ਗਜ਼ਲਾਂ, ਨਜ਼ਮਾਂ, ਮਿੰਨੀ ਕਹਾਣੀਆਂ ਲੈ ਕੇ ਤੁਹਾਡੇ ਖਿਦਮਤ 'ਚ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।

ਇਸ ਦੇ ਨਾਲ ਹੀ ਪ੍ਰੋਗਰਾਮ ਸੁਖਨ ਦੇ ਵਾਰਿਸ ਇੱਥੇ ਹੀ ਸਮਾਪਤ ਹੁੰਦਾ ਹੈ, ਜਿਸ ਦੇ ਵਿੱਚ ਅੱਜ ਤੁਸੀਂ ਸੁਣ ਰਹੇ ਸੀ ਉੱਗੇ ਨਾਵਲਕਾਰ ਅਤੇ ਕਹਾਣੀਕਾਰਾ ਸ਼੍ਰੀਮਤੀ ਜੋਗਿੰਦਰ ਕੌਰ ਅਗਨੀਹੋਤਰੀ ਜੀ ਨਾਲ ਮੁਲਾਕਾਤ ਦਾ ਭਾਗ ਦੂਜਾ। ਮੇਜ਼ਬਾਨ ਤੇ ਨਿਰਮਾਤਾ ਨਿਰਦੇਸ਼ਕ ਸਨ ਮਨਦੀਪ ਰਜੌਰਾ। ਤੇ ਹੁਣ ਮੈਨੂੰ ਦੀਪਾ ਛਾਬੜਾ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦੇਵਾ ਗਿਆ। ਨਮਸਕਾਰ, ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਖੰਦੇ ਵਾਰਿਸ, ਪੇਸ਼ ਕਰਦਾ ਸਨ ਮਨਦੀਪ ਰਾਜੌਰਾ। FM ਬੈਂਡ 101.1 ਮੈਗਾਹਰਟਸ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਰੋਤੇ ਸਮਾਂ ਹੋ ਰਿਹਾ ਜੀ ਠੀਕ 10:59 ਅਤੇ 20 ਸੈਕਿੰਡ ਦਾ, ਅਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਅਤੇ 11:05 'ਤੇ ਤੁਸੀਂ ਸੁਣੋਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਆਕਾਸ਼ਵਾਣੀ ਐਫਐਮ ਬਠਿੰਡਾ, ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 11:59 ਤੇ 40 ਸਕਿੰਟ ਦਾ। ਠੀਕ 12 ਵਜੇ ਤੁਸੀਂ ਸੁਣੋਗੇ ਜੀ ਹਿੰਦੀ ਵਿੱਚ ਖਬਰਾਂ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਅਧਾਰਿਤ ਹੋਵੇਗਾ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਜੀ ਦੀ ਸ਼ਹਾਦਤ ਦੇ ਉੱਤੇ। ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਾਂਗਾ ਮੈਂ, ਜਾਣੀ ਕਿ ਕੁਲਜੀਤ ਚਹਿਲ। ਸੋ ਸੁਣਨਾ ਨਾ ਭੁੱਲਣਾ, ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ।

0: ਇਸੇ ਦੇ ਨਾਲ ਪ੍ਰੋਗਰਾਮ ਲੈਟਸ ਔਨ ਐਂਡ ਡਾਂਸ ਦਾ ਬੇਲਾ ਖਤਮ ਹੁੰਦਾ ਹੈ। ਮੈਨੂੰ ਦਿਓ ਆਗਿਆ, ਧੰਨਵਾਦ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਅਤੇ ਸਮਾਂ ਹੋ ਚੁੱਕਿਆ ਜੀ 12:30 ਦਾ, ਅਤੇ ਹੁਣ ਵੇਲਾ ਇਹ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ,
0: ਜੀ ਸਰੋਤਿਓ, ਰਜਿੰਦਰ ਮਾਨ ਹਾਜ਼ਰਾ ਪ੍ਰੋਗਰਾਮ ਘਰ ਪਰਿਵਾਰ ਲੈ ਕੇ, ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਖਾਸ ਕਰਕੇ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਅਤੇ ਅੱਜ ਦਾ ਹੈਗਾ ਭੈਣਾਂ ਦਾ ਪਸੰਦੀਦਾ ਸਿਲਸਿਲਾ, ਭੈਣਾਂ ਦੀ ਪਸੰਦ ਲਾਈਵ ਫੋਨ ਇਨ ਪ੍ਰੋਗਰਾਮ।

ਹਮ ਤੇ ਸਾਡੀਆਂ ਭੈਣਾਂ ਨੇ ਸਟੂਡੀਓ ਦਾ ਨੰਬਰ 0164-22-40-331 ਕਰਨਾ ਹੈ ਡਾਇਲ, ਤੇ ਮੇਰੇ ਨਾਲ ਕਰਨੀ ਹੈ ਗੱਲਬਾਤ ਤੇ ਸੁਣਨਾ ਆਪਣੀ ਪਸੰਦ ਦਾ ਗੀਤ। ਤੇ ਖਾਸ ਕਰਕੇ ਮੈਂ ਉਹਨਾਂ ਭੈਣਾਂ ਨੂੰ ਬੇਨਤੀ ਕਰਾਂਗੀ ਜਿਨ੍ਹਾਂ ਦੀ ਕਾਲ ਪਿਛਲੇ ਹਫ਼ਤੇ ਲੱਗ ਗਈ ਸੀ, ਕੋਸ਼ਿਸ਼ ਕਰਿਓ ਕਿ ਨਵੀਆਂ ਭੈਣਾਂ ਹੋਰ ਸਾਡੇ ਨਾਲ ਸ਼ਾਮਿਲ ਹੋਣ ਤੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਕਰ ਸਕਣ। ਸੋ ਉਹਨਾਂ ਚਿਰ ਸੁਣਦਿਆਂ ਜੀ ਇੱਕ ਗੀਤ ਮੇਰੀ ਪਸੰਦ ਆ, ਤੇ ਤੁਸੀਂ ਡਾਇਲ ਕਰਨਾ ਹੈ ਜੀ ਸਟੂਡੀਓ ਦਾ ਨੰਬਰ 0164-22-40-331।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 12:33 ਤੇ 57 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਭੈਣਾਂ ਦੀ ਪਸੰਦ, ਤੇ ਇੱਕ ਭੈਣ ਮੇਰੇ ਨਾਲ ਜੁੜ ਚੁੱਕੀ ਹੈ। ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਭੈਣ, ਕੀ ਹਾਲ ਚਾਲ ਹੈ ਤੇ ਕਿਹੜੀ ਜਗ੍ਹਾ ਤੋਂ ਬੋਲਦੇ ਹੋ?
1: ਨਮਸਕਾਰ ਜੀ, ਮੈਂ ਸਿਮਰ, ਪਿੰਡ ਹਠੂਰ, ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਹੀ ਹਾਂ।
0: ਸੀਮਾ,
1: ਸਿਮਰ,
0: ਸਿਮਰ, ਓਕੇ।
1: ਹਾਂਜੀ,
0: ਸਿਮਰ, ਘਰ ਪਰਿਵਾਰ ਕਿਵੇਂ ਹੈ ਭੈਣ?
1: ਸਾਰੇ ਬਹੁਤ ਵਧੀਆ ਜੀ, ਆਪਣੇ ਦੱਸੋ।
0: ਤੇ ਮੌਸਮ ਦਾ ਕੀ ਹਾਲ ਚਾਲ ਹੈ? ਸਾਡੇ ਵੀ ਬਹੁਤ ਵਧੀਆ,
1: ਮੌਸਮ ਤਾਂ ਅੱਜ ਧੁੱਪ ਖਿੜੀ ਹੋਈ ਹੈ ਜੀ।
0: ਧੁੱਪ ਖਿੜੀ ਹੋਈ ਹੈ, ਗਰਮੀ ਦੱਸੋ
1: ਹਾਂ,
0: ਕਿੰਨੀ ਗੈਪ, ਕੱਲ ਨਾਲੋਂ ਘੱਟ ਹੈ ਕਿ ਅੱਜ ਵੀ ਉਨੀ ਹੈ?
1: ਨਹੀਂ, ਕੱਲ ਨਾਲੋਂ ਘੱਟ ਹੈ ਜੀ, ਠੰਡਾ ਮੌਸਮ ਹੈ ਜੀ,
0: ਕੱਲ ਤਾਂ ਬਹੁਤ
1: ਉਨੀ
0: ਜ਼ਿਆਦਾ
1: ਧੁੱਪ
0: ਸੀ,
1: ਹੈ।
0: ਹੈਨਾ?
1: ਹਾਂਜੀ, ਕੱਲ ਤੇ ਪਰਸੋਂ ਬਹੁਤ ਜ਼ਿਆਦਾ ਸੀ, ਹੁੰਮਸ ਭਰੀ
0: ਤੇ
1: ਸੀ।
0: ਬਾਹਰ ਦੇ ਮੌਸਮ ਦੇ ਨਾਲ ਨਾਲ ਆਪਣੇ ਘਰ ਦਾ ਮੌਸਮ ਕਿਸ ਤਰ੍ਹਾਂ ਦਾ ਹੈ?
1: ਘਰ ਦਾ ਮੌਸਮ ਤਾਂ ਹਮੇਸ਼ਾ ਠੰਡਾ ਹੀ ਰਹਿੰਦਾ।
0: ਸ਼ਾਂਤ ਸ਼ਾਂਤ ਜਾਂ ਗੁੱਸੇ ਵਾਲਾ?
1: ਨਹੀਂ ਜੀ, ਵਧੀਆ ਸ਼ਾਂਤਮਈ ਤੇ ਹਸਮੁਖ ਪਰਿਵਾਰ,
0: ਦੇਖੋ ਜੀ
1: ਵਧੀਆ ਰਹਿੰਦਾ
0: ਸੋਡੇ,
1: ਮਾਹੌਲ।
0: ਦੇਖੋ ਸੋਡੇ ਆਂਢੀ ਗੁਆਂਢੀ ਤੇ ਰਿਸ਼ਤੇਦਾਰ ਸੁਣਦੇ ਹੋਣਗੇ, ਦੇਖੋ ਇਹ ਹੁਣ ਸੋਡੇ ਤੇ ਡਿਪੈਂਡ
1: ਨਹੀਂ
0: ਕਰਦਾ
1: ਨਹੀਂ
0: ਵੀ
1: ਮੇਰੇ
0: ਤੁਸੀਂ।
1: ਮੇਰੇ ਮਤਲਬ ਪੇਕੇ ਘਰ ਵਾਲੇ ਸੁਣੀ ਜਾਂਦੇ, ਮੰਮੀ ਔਰ ਉਧਰ ਬਠਿੰਡੇ ਜ਼ਿਲ੍ਹੇ ਜੀ ਦੇ, ਤਾਂ ਉਹਨਾਂ ਨੂੰ ਪਤਾ ਹੀ ਹੈ ਕਿੱਦਾਂ ਦਾ ਮਾਹੌਲ ਹੈ, ਝੂਠ ਨਹੀਂ ਬੋਲਦੀ।
0: ਅੱਛਾ, ਉਹਨਾਂ ਨੂੰ ਪਤਾ ਹੈਗਾ ਕਿੱਦਾਂ ਦਾ ਹੈਗਾ?
1: ਹਾਂ ਬਿਲਕੁਲ,
0: ਪੇਕਾ
1: ਹਾਂਜੀ,
0: ਪਿੰਡ ਕਿਹੜਾ ਫਿਰ ਤੁਹਾਡਾ ਬਠਿੰਡੇ ਚ?
1: ਬਠਿੰਡੇ ਜੀ, ਪਿੰਡ ਢੱਡੇ, ਰਾਮਪੁਰਾ ਫੂਲ ਦੇ ਨੇੜੇ।
0: ਠੀਕ ਹੈ ਠੀਕ ਹੈ, ਤੇ ਘਰ ਪਰਿਵਾਰ ਕੌਣ ਕੌਣ ਹੈ?
1: ਇੱਧਰ ਮੇਰੇ ਹਸਬੈਂਡ ਤੇ ਮੰਮੀ ਡੈਡੀ।
0: ਅੱਛਾ,
1: ਹਾਂਜੀ,
0: ਤੇ ਥੋੜਾ ਜਿਹਾ ਆਪਣੀ ਸਾਸੂ ਮਾਤਾ ਬਾਰੇ, ਸੱਸ ਬਾਰੇ ਚਾਨਣਾ ਪਾਓਗੇ? ਕਿਵੇਂ ਦਾ ਸੁਭਾਅ ਹੈ?
1: ਸੱਸ ਮੇਰੀ, ਮੈਂ ਕਹਿੰਦੀ ਮੇਰੀ ਦੂਜੀ ਮਾਈ ਆ, ਮਤਲਬ ਜਿਵੇਂ ਮੇਰੀ ਮਤਲਬ
0: ਹਾਏ ਹਾਏ
1: ਪੇਕੇ ਘਰ ਵਾਲੀ ਮੰਮੀ ਸੀ ਨਾ,
0: ਹਾਏ
1: ਸੇਮ
0: ਹਾਏ।
1: ਮਤਲਬ ਉਹਨਾਂ ਨਾਲ ਮਿਲਦਾ ਜੁਲਦਾ ਹੀ, ਉਹਨਾਂ ਦਾ
0: ਅੱਛਾ, ਚਲ
1: ਸੁਭਾਅ ਸੀ ਬਹੁਤ ਵਧੀਆ,
0: ਇੱਕ ਗੱਲ ਦੱਸੋ ਮੈਨੂੰ, ਇੱਕ ਗੱਲ ਦੱਸੋ ਤੁਸੀਂ,
1: ਟੈਟੂਡ।
0: ਚਲੋ ਨਜ਼ਰ ਨਾ ਲੱਗੇ।
1: ਹਾਂਜੀ,
0: ਇੱਕ ਗੱਲ

0: ਸੋ ਵੀ ਕਦੇ ਤੁਹਾਡੀ ਮੰਮੀ ਨੇ ਤੁਹਾਨੂੰ ਕੁਝ ਕਿਹਾ ਹੈ ਨਾ,
1: ਹਾਂਜੀ
0: ਤੁਹਾਨੂੰ ਉਸ ਚੀਜ਼ ਦਾ ਮਤਲਬ ਗੁੱਸਾ ਆਇਆ ਨਹੀਂ ਆਇਆ, ਗੱਲ ਵੱਖਰੀ ਹੈ।
1: ਹਾਂਜੀ
0: ਉਹੀ ਗੱਲ ਤੁਹਾਡੀ ਸੱਸ ਨੇ ਕਹਿਤੀ ਕਿ ਤੁਹਾਨੂੰ ਗੁੱਸਾ ਆਊਗਾ, ਜਾਂ ਤੁਸੀਂ ਇਹ ਸੋਚੋਗੇ ਨਹੀਂ ਜੇ ਮੇਰੀ ਪੇਕਿਆਂ ਵਾਲੀ ਮਾਂ ਹੁੰਦੀ ਉਹਨੇ ਵੀ ਐਵੇਂ ਕੀਤਾ।
1: ਹਾਂ ਉਹਨਾਂ ਨੇ ਵੀ ਏਦਾਂ ਹੀ ਕਹਿਣਾ ਸੀ, ਨਹੀਂ ਨਹੀਂ ਜੀ ਮੇਰੇ ਲਈ ਦੋਨੇ ਹੀ ਬਰਾਬਰ ਆ, ਮੈਂ ਤਾਂ ਜੇ ਉਹ ਘੂਰ ਦਿੰਦੇ ਆ ਤਾਂ ਉਹਨਾਂ ਦੀ ਵੀ ਘੂਰ ਮੰਨਦੀਆਂ ਤਾਂ ਇਹਨਾਂ ਦੀ ਮੰਨ ਹੀ ਲੈਂਦੀ ਆ। ਇਹ ਵੀ ਕਹਿਣ ਲੱਗੇ ਪਹਿਲਾਂ ਸੰਕੋਚ ਕਰਦੇ ਸੀ, ਮੈਂ ਗੁੱਸਾ ਤਾਂ ਨਹੀਂ ਕਰਦੀ, ਮੈਂ ਤੈਨੂੰ ਆ ਕਹੂੰਗੀ ਜਾਂ ਮੈਂ ਕਹਿਤਾ ਤੈਨੂੰ, ਮੈਂ ਕਿਹਾ ਨਹੀਂ ਮੰਮੀ ਕੋਈ ਨਾ, ਜੇ
0: ਅੱਛਾ,
1: ਮੇਰੀ ਗਲਤੀ ਹੈ ਤਾਂ ਤੁਸੀਂ ਟੋਕਿਆ ਤਾਂ
0: ਤੇ
1: ਅੱਗੇ ਤੋਂ ਸੁਧਾਰ ਕਰੂੰਗੀ।
0: ਜਿੱਥੇ ਤੁਹਾਡੀ ਗਲਤੀ ਨਾ ਹੋਵੇ, ਹੈਨਾ, ਮੰਨ ਲਓ ਵੀ ਤੁਹਾਡੀ ਗਲਤੀ ਨਹੀਂ,
1: ਹਾਂਜੀ
0: ਪਰ ਤੁਹਾਡੀ ਮੰਮੀ ਕਿਸੇ ਨਾਲ ਵੀ ਘਰੇ ABC ਨਾਲ ਕਿਸੇ ਨਾਲ ਵੀ ਗੁੱਸੇ ਆ, ਤੇ ਉਹਦਾ ਗੁੱਸਾ ਤੁਹਾਡੇ ਤੇ ਲੈ ਗਿਆ, ਫਿਰ ਕਿਵੇਂ ਦਾ ਮਹਿਸੂਸ ਕਰਦੇ ਹੋ?
1: ਕੋਈ ਨਾ, ਮੈਂ ਚੁੱਪ ਕਰਕੇ ਸੁਣ ਲੂ ਇੱਕ ਟਾਈਮ,
0: ਕਿਤੇ
1: ਜੇ ਉਹਨਾਂ ਦਾ ਅੰਦਰੋਂ ਮਤਲਬ ਸ਼ਾਂਤ ਹੁੰਦਾ ਹੈ ਤੇ
0: ਅੱਛਾ
1: ਉਹਨਾਂ ਗੁੱਬਗਲਾਟ ਮੇਰੇ ਤੇ ਕੱਢ ਦੇਣ ਤੇ ਸੋਕੇ ਕੋਈ ਗੱਲ
0: ਅੱਛਾ,
1: ਨਹੀਂ।
0: ਇਟਸ ਓਕੇ, ਚਲੋ।
1: ਹਾਂਜੀ
0: ਤੇ ਗੀਤ ਫਿਰ ਕਿਹੜਾ ਸੁਣੋਗੇ?
1: ਗੀਤ ਜੀ ਹੈਪੀ ਰਾਏ ਕੋਟੀ ਦਾ ਹਾਲ ਪੁੱਛਦਾ।
0: ਹਾਲ ਪੁੱਛਦਾ।
1: ਹਾਂਜੀ
0: ਸਾਡੇ ਬਾਈ ਜੀ ਦੇ ਹਾਲ ਚਾਲ ਬਹੁਤ ਵਧੀਆ।
1: ਬਹੁਤ ਵਧੀਆ, ਉਹ ਤਾਂ ਮਤਲਬ ਰੇਡੂਏ ਦੇ ਫੈਨ ਆ ਜੀ, ਜਲੰਧਰ ਤੇ ਬਠਿੰਡਾ ਉਹੀ ਸੁਣਦੇ
0: ਫਿਰ
1: ਰਹਿੰਦੇ
0: ਤੁਹਾਡਾ ਫੈਨ
1: ਆ।
0: ਕੌਣ ਹੈ?
1: ਮੇਰਾ ਫੈਨ ਮੇਰੇ ਹੁਣ ਤਾਂ ਫਿਲਹਾਲ ਹਸਬੈਂਡ ਹੀ
0: ਠੀਕ ਹੈ,
1: ਆ, ਸਭ ਤੋਂ
0: ਫਿਰ ਤੁਸੀਂ
1: ਬਿਗੇਸਟ
0: ਤਾਂ ਰੇਡੀਓ ਦੇ ਫੈਨ
1: ਫੈਨ।
0: ਬਣਾਈ ਜਾਂਦੇ ਉਹਨਾਂ ਨੂੰ, ਵੱਡਾ ਫੈਨ ਤਾਂ ਤੁਹਾਡਾ ਹੀ ਹੈ।
1: ਹਾਂਜੀ
0: ਚਲੋ, ਚੰਗੀ ਗੱਲ ਹੈ। ਫੋਨ ਕਰਨ ਲਈ ਭੈਣ ਬਹੁਤ ਬਹੁਤ ਧੰਨਵਾਦ ਤੁਹਾਡਾ। ਆ ਰਿਹਾ ਤੁਹਾਡੀ ਪਸੰਦ ਦਾ
1: ਹਾਂਜੀ
0: ਗੀਤ।
1: ਓਕੇ ਮੈਮ, ਥੈਂਕ ਯੂ ਸੋ
0: ਓਕੇ
1: ਮਚ
0: ਓਕੇ ਜੀ, ਓਕੇ।
1: ਜੀ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 12:41 ਤੇ 5 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਦੇ ਤਹਿਤ, ਸਿਲਸਿਲਾ ਭੈਣਾਂ ਦੀ ਪਸੰਦ, ਤੇ ਸਟੂਡੀਓ ਦਾ ਨੰਬਰ 0164-64-22-4031 ਡਾਇਲ ਕਰਕੇ ਇੱਕ ਹੋਰ ਭੈਣ ਸਾਡੇ ਨਾਲ ਜੁੜਿਆ। ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ
1: ਹੈਲੋ
0: ਹੈਲੋ ਹਾਂਜੀ
1: ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਆਪਣੇ ਤੋਂ ਗੱਲ ਨੀ ਹੁੰਦੀ ਜਿਵੇਂ ਪ੍ਰੋਗਰਾਮ ਕਰਦੀ, ਤੋਂ 2-3 ਵਾਰੀ ਮੈਂ ਵੀ ਥੋੜਾ ਜਾ ਅੜਕ ਗਈ, ਐ ਹੁੰਦਾ ਕਾਲੀ ਕਾਲੀ ਬੋਲਾਂ ਪਰ ਫਿਰ ਬ੍ਰੇਕ ਲੱਗ ਜਾਂਦੀ। ਚਲੋ ਦੱਸੋ ਘਰ ਪਰਿਵਾਰ ਕਿਵੇਂ?
1: ਮੈਮ ਮੈਂ ਮੰਮਾ ਹਾਂਜੀ।
0: ਹੋਰ ਫਿਰ ਕੀ ਗੱਲਬਾਤ ਕਰਨਾ ਚਾਹੋਗੇ ਤੁਸੀਂ?
1: ਕੁਛ ਨਹੀਂ, ਬਸ ਤੁਸੀਂ ਸੁਣਾਓ।
0: ਮੈਂ ਕੀ ਸੁਣਾਵਾਂ, ਚਲੋ ਪੁੱਛੋ ਮੈਥੋਂ ਕੀ ਪੁੱਛਣਾ ਤੁਸੀਂ।
1: ਕੁਛ ਨਹੀਂ ਪੁੱਛਣਾ, ਤੁਸੀਂ ਆਪੇ ਜੇ ਸਟਾਰਟ ਕਰ ਲਓ।
0: ਕੀ ਦੱਸਾਂ ਮੈਂ ਤੁਹਾਨੂੰ?
1: ਕੁਛ ਵੀ ਦੱਸ ਦੋ, ਆਪਣੀ ਫੈਮਿਲੀ ਬਾਰੇ ਵਗੈਰਾ।
0: ਫੈਮਿਲੀ ਬਾਰੇ ਇੰਟਰਵਿਊ ਤੁਸੀਂ ਮੇਰੀ ਕਰਨੀ ਹੈ?
1: ਹਾਂਜੀ
0: ਚਲੋ, ਸਾਡੀ ਮੇਰਾ ਪਰਿਵਾਰ ਵੀ ਬਹੁਤ ਵਧੀਆ।
1: ਹਾਂਜੀ
0: ਆਪਣੀ
1: ਪਸੰਦ ਦਾ ਕੋਈ ਲਾ ਦੋ।
0: ਲਾ ਦੇ ਫਿਰ?
1: ਹਾਂਜੀ,
0: ਜਿਹੜਾ ਅਸੀਂ ਸੁਣਦੇ ਹੁੰਦੇ ਸੀਗੇ 8ਵੀਂ 10ਵੀਂ 11ਵੀਂ 12ਵੀਂ ਚ ਪੜ੍ਹਦੇ ਹੋਏ।
1: ਕੋਈ ਨਾ, ਜਿਹੜਾ ਮਰਜ਼ੀ ਲਾ ਦੋ,
0: ਮੈਨੂੰ ਲੱਗਦਾ ਤੁਹਾਨੂੰ ਵੀ ਬਹੁਤ ਸੋਹਣਾ ਲੱਗੂਗਾ।
1: ਕੋਈ ਨਾ ਜੀ, ਆਪਣੀ ਮਰਜ਼ੀ ਦਾ ਲਾ ਦੋ, ਕਿਉਂਕਿ ਤਾਂ ਪਹਿਲੀ ਵਾਰ ਤੁਹਾਡੇ ਨਾਲ ਹੀ ਗੱਲ ਹੋਈ ਸੀਗੀ ਜਦ ਮੈਂ ਰੇਡੀਓ ਸੁਣ ਲਿਆ ਸੀ।
0: ਹਾਏ ਹਾਏ, ਬੜਾ ਕੰਫੀਡੈਂਸ ਹੈ, ਬੜਾ ਕੰਫੀਡੈਂਸ ਹੈ ਬੇਟਾ ਤੇਰੇ ਬੋਲਣ ਚ।
1: ਹਾਂਜੀ,
0: ਪ੍ਰੋਗਰਾਮ ਚ ਪਾਰਟਿਸਿਪੇਟ ਕਰਦੇ ਹੁੰਦੇ ਸਕੂਲ ਚ?
1: ਹਾਂਜੀ, ਕਈ ਵਾਰ ਕਰ ਲਈਦਾ।
0: ਕਰ ਲਈਦਾ ਨਹੀਂ, ਕਰਿਆ ਕਰੋ।
1: ਹਾਂਜੀ ਮੈਮ, ਕਰਦੇ ਹੁੰਦੇ ਆ ਵੈਸੇ ਤਾਂ।
0: ਅੱਛਾ, ਕਿਹੜੇ ਪ੍ਰੋਗਰਾਮ, ਕਿਹੜੇ ਪ੍ਰੋਗਰਾਮ ਚ?
1: ਮੈਮ ਗਿੱਧੇ ਚ ਵੀ ਕੀਤਾ ਸੀ, ਡਰਾਇੰਗ ਕੰਪੀਟੀਸ਼ਨ ਹੈ, ਰਾਈਟਿੰਗ ਕੰਪੀਟੀਸ਼ਨ ਹੈ, ਇੱਥੇ ਕੀਤਾ ਸੀ।
0: ਚਲੋ ਇੱਕ ਸੱਭਿਆਚਾਰਕ ਜੀ ਬੋਲੀ ਸੁਣਾਓ ਫਿਰ ਮੈਨੂੰ, ਆਉਂਦੀ ਹੈ ਤਾਂ ਯਾਦ ਹੈ ਤਾਂ।
1: ਠੀਕ ਹੈ ਮੈਮ,
0: ਸੁਣਾਓ। ਭੁੱਲ ਗਏ? ਹੈਲੋ
1: ਹੈਲੋ,
0: ਹਾਂਜੀ ਬੋਲੀ ਸੁਣਾਓ।
1: ਬੋਲੀ?
0: ਹਾਂ
1: ਹਾਂਜੀ, ਸੱਚ ਦੇ ਗਲਾਸ ਵਿੱਚ ਸੋਹਣੇ

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 12:48 ਤੇ 40 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਜੀ ਘਰ ਪਰਿਵਾਰ ਦੇ ਤਹਿਤ, ਸਿਲਸਿਲਾ ਭੈਣਾਂ ਦੀ ਪਸੰਦ। ਤੇ ਸਟੂਡੀਓ ਦਾ ਨੰਬਰ 0164-22-40-331 ਫਿਰ ਤੋਂ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਜੀ ਕਿਹੜੇ ਸਰੋਤਾਂ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚਣੇ। ਹੈਲੋ,
1: ਹੈਲੋ।
0: ਹਾਂਜੀ ਨਮਸਕਾਰ ਜੀ,
1: ਮੈਂ ਜੀ, ਸਤਿ ਸ਼੍ਰੀ ਅਕਾਲ ਜੀ।
0: ਕੀ ਹਾਲ ਚਾਲ ਹੈ ਭਾਈ?
1: ਵਧੀਆ ਜੀ।
0: ਤੁਹਾਡੀ ਆਵਾਜ਼ ਬੜੀ ਤਿੱਖੀ ਆ,
1: ਹਾਂਜੀ,
0: ਆਵਾਜ਼ ਬੜੀ ਤਿੱਖੀ ਆ ਤੁਹਾਡੀ।
1: ਥੈਂਕ ਯੂ।
0: ਅੱਛਾ, ਤੇ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਤੁਸੀਂ?
1: ਮੈਮ ਜੀ, ਮੇਰਾ ਨਾਮ ਖੁਸ਼ਪ੍ਰੀਤ ਹੈ ਜੀ, ਬਠਿੰਡੇ ਤੋਂ ਗੱਲ ਕਰਦੇ ਜੀ।
0: ਖੁਸ਼ਪ੍ਰੀਤ ਕੌਰ ਜੀ ਬਠਿੰਡਾ ਤੋਂ ਗੱਲ ਕਰ ਰਹੀ ਹੈ, ਤੇ ਖੁਸ਼ਪ੍ਰੀਤ ਕੌਰ ਜੀ ਕਿਹੜੀ ਕਲਾਸ 'ਚ ਪੜ੍ਹਦੇ ਨੇ?
1: ਮੈਮ ਜੀ, 10th ਜੀ।
0: 10th 'ਚ ਪੜ੍ਹਦੇ ਹੋ?
1: ਹਾਂਜੀ।
0: ਤੇ 10th ਤੋਂ ਬਾਅਦ ਫਿਰ ਕੀ ਕਰਨਾ?
1: ਮੈਮ ਜੀ, +1 ਤੇ +2, ਉਸ ਤੋਂ ਬਾਅਦ ਕੋਈ ਗ੍ਰੈਜੂਏਸ਼ਨ ਕਰਨੀ।
0: ਅੱਛਾ, ਉਦੋਂ ਬਾਅਦ ਕੋਈ ਗ੍ਰੈਜੂਏਸ਼ਨ ਕਰਨੀ ਹੈ। ਚਲੋ ਚੰਗੀ ਗੱਲ ਹੈ। ਤੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ?
1: ਮੰਮੀ, ਡੈਡੀ, ਤੋ ਇੱਕ ਭੈਣ ਔਰ ਇੱਕ ਭਰਾ, ਦਾਦਾ ਦਾਦੀ ਤੇ ਚਾਚਾ ਜੀ, ਇੱਕ ਮੈਂ।
0: ਅੱਛਾ, ਤੇ ਸਭ ਤੋਂ ਜ਼ਿਆਦਾ ਘਰੇ ਫਿਰ ਕਿਹਦੀ ਚੱਲਦੀ ਆ?
1: ਸਾਡੇ ਤਿੰਨਾਂ ਭੈਣ ਭਰਾਵਾਂ ਤੋਂ ਜੀ,
0: ਜੀ
1: ਸਾਡੇ ਤਿੰਨਾਂ ਭੈਣ ਭਰਾਵਾਂ ਤੋਂ ਜੀ ਮੇਰੀ ਚੱਲਦੀ ਆ।
0: ਆਏ ਹਾਏ ਹਾਏ, ਯਾਨੀ ਵੱਡੇ ਹੋ ਕੇ ਦਾਇਸ਼ ਤਾਂ ਫੈਲਾਉਂਦੇ ਹੋ, ਹੈ?
1: ਹਾਂਜੀ।
0: ਤੁਹਾਡੀ ਚੱਲਦੀ ਹੈ ਤੇ ਦੂਜਿਆਂ ਦੀ, ਛੋਟਿਆਂ ਦੀ ਕਿਉਂ ਨਹੀਂ ਚੱਲਦੀ ਬਈ?
1: ਛੋਟੇ ਜੀ ਸ਼ਰਾਰਤੀ ਹੁੰਦੇ, ਆਪਸ ਤੇ ਲੜਦੇ ਜੀ, ਫਿਰ ਉਹਨਾਂ ਦੀ ਤਾਂ ਕਰਕੇ ਚੱਲਦੀ ਨਹੀਂ ਜੀ।
0: ਅੱਛਾ, ਤੁਹਾਡੀ ਚੱਲਦੀ ਹੈ ਫਿਰ, ਯਾਨੀ ਤੁਹਾਡੀ ਹਰ ਇੱਕ ਗੱਲ ਤੁਹਾਡੀ ਮੰਨੀ ਜਾਂਦੀ ਹੈ?
1: ਹਾਂਜੀ।
0: ਤੇ ਤੁਸੀਂ ਜੇ ਕਿਤੇ ਗਲਤ ਹੋਵੋ ਤੇ ਉਹ ਛੋਟੇ ਸਹੀ ਹੋਣ, ਫਿਰ ਕੀ ਬਣਦਾ? ਫਿਰ ਕਿਹਦੀ ਮੰਨੀ ਜਾਂਦੀ ਹੈ?
1: ਅਸੀਂ ਕਦੇ ਗਲਤ ਹੋਏ ਨਹੀਂ ਜੀ।
0: ਹਾਂ ਵੀ ਸਹੀ ਹੈ ਨਾ, ਆਪਾਂ ਕਦੇ
1: ਹਾਂਜੀ,
0: ਗਲਤ ਹੋ ਹੀ ਨਹੀਂ ਸਕਦੇ।
1: ਅਸੀਂ ਗਲਤ ਹੋਏ ਨਹੀਂ ਜੀ ਕਦੇ।
0: ਅੱਛਾ, ਗਲਤ ਹੋ ਹੀ ਨਹੀਂ ਕਦੇ।
1: ਹਾਂਜੀ।
0: ਚਲੋ ਚੰਗੀ ਗੱਲ ਹੈ। ਤੇ ਫਿਰ ਗੀਤ ਕਿਹੜਾ ਸੁਣਨਾ?
1: ਰਾਜਵੀਰ ਜੰਦਾ ਲਾ ਦੋ ਜੀ।
0: ਰਾਜਵੀਰ ਜਵੰਦਾ ਦਾ? ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਠੀਕ ਹੈ।
0: ਗੀਤ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਮਸ਼ਹੂਰੀ ਸੁਣਾਵਾਂਗੇ ਜੀ, ਠੀਕ ਹੈ?
1: ਠੀਕ ਹੈ।

0: ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਅਧਾਰਿਤ ਹੋਵੇਗਾ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਜੀ ਦੀ ਸ਼ਹਾਦਤ ਦੇ ਉੱਤੇ। ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਾਂਗਾ ਮੈਂ, ਜਾਣੀ ਕਿ ਕੁਲਜੀਤ ਚਹਿਲ। ਸੋ ਸੁਣਨਾ ਨਾ ਭੁੱਲਣਾ, ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ।
1: ਹੈਲੋ
2: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
1: ਫਿਰ ਤੋਂ
2: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ, ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ
3: 10 ਲੱਖ ਦਿਓ, ਬਚ ਜਾਓਗੇ।
1: ਸਰ ਇਹਨਾਂ ਕਿੱਥੋਂ ਲਿਆਵਾਂ?
3: ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ
2: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
4: ਸਰ 2 ਲੱਖ
5: ਕੀ ਹੋਇਆ ਪਾਪਾ?
1: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ।
2: ਓਏ
1: ਕੱਟ ਦਿੱਤਾ।
5: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ।
1: ਫਰੌਡ?
5: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
1: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
6: ਜਾਣਕਾਰ ਬਣੋ, ਸੁਚੇਤ ਰਹੋ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਅਗਸਤ ਦਿਨ ਸੋਮਵਾਰ ਸ਼ਾਮ 5:30 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ

0: ਜੀ ਸਰੋਤੇ, ਸਮਾਂ ਹੋ ਚੁੱਕਿਆ ਜੀ 12:57 ਤੇ 14 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਭੈਣਾਂ ਦੀ ਪਸੰਦ ਲਾਈਵ ਫੋਨ ਇਨ ਪ੍ਰੋਗਰਾਮ ਤੇ ਇੱਕ ਭੈਣ ਸਾਡੇ ਨਾਲ ਹੋਰ ਜੁੜਿਆ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਹਾਂਜੀ ਨਮਸਕਾਰ ਜੀ, ਨਾਮ ਦੱਸ ਦਿਓ ਬਈ ਆਪਣਾ।
1: ਮੇਰਾ ਨਾਮ ਜਸਵਿੰਦਰ ਕੌਰ ਹੈ, ਮੈਂ ਪਿੰਡ ਨਰੰਗ ਤੋਂ ਬੋਲਦੀ ਹਾਂ, ਤੇ ਮੇਰੀਆਂ ਸਾਰੀਆਂ ਭੈਣਾਂ ਨੂੰ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਸਤਿਕਾਰ ਭਰੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ
0: ਜੀ, ਸਾਡੇ ਵੀ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿਕਾਰ ਭਰੀ ਨਮਸਕਾਰ। ਤੇ ਗੀਤ ਕਿਹੜਾ ਸੁਣੋਗੇ ਜਸਵਿੰਦਰ ਭੈਣ?
1: ਗੀਤ ਜੋਰਡਨ ਸੰਧੂ ਦਾ।
0: ਜੀ ਜੋਰਡਨ ਸੰਧੂ ਦਾ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਘਰ ਪਰਿਵਾਰ ਦਾ ਹਾਲ ਚਾਲ ਦੱਸੋ ਕਿਵੇਂ ਹੈ?
1: ਘਰ ਪਰਿਵਾਰ ਵਧੀਆ ਜੀ, ਸਾਰੇ ਠੀਕ ਠਾਕ, ਤੁਸੀਂ ਦੱਸੋ, ਤੁਹਾਡੇ ਨਾਲ ਗੱਲ ਕਰਕੇ ਵਧੀਆ ਜੀ।
0: ਚਲੋ, ਮੈਨੂੰ ਵੀ ਬਹੁਤ ਵਧੀਆ ਲੱਗਿਆ, ਮੇਰੀ ਸ਼ਾਇਦ ਤੁਹਾਡੇ ਨਾਲ ਪਹਿਲੀ ਵਾਰ ਗੱਲ ਹੋ ਰਹੀ ਹੈ, ਇਹਦੇ ਪਹਿਲਾਂ ਨਹੀਂ ਗੱਲ ਹੋਈ ਕਦੇ।
1: ਹਾਂਜੀ,
0: ਤੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ?
1: ਘਰ ਪਰਿਵਾਰ ਦੇ ਵਿੱਚ ਮੇਰੇ 3 ਬੇਟੇ ਹੈ ਜੀ,
0: ਜੀ
1: ਤੇ ਹਸਬੈਂਡ ਤੇ ਮੈਂ, ਤੇ
0: ਜੀ
1: 2 ਮੇਰੇ ਟਵਿਨ ਬੇਬੀ ਆ।
0: ਅੱਛਾ, ਟਵਿਨ ਬੇਬੀ, ਯਾਨੀ ਤਿੰਨ ਤਿੰਨ ਬੇਟੇ ਹੋ ਗਏ ਤੇ
1: ਹਾਂਜੀ
0: ਹਸਬੈਂਡ
1: ਦੋ
0: ਵੀ
1: ਹਾਂਜੀ
0: ਜੀ,
1: ਟਵਿਨ ਉਹ
0: ਦੋ
1: ਹਾਂਜੀ
0: ਦੋ ਜੁੜਵਾ ਬੱਚੇ।
1: 5 ਹਾਂਜੀ, 2 ਜੁੜਵਾ ਬੱਚੇ ਇੱਕ।
0: ਠੀਕ ਹੈ, ਤੇ ਫਿਰ ਸਾਂਭਾ ਸੰਭਾਈ ਹੋ ਜਾਂਦੀ ਹੈ ਦੋਨਾਂ ਦੀ?
1: ਹਾਂਜੀ ਹੋ ਜਾਂਦੀ ਆ, ਬਸ ਰਲ ਮਿਲ ਕੇ ਕਰ ਲਈਦੀ ਆ।
0: ਨਹੀਂ, ਐਂ ਹੁੰਦਾ ਨਾ, ਜੇ ਵੱਡੇ ਬਜ਼ੁਰਗ ਹੋਣ ਤਾਂ ਚਲੋ ਉਹਨਾਂ ਉਹ ਧਿਆਨ ਰੱਖ ਲੈਂਦੇ, ਆਪ ਕੰਮ ਕਰ
1: ਹਾਂਜੀ
0: ਲਈਦਾ, ਕੰਮ ਵੀ ਆਪ ਨਹੀਂ ਕਰਨਾ ਤੇ ਬੱਚੇ ਵੀ ਆਪ ਨੇ ਸਾਹਮਣੇ, ਹਨਾ, ਥੋੜਾ ਜਿਹਾ
1: ਹਾਂਜੀ
0: ਮੁਸ਼ਕਿਲ
1: ਹਾਂਜੀ
0: ਲੱਗਦਾ ਕਰਨ ਚ,
1: ਹਾਂਜੀ।
0: ਥੋੜਾ ਜਿਹਾ ਮੈਂ ਕਿਹਾ ਮੁਸ਼ਕਿਲ ਲੱਗਦਾ ਵੀ ਜੁੜਵਾ ਬੱਚੇ ਇੱਕੋ ਜਿਹੇ ਬੱਚਿਆਂ ਨੂੰ ਸਾਂਭਣਾ। ਉਮਰ ਕਿੰਨੀ ਆ ਬੱਚਿਆਂ ਦੀ?
1: ਉਮਰ ਜੀ ਹੁਣ 1.5 ਸਾਲ ਦੇ ਆ ਬੱਚੇ।
0: ਅੱਛਾ, 1.5 ਸਾਲ ਦੇ ਆ, ਫਿਰ ਤਾਂ
1: ਹਾਂਜੀ
0: ਭੱਜੇ ਫਿਰਦੇ ਹੋਣਗੇ ਫਿਰ ਤਾਂ।
1: ਹਾਂਜੀ, ਤੁਰੇ ਫਿਰਦੇ ਆ, ਧਿਆਨ ਰੱਖਣਾ ਪੈਂਦਾ
0: ਪਾਉਂਦੇ
1: ਕਦੇ
0: ਆ,
1: ਕਿਸੇ ਚੀਜ਼ 'ਚ।
0: ਪਾਉਂਦੇ ਆ
1: ਹਾਂਜੀ
0: ਭਾਂਡਿਆਂ ਦੇ ਪਾਣੀ ਦਾ ਗਾ।
1: ਹਾਂਜੀ
0: ਇੱਕ ਤਾਂ ਕੈਂਪਰ ਨੀ ਰਹਿਣ ਦਿੰਦੇ ਹੁਣ ਇਹ।
1: ਹਾਂਜੀ, ਕੈਂਪਰ ਉਹਦੀ ਉਹ ਕਰ ਦਿੰਦੇ, ਜੇ ਉਹਨੂੰ ਮੂੰਹ ਘੁਮਾ ਕੇ ਵੀ ਰੱਖ ਦੋ ਕੈਂਪਰ ਦਾ, ਤਾਂ ਫਿਰ ਵੀ ਉਧਰ ਦੀ ਉਹ ਜਾ ਕੇ ਟੂਟੀ ਛੱਡ ਦਿੰਦੇ ਆ।
0: ਨਹੀਂ, ਇਹ ਤਾਂ ਇੱਕ ਨੀ ਲੋਟ ਆਉਂਦਾ ਹੁੰਦਾ, ਇਹ ਤਾਂ ਦੋ ਆ ਗਏ ਨਾ, ਦੋਨਾਂ ਦੇ ਦੋ ਦੋ ਸ਼ਰਾਰਤਾਂ ਹੋ ਗਈਆਂ ਇਕੱਠੀਆਂ।
1: ਹਾਂਜੀ,
0: ਇੱਕ ਦੂਜੇ ਨੂੰ ਸਲਾਹ ਦਿੰਦਾ ਹੋਊਗਾ ਵੀ ਐਂ ਨੀ ਯਾਰ, ਆਪਾਂ ਐਂ ਕਰੀਏ, ਇੱਕ ਟੂਟੀ ਨੀ ਖੁੱਲੀ ਰਹਿ, ਮਤਲਬ ਬੰਦ ਰਹਿਣ ਦਿੰਦੇ ਹੁਣ ਇਹ।
1: ਹਾਂਜੀ, ਇੱਕ ਦਿਨ ਮੈਂ ਦੇਖਿਆ ਇੱਕ ਗਲਾਸ ਚੱਕੀ ਬੈਠਾ, ਇੱਕ ਟੂਟੀ ਛੱਡੀ ਜਾਵੇ।
0: ਬਸ ਫਿਰ ਦੋਨੇ ਰਲ ਕੇ ਕਰਦੇ ਆ ਮਸਤੀ।
1: ਹਾਂਜੀ,
0: ਤੇ ਗੀਤ ਤੁਹਾਨੂੰ ਤੁਹਾਡੀ ਪਸੰਦ ਦਾ ਸੁਣਾਉਂਦੇ ਆ ਜੀ, ਫਿਰ ਫੋਨ ਕਰਨ ਲਈ
1: ਹਾਂਜੀ,
0: ਧੰਨਵਾਦ ਜਸਵਿੰਦਰ।
1: ਧੰਨਵਾਦ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਧੰਨਵਾਦ।
0: ਜੀ ਜੀ ਧੰਨਵਾਦ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 1:05 ਤੇ 18 ਸਕਿੰਟ ਦਾ, ਤੇ ਪ੍ਰੋਗਰਾਮ ਦੇ ਵਿੱਚ ਅਗਲੀ ਕਾਲ ਲੈਣ ਲੱਗੇ ਜੀ। ਦੇਖਦੇ ਹਾਂ ਜੀ ਕਿਹੜੇ ਸਰੋਤਾਂ ਨੇ ਤੇ ਕੀ ਫਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚੇ ਨੇ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਭੈਣ, ਕੀ ਹਾਲ ਚਾਲ ਹੈ?
1: ਮੈਮ ਜੀ,
0: ਕਿਹੜਾ ਗੀਤ ਸੁਣੋਗੇ ਤੇ ਕੌਣ ਬੋਲਦੇ ਹੋ ਪਹਿਲਾਂ ਤਾਂ ਇਹ ਦੱਸੋ।
1: ਸਿਮਰਜੀਤ ਕੌਰ ਬੋਲਦੇ ਆ ਬਠਿੰਡੇ ਤੋਂ ਜੀ।
0: ਸਿਮਰ, ਕਿਹੜਾ ਗੀਤ ਸੁਣੋਗੇ?
1: ਅਸੀਂ ਬੱਬੂ ਮਾਨਤਾ ਜੀ, ਚੰਡੀਗੜ੍ਹ ਬੋਲੀ ਪੈਂਦੀ
0: ਜੀ। ਜੀ, ਫੋਨ ਕਰਨ ਲਈ ਸਿਮਰਜੀਤ ਬਹੁਤ ਬਹੁਤ ਧੰਨਵਾਦ। ਜੇਕਰ ਤੁਹਾਡੇ ਨਾਲ ਗੱਲਬਾਤ ਕਰਨ ਲੱਗ ਗਏ ਤਾਂ ਤੁਹਾਡਾ ਗੀਤ ਨਹੀਂ ਸੁਣਿਆ ਜਾਣਾ, ਹੈ ਨਾ ਜੀ?
1: ਹਾਂਜੀ,
0: ਠੀਕ ਹੈ ਜੀ ਭੈਣ, ਫੋਨ ਕਰਨ ਲਈ ਧੰਨਵਾਦ ਤੁਹਾਡਾ।
1: ਠੀਕ ਹੈ ਜੀ, ਓਕੇ।

ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ, ਸਿਲਸਿਲਾ ਭੈਣਾਂ ਦੀ ਪਸੰਦ, ਲਾਈਫ ਓਨ ਇਨ ਪ੍ਰੋਗਰਾਮ, ਅਤੇ ਇਸੇ ਦੇ ਨਾਲ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਧੰਨਵਾਦ। ਪ੍ਰੋਗਰਾਮ ਘਰ ਪਰਿਵਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 1:09 ਦਾ, ਠੀਕ 1:10 ਤੇ ਸੁਣਾਂਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: ਇਸ ਰੋਤੇ ਉਹ 0164 242 3131 ਹੋ ਚੁੱਕਿਆ ਹੈ ਜੀ ਡਾਇਲ, ਤੇ ਦੇਖਦੇ ਹਾਂ ਜੀ ਕਿਹੜੇ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ। ਹੈਲੋ,
1: ਭਾਈ ਸੁਮਨ ਬੀਬਾ ਜੀ, ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਭਾਈ ਮੈਂ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ।
0: ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਧੰਨਵਾਦ ਭਾਈ, ਤੁਹਾਡਾ ਵੀ। ਸਤਿ ਸ੍ਰੀ ਅਕਾਲ ਭਾਈ। ਇਹਦਾ ਆਪਣਾ
0: ਹਾਂਜੀ
1: ਬਾਰਡਰ ਫਿਲਮ ਦੇ ਵਿੱਚੋਂ ਕੋਈ ਵੀ ਗੀਤ ਸੁਣਾ ਦਿਓ।
0: ਠੀਕ ਹੈ ਜੀ, ਜ਼ਰੂਰ ਤੁਹਾਡੀ ਫਰਮਾਇਸ਼ ਤੇ ਬਾਰਡਰ ਫਿਲਮ ਦੇ ਵਿੱਚੋਂ ਗੀਤ ਚਲਾਉਣ ਲੱਗੇ ਹਾਂ ਜੀ, ਤੇ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ ਭਾਈ ਤੁਹਾਡਾ। ਸਤਿ ਸ੍ਰੀ ਅਕਾਲ।

0: ਜੀ, ਸਟੂਡੀਓ ਦਾ ਨੰਬਰ ਹੋ ਚੁੱਕਿਆ ਜੀ ਡਾਇਲ, ਤੇ ਦੇਖਦੇ ਹਾਂ ਕਿ ਅਗਲੇ ਸਰੋਤਾ ਸਾਡੇ ਨਾਲ ਕੌਣ ਜੁੜੇ ਨੇ ਤੇ ਕਿਹੜੀ ਫਰਮਾਇਸ਼ ਲੈ ਕੇ ਜੁੜੇ ਨੇ। ਹੈਲੋ ਹੈਲੋ,
1: हेलो, नमस्कार मैडम।
0: ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਮਲੋੜ ਤੋਂ ਰਾਜੂ ਅਰੋੜਾ ਬੋਲ ਰਿਹਾ ਜੀ।
0: ਠੀਕ ਹੈ ਜੀ, ਰਾਜੂ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ।
0: ਅੱਜ ਫਿਰ ਕਿਹੜਾ ਗੀਤ ਸੁਣਨਾ ਚਾਹੋਗੇ ਜੀ?
1: ਨੂਰੀ ਫਿਲਮ ਦਾ ਕੀ ਸੁਣਾ ਦਿਓ ਜੀ, ਟਾਈਟਲ ਸੌਂਗ ਜੀ।
0: ਠੀਕ ਹੈ ਜੀ, ਨੂਰੀ ਫਿਲਮ ਦਾ ਗੀਤ ਤੁਹਾਡੀ

0: 31 ਮਿੰਟ ਤੇ 14 ਸਕਿੰਟ ਦਾ। ਤੇ ਪ੍ਰੋਗਰਾਮ ਦੇ ਵਿੱਚ ਸਟੂਡੀਓ ਦਾ ਨੰਬਰ ਡਾਇਲ ਹੋ ਚੁੱਕਿਆ ਜੀ 0164-2240-331 ਤੇ ਦੇਖਦੇ ਹਾਂ ਜੀ ਕਿਹੜੇ ਸਰੋਤਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਹੈਲੋ,
1: ਹੈਲੋ,
0: ਹਾਂਜੀ,
1: ਹੈਲੋ ਮੈਡਮ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਬਾਈ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਜੀ।
0: ਠੀਕ ਹੈ ਜੀ। ਬਾਈ ਜੀ, ਫਿਰ ਅੱਜ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਸੁਣੋਗੇ ਜੀ?
1: ਮੈਡਮ ਤੁਹਾਡੀ ਪਸੰਦ ਦਾ ਸੁਣਾ ਦਿਓ ਕੋਈ ਵੀ।
0: ਠੀਕ ਹੈ ਜੀ, ਮੇਰੀ ਪਸੰਦ ਦਾ ਕੋਈ ਵੀ ਸੁਣਾ ਦਿਆਂ ਜੀ?
1: ਹਾਂਜੀ ਹਾਂਜੀ,
0: ਠੀਕ ਹੈ ਜੀ, ਜ਼ਰੂਰ। ਫਿਰ ਮੇਰੀ ਪਸੰਦ ਤੇ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਹੈ ਜੀ ਗੀਤ, ਤੇ ਆਨੰਦ ਮਾਣੋ ਜੀ ਤੁਸੀਂ ਇਸ ਗੀਤ ਦਾ। ਪ੍ਰੋਗਰਾਮ ਦੇ
1: ਠੀਕ ਹੈ
0: ਵਿੱਚ
1: ਮੈਡਮ,
0: ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਾਈ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਡਮ ਜੀ।
0: ਠੀਕ ਹੈ ਜੀ।

0: ਜੀ ਸਰੋਤਿਓ, ਸਟੂਡੀਓ ਦਾ ਨੰਬਰ ਡਾਇਲ ਹੋ ਚੁੱਕਿਆ ਜੀ, ਤੇ ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ। ਹੈਲੋ।
1: ਹਾਂਜੀ ਨਮਸਤੇ ਮੈਡਮ।
0: ਨਮਸਤੇ ਜੀ, ਬਾਈ ਜੀ ਬਹੁਤ ਬਹੁਤ
1: ਹਾਂਜੀ
0: ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਜੀ।
0: ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਮੈਂ ਨਾ ਚੌਥ ਤੋਂ ਬੋਲਿਆ, ਵਰਿੰਦਰ ਪੇਂਟਰ।
0: ਠੀਕ ਹੈ ਜੀ, ਤੇ ਅੱਜ ਪ੍ਰੋਗਰਾਮ ਦੇ ਵਿੱਚ ਫਿਰ ਕਿਹੜਾ ਗੀਤ ਸੁਣਨਾ ਚਾਹੋਗੇ ਜੀ ਤੁਸੀਂ?
1: ਅੱਜ ਫਿਲਮ ਜੀ, ਫਿਲਮ ਜੀਤ ਫਿਲਮ ਹੈ ਜੀ, ਵਰਲਡ ਸ਼ੀਸ਼ੀ ਵਾਲੀ ਗੁਲਾਬ ਕੀ ਆਵਾਜ਼, ਗੀਤ ਹਿੱਟ ਹੋਇਆ ਸੀ ਬਹੁਤ,
0: ਠੀਕ ਹੈ ਜੀ। ਜੀਤ
1: ਰੀਨਾ
0: ਮਤਲਬ
1: ਚੰਦਰਵਰ

0: कपूर।
1: ठीक है जी, जरूर जी। जीत फिल्म दे विचों तुहाडा गीत सुनवा रहे हैं जी, शीशी बरी गुलाब की।
0: थैंक यू जी,
1: हाँ जी, ते
0: थैंक
1: प्रोग्राम दे विच फोन करने लई बहुत बहुत शुक्रिया जी।
0: यू।
1: ठीक, श्रोतियो बाई जी दी पसंद दा गीत सुनने तो पहला आपां सुनदे आं एक संदेश।
2: ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਅਧਾਰਿਤ ਹੋਵੇਗਾ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਜੀ ਦੀ ਸ਼ਹਾਦਤ ਦੇ ਉੱਤੇ। ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਾਂਗਾ ਮੈਂ, ਜਾਣੀ ਕਿ ਕੁਲਜੀਤ ਚਹਿਲ। ਸੋ ਸੁਣਨਾ ਨਾ ਭੁੱਲਣਾ, ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ।

0: ਸਤਿ ਸ਼੍ਰੀ ਅਕਾਲ ਮੈਮ,
1: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
0: ਮੈਂ ਕੁਲਵੰਤ ਸਿੰਘ, ਪਿੰਡ ਪੋਜੋ ਕੇ, ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦਾ ਮੈਮ। ਧੰਨਵਾਦ
1: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
0: ਮੈਮ, ਤੁਸੀਂ ਫੋਨ ਦੇ ਰਹੇ ਫਿਰੋਜ਼ਪੁਰ ਆਏ ਜੀ।
1: ਠੀਕ ਹੈ ਜੀ, ਆ ਗਏ ਜੀ, ਅਸੀਂ ਪਹੁੰਚ ਗਏ ਜੀ ਫਿਰੋਜ਼ਪੁਰ ਤੁਹਾਡੇ ਕੋਲ।
0: ਹਾਂਜੀ,
1: ਠੀਕ ਹੈ ਜੀ, ਤੇ ਅੱਜ ਗੀਤ ਕਿਹੜਾ ਸੁਣੋਗੇ ਜੀ ਫਿਰ ਪ੍ਰੋਗਰਾਮ ਦੇ ਵਿੱਚ?
0: ਗੀਤ ਮੈਮ ਸੁਣਾ ਦਿਓ, ਪੱਥਰ ਕੇ ਸਨਮ ਫਿਲਮ ਦਾ ਗਾਣਾ ਜੀ, ਮਹਿਬੂਬ ਮੇਰੇ।
1: ਠੀਕ ਹੈ ਜੀ, ਤੁਹਾਡੀ ਪਸੰਦ ਤੇ ਗੀਤ ਸੁਣਵਾ ਰਹੇ ਹਾਂ ਜੀ, ਤੇ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ ਮੈਮ ਤੁਹਾਡਾ।
1: ਠੀਕ ਹੈ ਜੀ।

0: ਜੀ ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਤੇ ਸਟੂਡੀਓ ਦਾ ਨੰਬਰ ਹੋ ਚੁੱਕਿਆ ਹੈ ਜੀ ਡਾਇਲ 'ਤੇ। ਦੇਖਦੇ ਹਾਂ ਅਗਲੇ ਸਰੋਤਾ ਸਾਡੇ ਨਾਲ ਕੌਣ ਜੁੜੇ ਨੇ। ਹੈਲੋ ਹੈਲੋ,
1: हेलो।
0: ਹਾਂਜੀ ਨਮਸਕਾਰ ਬਾਈ ਜੀ।

0: ਜੀ ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ, ਅਤੇ ਸਟੂਡੀਓ ਦਾ ਨੰਬਰ 0164-22-40-331 ਹੋ ਚੁੱਕਿਆ ਹੈ ਜੀ ਡਾਇਲ, ਅਤੇ ਦੇਖਦੇ ਹਾਂ ਅਗਲੇ ਸਰੋਤਾ ਸਾਡੇ ਨਾਲ ਕੌਣ ਜੁੜੇ ਨੇ। ਹੈਲੋ,
1: ਹੈਲੋ, ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਫੂਲ
0: ਕੌਣ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਕੁਮਾਰ ਜੀ, ਮੈਂ
0: ਇੱਕ ਵਾਰ ਦੁਬਾਰਾ ਦੱਸ ਦਿਓ ਕਿ ਤੁਸੀਂ ਕੌਣ ਬੋਲ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਬਠਿੰਡਾ ਦੇ ਫੂਲ ਕੁਮਾਰ ਜੀ।
0: ਅੱਛਾ, ਬਠਿੰਡਾ ਸੇ ਕਿਸ਼ੋਰ ਕੁਮਾਰ ਜੀ, ਅਤੇ ਅੱਜ ਫਿਰ ਗੀਤ ਕਿਹੜਾ ਸੁਣੋਗੇ ਜੀ?
1: ਹਮ ਵੀ ਇਨਸਾਨ ਹੈ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੇ ਗੀਤ ਚਲਾ ਰਹੇ ਹਾਂ ਜੀ, ਅਤੇ ਪ੍ਰੋਗਰਾਮ ਦੇ ਵਿੱਚ ਗੀਤ ਕਰਨ ਲਈ ਬਹੁਤ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ।
2: ਸਿਲਸਿਲ

0: ਜੀ ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 1:55 ਤੇ 3 ਸਕਿੰਟ ਦਾ, ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਦੇਖਦੇ ਹਾਂ ਸਾਡੇ ਨਾਲ ਕਿਹੜੇ ਸਰੋਤਾ ਜੁੜੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ।
0: ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਮੈਂ ਜੀ ਗੁਰੂ ਨਾਨਕ ਸਿੰਘ ਬੋਲਦਾ ਜੀ, ਪਿੰਡ ਗੁਰੂ ਸਰਸੈਣੇ ਵਾਲਾ ਜੀ।
0: ਠੀਕ ਹੈ ਬਾਈ ਜੀ, ਤੇ ਥੋੜਾ ਜਿਹਾ ਰੇਡੀਓ ਤੋਂ ਦੂਰ ਹੋ ਜਾਓ ਜੀ, ਤੁਹਾਡੀ ਆਵਾਜ਼ ਗੂੰਜ ਰਹੀ ਹੈ ਜੀ।
1: ਚਲੋ ਠੀਕ ਹੈ ਜੀ।
0: ਹਾਂਜੀ, ਤੇ ਅੱਜ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਸੁਣੋਗੇ ਬਾਈ ਜੀ?
1: ਹੈ ਜੀ
0: ਗੀਤ ਕਿਹੜਾ ਸੁਣੋਗੇ ਜੀ ਅੱਜ?
1: ਗੀਤ ਹੈ ਜੀ ਪੂਰਬ ਔਰ ਪੱਛਮ ਜੀ, ਫਿਲਮ ਹੈ ਜੀ ਪੂਰਬ ਔਰ ਪੱਛਮ ਤੇ ਗੀਤ ਦੇ ਬੋਲ ਹੈ ਜੀ ਭਾਰਤ ਕਾ ਰਹਿਣੇ ਵਾਲਾ ਹੂੰ।
0: ਠੀਕ ਹੈ ਜੀ, ਤੁਹਾਡੀ ਪਸੰਦ ਤੇ ਗੀਤ ਚਲਾ ਰਹੇ ਹਾਂ ਜੀ ਫਿਲਮ ਪੂਰਬ ਔਰ ਪੱਛਮ ਚੋਂ, ਤੇ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਇੱਕ ਨਾ ਹੀ ਮੈਡਮ,
0: ਹਾਂਜੀ
1: ਮਨਦੀਪ ਰਜੌਰਾ ਜੀ ਤੇ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਨੇ ਜੀ
0: ਹਾਂਜੀ
1: ਕੱਲ ਆਜ਼ਾਦੀ ਦਿਵਸ ਦੇ ਜੀ ਬਹੁਤ ਬਹੁਤ ਸਾਰੇ ਹੀ ਐਫ ਐਮ ਪਰਿਵਾਰ ਨੂੰ ਜੀ ਇੱਕ ਵੀ ਸ਼ੁਭਕਾਮਨਾਵਾਂ ਜੀ। ਹਾਂਜੀ
0: ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਸਾਡੀ
1: ਕੱਲ ਨਵੀਨ ਸਚਦੇਵਾ ਜੀ ਆਏ ਸੀਗੇ, ਉਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਕਰਿਆ ਜੀ 7 ਵਜੇ ਜੀ, ਸਾਨੂੰ ਬਹੁਤ ਹੀ ਵਧੀਆ ਲੱਗਿਆ ਜੀ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਅਤੇ ਹੁਣ ਮੈਨੂੰ ਸੁਮਨਪ੍ਰੀਤ ਨੂੰ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਆਬਾਦ ਰਹੋ, ਜੁੜੇ ਰਹੋ ਆਕਾਸ਼ਵਾਣੀ ਬਠਿੰਡਾ ਦੇ ਨਾਲ। ਨਮਸਕਾਰ।

ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 1:59:24 ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਅਤੇ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਸਾਡੇ ਨਾਲ ਇੰਤਜ਼ਾਰ।

ਹੋਇਆ ਹੈ। ਇਸ ਕਿਲ੍ਹੇ ਦੀ ਦਿੱਖ ਜਿਹੜੀ ਹੈ, ਇਸ ਦਾ ਰੂਪ, ਇਸ ਦਾ ਬਹੁਤ ਹੀ ਵਿਹੰਗਮ ਦ੍ਰਿਸ਼ ਜਿਹੜਾ ਹੈ ਉਹ ਵੇਖਦਿਆਂ ਹੀ ਬਣਦਾ ਹੈ। ਧੌਣ ਜਿਹੜੀ ਹੈ ਉਹ ਸਾਰੀ ਦੀ ਸਾਰੀ ਤਾਂ ਕਰਨੀ ਪੈਂਦੀ ਹੈ ਜੇਕਰ ਤੁਸੀਂ ਇਸ ਦੀ ਉਚਾਈ ਨੂੰ ਵੇਖਣਾ ਚਾਹੁੰਦੇ ਹੋ। ਅਤੇ ਪੁਰਾਤੱਤਵ ਵਿਭਾਗ ਨੇ ਇਸ ਕਿਲ੍ਹੇ ਦੀ ਮੁਰੰਮਤ ਵੀ ਜਾਰੀ ਕੀਤੀ ਹੋਈ ਹੈ। ਅਗਲੇ ਪਾਸਿਓਂ ਇਹ ਕਿਲ੍ਹਾ ਬਿਲਕੁਲ ਮੁਰੰਮਤ ਕਰ ਦਿੱਤਾ ਗਿਆ ਹੈ ਅਤੇ ਚਾਰੇ ਪਾਸਿਓਂ ਇਸ ਦੀ ਮੁਰੰਮਤ ਦਾ ਕੰਮ ਜਾਰੀ ਹੈ। ਕਬੂਤਰ ਜਿਹੜੇ ਨੇ ਉਹ ਵਿੱਚ ਹੀ ਚੀਨੇ ਅਤੇ ਵਿੱਚ ਹੀ ਗੋਲੇ ਮੁੱਖ ਦਰਵਾਜ਼ੇ ਦੇ ਉੱਤੇ ਇੱਥੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਨਜ਼ਰ ਆਉਂਦੇ ਨੇ ਅਤੇ ਇੱਕ ਬਹੁਤ ਹੀ ਸ਼ਾਂਤਮਈ ਅਤੇ ਇੱਕ ਬਹੁਤ ਹੀ ਸੁਹਾਵਣਾ ਦ੍ਰਿਸ਼ ਇਹ ਕਬੂਤਰ ਵੀ ਪੇਸ਼ ਕਰਦੇ ਨੇ ਜਿਨ੍ਹਾਂ ਦਾ ਇਹ ਕਿਲ੍ਹਾ ਹੁਣ ਘਰ ਹੈ। ਸਤਿਓ, ਇਸ ਕਿਲ੍ਹੇ ਮੁਬਾਰਕ ਦੇ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਪੰਛੀਆਂ ਦੀਆਂ ਆਵਾਜ਼ਾਂ ਪਹਿਲਾਂ ਤੁਸੀਂ ਸੁਣ ਰਹੇ ਹੋਵੋਗੇ। ਇੱਥੇ ਤੋਤੇ, ਕਬੂਤਰ ਅਤੇ ਹੋਰ ਬਹੁਤ ਤਰ੍ਹਾਂ ਦੇ ਪੰਛੀ ਜਿਹੜੇ ਹੈ ਇੱਥੇ ਮੌਜੂਦ ਨੇ। ਅਤੇ ਇਤਿਹਾਸ ਦੀ ਗੱਲ ਕਰੀਏ ਤਾਂ ਕਿਲ੍ਹਾ ਮੁਬਾਰਕ, ਜਿਸਨੂੰ ਬਠਿੰਡਾ ਕਿਲ੍ਹਾ ਵੀ ਕਿਹਾ ਜਾਂਦਾ ਹੈ, ਇੱਥੇ ਇੱਕ ਇਤਿਹਾਸਕ ਯਾਦਗਾਰ ਹੈ ਜੋ ਕਿ ਪੰਜਾਬ ਸੂਬੇ ਦੇ ਬਠਿੰਡਾ ਸ਼ਹਿਰ ਦੇ ਮੱਧ 'ਚ ਸਥਿਤ ਹੈ। ਕਿਲ੍ਹਾ ਮੁਬਾਰਕ ਸਦੀਆਂ ਤੋਂ ਪੰਜਾਬ ਰਾਜ ਦੁਆਰਾ ਸਤਾਏ ਗਏ ਕਈ ਯੁੱਧਾਂ ਦਾ ਗਵਾਰ ਹੈ ਕਿਉਂਕਿ ਇਹ ਸ਼ਾਨਦਾਰ ਕਿਲ੍ਹਾ ਉੱਤਰ ਪੱਛਮੀ ਮਾਰਗ 'ਤੇ ਸਥਿਤ ਹੈ। ਇਸ ਲਈ ਇਸ ਨੂੰ ਤਾਬਰੇ ਹਿੰਦ ਜਾਂ ਭਾਰਤ ਦੇ ਗੇਟਵੇ ਵਜੋਂ ਵੀ ਜਾਣਿਆ ਜਾਂਦਾ ਹੈ। ਮਜ਼ਬੂਤ ਢਾਂਚੇ ਦੇ ਕਾਰਨ ਇਸ ਕਿਲ੍ਹੇ ਨੇ ਪੰਜਾਬ ਦੀਆਂ ਰੱਖਿਆ ਰਣਨੀਤੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪੁਰਾਣੀਆਂ ਕਥਾਵਾਂ ਅਨੁਸਾਰ ਇਹ ਕਿਲ੍ਹਾ ਰਾਜਾ ਡੈਬ ਨੇ 8ਵੀਂ ਸਦੀ ਦੇ ਆਰੰਭ ਵਿੱਚ ਬਣਵਾਇਆ ਸੀ, ਯਾਨੀ ਕਿ ਇਸ ਕਿਲ੍ਹੇ ਨੂੰ ਸਾਥੀਓ ਬਣੇ ਹੋਏ ਨੂੰ ਲਗਭਗ 2000 ਸਾਲ ਹੋ ਚੁੱਕੇ ਨੇ ਅਤੇ ਇਸ ਦਾ 2000 ਸਾਲਾਂ ਤੋਂ ਹੀ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਜਾਣਿਆ ਪਛਾਣਿਆ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਬਠਿੰਡਾ ਇੱਕ ਸਦੀ ਤੋਂ ਵੱਧ ਸਮੇਂ ਤੋਂ ਹਿੰਦੂ ਸ਼ਾਹੀ ਸ਼ਾਸਕਾਂ ਦੀ ਰਾਜਧਾਨੀ ਰਿਹਾ। ਕਸ਼ਮੀਰ ਦੇ ਹਿੰਦੂ ਇਤਿਹਾਸਕਾਰਾਂ ਨੇ ਇਸ ਨੂੰ ਜੈਪਾਲ ਦੀ ਰਾਜਧਾਨੀ ਕਿਹਾ। ਗਜਨੀ ਦੇ ਤੁਰਕੀ ਦੇ ਮਹਿਮੂਦ ਨੇ ਇਸ ਕਿਲ੍ਹੇ 'ਤੇ ਸਨ 1004 ਈਸਵੀ 'ਚ ਕਬਜ਼ਾ ਕਰ ਲਿਆ ਸੀ। ਬਾਅਦ 'ਚ ਰਾਜਪੂਤ ਇੱਥੇ ਉਭਰੇ। ਰਾਜਪੂਤ ਸਾਮਰਾਜ ਦੇ ਉੱਤਰ ਪੱਛਮੀ ਸਰਹੱਦਾਂ ਵਿੱਚ ਸਰਹੰਦ ਅਤੇ ਬਠਿੰਡਾ ਦੇ ਸਭ ਤੋਂ ਮਹੱਤਵਪੂਰਨ ਫੌਜੀ ਕੇਂਦਰ ਸੀ। ਪ੍ਰਿਥਵੀਰਾਜ ਚੌਹਾਨ ਨੇ ਉੱਤਰ ਪੱਛਮ ਤੋਂ ਸੰਭਾਵਿਤ ਹਮਲਿਆਂ ਤੋਂ ਬਚਾਉਣ ਲਈ ਬਠਿੰਡਾ ਦੇ ਕਿਲ੍ਹੇ ਦੀ ਇਸ ਦੀ ਉਸਾਰੀ ਕੀਤੀ, ਪਰ ਮੁਹੰਮਦ ਗੌਰੀ ਨੂੰ 1199 'ਚ ਇਸ ਕਿਲ੍ਹੇ ਉੱਤੇ ਹਮਲਾ ਕਰਨ ਅਤੇ ਕਬਜ਼ਾ ਕਰਨ ਤੋਂ ਉਹ ਰੋਕ ਨਹੀਂ ਸਕਿਆ। ਇਲਤੁਤਮਿਸ਼ ਨੇ ਮੁਲਤਾਨ ਅਤੇ ਸਿੰਧ ਦੇ ਸ਼ਾਸਕ ਨਸੀਰੁਦੀਨ ਕੁਬਾਚਾ ਕੋਲੋਂ ਇਹ ਕਿਲ੍ਹਾ ਖੋਲ੍ਹਿਆ ਸੀ। ਇਲਤੁਤਮਿਸ਼ ਤੋਂ ਬਾਅਦ ਉਸ ਦੀ ਧੀ ਰਜ਼ੀਆ ਸੁਲਤਾਨ ਪਹਿਲੀ ਮੁਗਲ ਔਰਤ ਸਮਰਾਟ ਵਜੋਂ ਦਿੱਲੀ ਦੀ ਗੱਦੀ 'ਤੇ ਬੈਠੀ, ਪਰ ਗੱਦੀ ਤੋਂ ਉਸ ਨੂੰ ਹਟਾ ਦਿੱਤਾ ਗਿਆ ਅਤੇ ਬਠਿੰਡਾ ਦੇ ਰਾਜਪਾਲ ਯਾਨੀ ਕਿ ਬਠਿੰਡਾ ਦੇ ਗਵਰਨਰ ਉਸ ਵੇਲੇ ਜੋ ਕਿ ਇਸ ਕਿਲ੍ਹੇ ਦੇ ਵਿੱਚ ਰਾਜ ਕਰ ਰਿਹਾ ਸੀ, ਅਲਤੂਨੀਆ ਦੀ ਅਗਵਾਈ ਵਾਲੀ ਸਾਜਿਸ਼ ਅਧੀਨ ਇਸ ਕਿਲ੍ਹੇ ਵਿੱਚ ਉਸ ਨੂੰ ਕੈਦ ਕਰ ਲਿਆ ਗਿਆ। ਸਲਤਨਤ ਖਾਨਦਾਨ ਦੇ ਸ਼ਾਸਕਾਂ ਤੋਂ ਬਾਅਦ ਬਠਿੰਡਾ ਉੱਤੇ ਖਿਲਜੀ ਅਤੇ ਸਈਆਂ ਦਾ ਵੀ ਰਾਜ ਰਿਹਾ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਕਿਲ੍ਹਾ ਮੁਬਾਰਕ ਵਿਖੇ ਪਹੁੰਚੇ। ਉਹਨਾਂ ਨੇ ਵੀ ਸੰਨ 1706 ਜਾਂ 7 ਦੇ ਕਰੀਬ ਇਸ ਕਿਲ੍ਹੇ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਇਹ ਗੋਬਿੰਦਗੜ੍ਹ ਦੇ ਕਿਲ੍ਹੇ ਵਜੋਂ ਜਾਣਿਆ ਜਾਣ ਲੱਗਾ। ਬੁਰਜੀ ਦੇ ਸਿਖਰ 'ਤੇ ਸਥਿਤ ਪਟਿਆਲੇ ਰਾਜ ਦੇ ਮਹਾਰਾਜਾ ਕਰਮ ਸਿੰਘ ਦੁਆਰਾ ਬਣਾਇਆ ਗਿਆ ਇੱਕ ਗੁਰਦੁਆਰਾ ਉਹਨਾਂ ਦੀ ਯਾਤਰਾ ਦੀ ਯਾਦ ਦਿਵਾਉਂਦਾ ਹੈ ਅਤੇ ਲਗਭਗ 1754 'ਚ ਕਿਲ੍ਹੇ ਨੂੰ ਮਹਾਰਾਜਾ ਆਲਾ ਸਿੰਘ ਪਟਿਆਲੇ ਰਾਜ ਦੇ ਰਾਜਪੂਤ ਭੱਟੀ ਯਦੁਵੰਸ਼ੀ ਦੇ ਸ਼ਾਸਕ ਨੇ ਆਪਣੇ ਕਬਜ਼ੇ 'ਚ ਕਰ ਲਿਆ ਅਤੇ ਫਿਰ 1774 'ਚ ਉਹਨਾਂ ਦੇ ਪੁੱਤਰ ਅਮਰ ਸਿੰਘ ਨੇ ਕਿਲ੍ਹੇ ਨੂੰ ਆਪਣੇ ਕਬਜ਼ੇ 'ਚ ਕਰ ਲਿਆ। ਬਾਅਦ 'ਚ ਬਠਿੰਡਾ ਸਮੇਤ ਪਟਿਆਲਾ ਰਿਆਸਤ ਬ੍ਰਿਟਿਸ਼ ਸਰਕਾਰ ਦੇ ਅਧੀਨ ਆ ਗਈ ਅਤੇ ਹੁਣ ਇਹ ਕਿਲ੍ਹਾ ਪੁਰਾਤੱਤਵ ਵਿਭਾਗ ਦੇ ਅਧੀਨ ਆਉਂਦਾ ਹੈ। ਅਤੇ ਸਾਥੀਓ, ਜੇਕਰ ਅਸੀਂ ਗੱਲ ਕਰੀਏ ਇਸ ਕਿਲ੍ਹੇ ਦੇ ਮੁੱਖ ਦਰਬਾਰ ਦੀ ਤਾਂ ਬਹੁਤ ਹੀ ਪੁਰਾਣੀਆਂ ਇੱਟਾਂ ਤੋਂ ਬਣਿਆ ਇਹ ਕਿਲ੍ਹਾ ਅਤੇ ਪੁਰਾਣੀਆਂ ਜਾਲੀਆਂ, ਪੁਰਾਣੇ ਆਰਕੀਟੈਕਟ ਦੇ ਨਾਲ ਲਬਰੇਜ਼ ਇਹ ਕਿਲ੍ਹਾ ਇੱਕ ਬਹੁਤ ਰਹੱਸਮਈ ਦ੍ਰਿਸ਼ ਪੇਸ਼ ਕਰਦਾ ਹੈ ਅਤੇ ਰਜ਼ੀਆ ਸੁਲਤਾਨ ਦਾ ਇਤਿਹਾਸ ਇਸ ਦੇ ਨਾਲ ਜੁੜਿਆ ਹੈ। ਕਿਲ੍ਹੇ ਦੇ ਉੱਪਰਲੇ ਪਾਸੇ ਬਣੇ ਕੁਝ ਕਮਰਿਆਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇੱਥੋਂ ਦੇ ਗਵਰਨਰ ਅਲਤੂਨੀਆ ਨੇ ਰਜ਼ੀਆ ਸੁਲਤਾਨਾ ਨੂੰ ਕੈਦ ਕਰਕੇ ਰੱਖਿਆ ਸੀ ਅਤੇ ਉਹ ਉਸ ਦੀ ਕੈਦ ਤੋਂ ਰਿਹਾ ਕਿਵੇਂ ਹੋਈ, ਇਸ ਸਾਰੇ ਇਤਿਹਾਸ ਬਾਰੇ ਵੀ ਚਾਨਣਾ ਪਾਵਾਂਗੇ। ਅੰਦਰ ਚੱਲਦੇ ਹਾਂ, ਪਹਿਲਾਂ ਵੇਖਦੇ ਹਾਂ ਇਸ ਕਿਲ੍ਹੇ ਦੇ ਰਹੱਸਮਈ ਦ੍ਰਿਸ਼ਿਆਂ ਨੂੰ। ਇਸ ਕਿਲ੍ਹੇ ਦੇ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਹੋਣ ਤੋਂ ਬਾਅਦ ਸੰਗਤ ਲਗਾਤਾਰ ਇਸ ਕਿਲ੍ਹੇ ਦੇ ਵਿੱਚ ਸਵੇਰੇ ਸ਼ਾਮ ਮੱਥਾ ਟੇਕਣ ਆਉਂਦੀ ਹੈ ਅਤੇ ਇਹ ਵੀ ਮਾਨਤਾ ਇੱਥੇ ਮੰਨੀ ਜਾਂਦੀ ਹੈ ਕਿ ਜਿਹੜਾ ਵੀ ਕੋਈ ਸੱਜਣ 40 ਦਿਨ ਤੱਕ ਇਸ ਕਿਲ੍ਹੇ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ

0: ਹੋਵੇਗਾ, ਉਸ ਦੀ ਹਰ ਮਨੋਕਾਮਨਾ ਪੂਰੀ ਹੋਵੇਗੀ। ਅੰਦਰ ਲੰਘਦਿਆਂ ਇਸ ਕਿਲੇ ਦਾ ਜੋ ਮੁੱਖ ਗੇਟ ਹੈ ਉਹ ਅਸੀਂ ਵੇਖਿਆ, ਜਿਸ ਦੇ ਉੱਤੇ ਕਿ ਤਿੱਖੇ ਕਿੱਲ ਜਿਹੜੇ ਹੈ ਉਹ ਜੜੇ ਹੋਏ ਨੇ, ਤਾਂ ਕਿ ਸੁਰੱਖਿਆ ਦੇ ਪਰਪਸ ਤੋਂ ਜੇਕਰ ਕੋਈ ਬਾਹਰੋਂ ਆ ਕੇ ਇਸ ਕਿਲੇ ਦੇ ਉੱਤੇ ਹਮਲਾ ਕਰਦਾ ਹੈ ਤਾਂ ਉਹ ਛੇਤੀ ਕਿਤੇ ਇਸ ਕਿਲੇ ਦੇ ਦਰਵਾਜ਼ੇ ਜਿਹੜੇ ਹੈ, ਇਸ ਦੇ ਗੇਟ ਉਹ ਨਾ ਖੋਲ੍ਹ ਸਕੇ। ਮੰਨ ਲਓ ਕਿ ਵੱਡੇ ਹਾਥੀ ਜਿਹੜੇ ਹੈ ਉਹ ਜੇਕਰ ਉਹ ਆਪਣਾ ਸਿਰ ਮਾਰ ਮਾਰ ਕੇ ਵੀ ਗੇਟ ਖੋਲ੍ਹਣਾ ਚਾਹੁਣ, ਤਾਂ ਇਹ ਤਿੱਖੇ ਕਿੱਲ ਜਿਹੜੇ ਕਿ ਵੱਡੇ ਇਸ ਦਰਵਾਜ਼ੇ ਦੇ ਉੱਤੇ ਲੱਗੇ ਹੋਏ ਨੇ, ਉਹ ਉਹਨਾਂ ਨੂੰ ਇਹ ਨਹੀਂ ਕਰਨ ਦੇਣਗੇ, ਨਹੀਂ ਖੋਲ੍ਹਣ ਦੇਣਗੇ। ਅਤੇ ਅੰਦਰਲੇ ਪਾਸਿਓਂ ਆ ਕੇ ਪਿਛਾਂ ਵੱਲ ਨੂੰ ਭੌਂਕੇ ਅਸੀਂ ਜੇਕਰ ਇਹ ਨਜ਼ਾਰਾ ਵੇਖੀਏ ਤਾਂ ਪੁਰਾਤੱਤਵ ਵਿਭਾਗ ਨੇ ਇਸ ਕਿਲੇ ਨੂੰ ਨਵੀਂ ਦਿੱਖ ਜਿਹੜੀ ਹੈ ਉਹ ਪ੍ਰਦਾਨ ਕੀਤੀ ਹੋਈ ਹੈ। ਪੁਰਾਤੱਤਵ ਵਿਭਾਗ ਇਸ ਕਿਲੇ ਨੂੰ ਲਗਾਤਾਰ ਉਸਾਰੀ ਦੇ ਅਧੀਨ ਉਹਨਾਂ ਨੇ ਰੱਖਿਆ ਹੋਇਆ ਹੈ, ਇਸ ਦੀ ਟੁੱਟ ਭੱਜ ਨੂੰ ਉਹ ਲਗਾਤਾਰ ਕਾਇਮ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਸੋ ਬਹੁਤ ਸਾਰੇ ਕੁਝ ਕਮਰੇ ਜਿਹੜੇ ਹੈ ਜਿੱਥੇ ਕਿ ਇੱਥੋਂ ਦੇ ਸ਼ਾਸਕ ਉਸ ਵੇਲੇ ਦੇ ਰਹਿੰਦੇ ਹੋਣਗੇ, ਉਹ ਸਾਨੂੰ ਇੱਥੇ ਦਿਖਾਈ ਦੇ ਰਹੇ ਨੇ। ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਕਿਲੇ ਤੋਂ ਪਟਿਆਲਾ ਜਾਂ ਦਿੱਲੀ ਵੱਲ ਨੂੰ ਇੱਕ ਗੁਫਾ ਜਿਹੜੀ ਹੈ ਧਰਤੀ ਦੇ ਅੰਦਰ ਹੀ ਅੰਦਰ ਉਹ ਵੀ ਖੁੱਲ੍ਹਦੀ ਹੈ। ਬਹੁਤ ਸਾਰੀਆਂ ਬੁਰਜੀਆਂ ਅਤੇ ਅੰਦਰਲੇ ਪਾਸੇ ਬਹੁਤ ਸਾਰੇ ਵੱਡੇ ਵੱਡੇ ਦਰਵਾਜ਼ੇ ਜਾਂ ਕਹਿ ਲਈਏ ਕਿ ਕਿਲੇ ਦੇ ਅੰਦਰ ਦਾ ਜੋ ਆਰਕੀਟੈਕਟ ਹੈ, ਇਸ ਦਾ ਨਿਰਮਾਣ ਹੈ, ਉਹ ਇਸ ਤਰੀਕੇ ਦੇ ਨਾਲ ਹੋਇਆ ਕਿ ਇਸ ਕਿਲੇ ਨੂੰ ਇੱਕ ਆਲੀਸ਼ਾਨ ਕਿਲੇ ਦਾ ਰੁਤਬਾ ਪ੍ਰਦਾਨ ਕਰਦਾ ਹੈ। ਇਸਥੋਂ ਦਾ ਜੋ ਭਵਨ ਨਿਰਮਾਣ ਕਲਾ ਹੈ ਇੱਥੋਂ ਦੀ, ਉਹ ਵਾਕਿਆ ਹੀ ਦੇਖਣ ਲਾਇਕ ਹੈ। ਸੁਰੱਖਿਆ ਦੇ ਪਰਪਸ ਤੋਂ ਅਤੇ ਸੁੰਦਰਤਾ ਦੇ ਪਰਪਸ ਤੋਂ, ਸੁੰਦਰਤਾ ਦੇ ਲਿਹਾਜ਼ ਤੋਂ ਇਹ ਕਿਲਾ ਬਹੁਤ ਖੂਬਸੂਰਤ ਬਣਿਆ ਹੋਇਆ ਹੈ। ਅਤੇ ਇਸ ਕਿਲੇ ਦੇ ਵਿੱਚ ਗੁਰਦੁਆਰਾ ਸਾਹਿਬ ਹੋਣ ਕਰਕੇ ਬਹੁਤ ਨਜ਼ਾਰਾ ਜਿਹੜਾ ਹੈ ਉਹ ਦੇਖਦਿਆਂ ਹੀ ਬਣਦਾ ਹੈ। ਫੁੱਲ ਬੂਟਿਆਂ ਦੇ ਨਾਲ ਇਸ ਕਿਲੇ ਦਾ ਜੋ ਪ੍ਰਬੰਧ ਹੈ ਉਹ ਬਹੁਤ ਵਧੀਆ ਕੀਤਾ ਗਿਆ ਹੈ। ਇੱਥੇ ਯਾਦਗਾਰੀ ਕੁਝ ਤੋਪਾਂ ਜਿਹੜੀਆਂ ਹੈ ਉਹ ਵੀ ਪਈਆਂ ਨੇ। ਬਠਿੰਡਾ ਕਿਲੇ ਦੀ ਕੰਧ ਦਾ ਉੱਪਰਲਾ ਹਿੱਸਾ ਜਿਹੜਾ ਹੈ ਉਹ ਕਮਜ਼ੋਰ ਹੈ, ਜਿਸ ਕਰਕੇ ਕਿਲੇ ਦੇ ਉੱਪਰਲੇ ਪਾਸੇ ਹੁਣ ਪੁਰਾਤੱਤਵ ਵਿਭਾਗ ਵੱਲੋਂ ਘੁੰਮਣ ਫਿਰਨ ਦੀ ਮਨਾਹੀ ਕੀਤੀ ਹੋਈ ਹੈ। ਕੁਝ ਸਾਲ ਪਹਿਲਾਂ ਤੱਕ ਲੋਕ ਇਸ ਕਿਲੇ ਦੇ ਉੱਪਰ ਤੱਕ ਵੀ ਜਾਂਦੇ ਸਨ ਅਤੇ ਇਸ ਕਿਲੇ ਦੇ ਚਾਰੋਂ ਪਾਸੇ ਗੇੜੇ ਕੱਢ ਕੇ ਸੈਰ ਦਾ ਵੀ ਉਹ ਲੁਤਫ ਮਾਣਦੇ ਸੀ, ਪਰ ਪੁਰਾਤੱਤਵ ਵਿਭਾਗ ਨੇ ਹੁਣ ਇਸ ਕਿਲੇ ਦੇ ਉੱਪਰ ਜਾ ਕੇ ਘੁੰਮਣਾ ਬੰਦ ਕਰ ਦਿੱਤਾ ਹੋਇਆ ਹੈ। ਅਤੇ ਸਵੇਰੇ ਸ਼ਾਮ ਦਾ ਸਮਾਂ ਜਿਹੜਾ ਹੈ ਉਹ ਨਿਸ਼ਚਿਤ ਕੀਤਾ ਹੋਇਆ ਹੈ, ਸਵੇਰ ਦੇ ਕੁਝ ਘੰਟਿਆਂ ਤੋਂ ਲੈ ਕੇ ਅਤੇ ਸ਼ਾਮ 5 ਵਜੇ ਤੋਂ ਬਾਅਦ ਇਸ ਕਿਲੇ ਨੂੰ ਆਮ ਜਨਤਾ ਲਈ ਬੰਦ ਕਰ ਦਿੱਤਾ ਜਾਂਦਾ ਹੈ, ਕਿਉਂਕਿ ਇਸ ਕਿਲੇ ਨੂੰ ਪੁਰਾਤੱਤਵ ਵਿਭਾਗ ਨੇ ਆਪਣੇ ਅਧੀਨ ਰੱਖਿਆ ਹੋਇਆ ਹੈ। ਸੁਰੱਖਿਆ ਕਾਰਨਾਂ ਕਰਕੇ ਉਹਨਾਂ ਦੀ ਜੋ ਟਾਈਮਿੰਗ ਹੈ ਇਸ ਕਿਲੇ ਦੇ ਵਿੱਚ ਸੈਰ ਕਰਨ ਦੀ, ਇਸ ਕਿਲੇ ਨੂੰ ਵੇਖਣ ਦੀ, ਉਹ ਨਿਸ਼ਚਿਤ ਕੀਤੀ ਹੋਈ ਹੈ। ਹੁਣ ਸਾਥੀ ਉਹ ਕਿਲੇ ਦੇ ਵਿੱਚ ਅੰਦਰ ਵੜ ਕੇ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਸਿਖਰ 'ਤੇ ਕਿਲੇ ਦੀ ਇੱਕ ਬੁਰਜੀ 'ਤੇ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਅਸੀਂ ਜਾ ਰਹੇ ਹਾਂ, ਜੋ ਕਿ ਇੱਥੇ ਗੁਰਦੁਆਰਾ ਸਾਹਿਬ ਹੈ ਜਿਸਨੂੰ ਪੁਰਾਣਾ ਗੁਰਦੁਆਰਾ ਸਾਹਿਬ ਵੀ ਕਹਿ ਦਿੰਦੇ ਹੈ। ਉੱਧਰਲੇ ਪਾਸੇ ਅਸੀਂ ਜਾ ਰਹੇ ਹਾਂ ਜੀ। ਬੁਰਜੀ 'ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਜਾਂਦਿਆਂ ਹੀ ਸੱਜੇ ਹੱਥ ਜਿਹੜੀਆਂ ਤੋਪਾਂ ਪਈਆਂ ਹੈ, ਲੋਕ ਇੱਥੇ ਆਉਣ ਵਾਲੇ ਵਿਜ਼ਟਰ ਜਾਂ ਸੈਰ ਕਰਨ ਜੋ ਲੋਕ ਆਉਂਦੇ ਹੈ ਕਿਲਾ ਵੇਖਣ, ਪੂਰੇ ਹੀ ਪੰਜਾਬ ਤੋਂ, ਮੁਲਕ ਭਰ ਤੋਂ ਜਿਹੜੇ ਲੋਕ ਆਉਂਦੇ ਹੈ ਉਹ ਇਹਨਾਂ ਤੋਪਾਂ ਨੂੰ ਵੇਖਦੇ ਹੈ, ਇੱਥੋਂ ਦੇ ਜੰਗੀ ਇਤਿਹਾਸ ਬਾਰੇ ਵੀ ਜਾਣਕਾਰੀ ਹਾਸਿਲ ਕਰਦੇ ਨੇ। ਇਸ ਕਿਲੇ ਦੇ ਵਿੱਚ ਸਥਾਪਿਤ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉੱਤੇ ਬੁਰਜੀ 'ਤੇ ਬਣੇ ਗੁਰਦੁਆਰਾ ਸਾਹਿਬ ਅਤੇ ਇੱਥੋਂ ਦੇ ਧਾਰਮਿਕ ਇਤਿਹਾਸ ਦੀ ਗੱਲ ਅਸੀਂ ਕਰਦੇ ਹਾਂ। ਸਾਡੇ ਨਾਲ ਇੱਥੋਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸੱਜਣ ਸਾਡੇ ਨਾਲ ਨੇ। ਬਾਈ ਜੀ, ਕੀ ਨਾਂ ਜੀ ਤੁਹਾਡਾ?
1: ਸ਼ਮਿੰਦਰ ਸਿੰਘ ਹੈ ਜੀ।
0: ਸ਼ਮਿੰਦਰ ਸਿੰਘ ਜੀ, ਅਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰਾਂਗੇ। ਕਿਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਦੋਂ ਹੁੰਦੀ ਹੈ ਅਤੇ ਕੀ ਧਾਰਮਿਕ ਮਹੱਤਵ, ਧਾਰਮਿਕ ਇਤਿਹਾਸ ਕੀ ਹੈ?
1: ਜਿਹੜਾ ਇੱਥੋਂ ਦਾ ਇਤਿਹਾਸ ਹੈ ਜੀ, 21 ਜੂਨ 1706 ਈਸਵੀ ਨੂੰ
0: ਜੀ
1: ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿੰਡ ਭੁੱਚੋ ਅਤੇ ਪਿੰਡ ਭਾਗੂ ਦੇ ਵਿੱਚ ਹੁੰਦੇ ਹੋਏ
0: ਜੀ
1: ਇਸ ਸਥਾਨ ਦੇ ਵਿੱਚ ਪਹੁੰਚੇ ਸੀ। ਪਹਿਲਾਂ ਗੁਰਦੁਆਰਾ ਹਾਜੀ ਰਤਨ ਜਿੱਥੇ ਬਣਿਆ ਹੋਇਆ ਹੈ
0: ਜੀ,
1: ਉੱਥੇ ਇੱਕ ਰਤਨ ਹਾਜੀ ਨਾਂ ਦਾ ਪੀਰ ਸੀ ਜਿਸ ਨੂੰ ਜਨਮ ਮਰਨ ਦੇ ਚੱਕਰਾਂ 'ਚੋਂ ਮੁਕਤ ਕੀਤਾ। ਉਦੋਂ ਬਾਅਦ ਬਠਿੰਡੇ ਦੀਆਂ ਸੰਗਤਾਂ ਨੂੰ ਜਦੋਂ ਇਸ ਪਤਾ ਲੱਗਾ ਗੁਰੂ ਸਾਹਿਬ ਜੀ ਇਸ ਸਥਾਨ 'ਤੇ ਆਏ ਆ, ਇਸ ਨਗਰ ਦੇ ਵਿੱਚ ਆਏ ਆ, ਤਾਂ ਸੰਗਤਾਂ ਨੂੰ ਬੜਾ ਉਤਸ਼ਾਹ ਹੋਇਆ, ਖੁਸ਼ੀ ਹੋਈ। ਸੰਗਤਾਂ ਉੱਥੇ ਪਹੁੰਚੀਆਂ, ਗੁਰੂ ਸਾਹਿਬ ਨਾਲ ਬਚਨ ਬਲਾਸ ਕੀਤੇ। ਉਦੋਂ ਬਾਅਦ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਅਸੀਂ ਤੁਹਾਨੂੰ ਕਿਲੇ ਵਿੱਚ ਲਿਜਾਣਾ ਚਾਹੁੰਦੇ ਹਾਂ। ਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਇੱਕ ਸ਼ਹਿਰ ਦੇ ਵਿੱਚ ਇਕਾਂਤਵਾਸ ਜਗ੍ਹਾ ਦੇ ਵਿੱਚ ਬੈਠੇ ਹਾਂ,

0: ਤੁਸੀਂ ਜੋ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ, ਬਚਨ ਬਲਾਸ ਕਰਨਾ ਹੈ, ਦੁੱਖ ਸੁੱਖ ਕਰਨਾ ਹੈ, ਸਾਡੇ ਨਾਲ ਇੱਥੇ ਕਰ ਸਕਦੇ ਹੋ। ਪਰ ਸੰਗਤਾਂ ਨੇ ਬੇਨਤੀ ਕੀਤੀ ਕਿ ਨਹੀਂ ਮਹਾਰਾਜ ਜੀ, ਅਸੀਂ ਤੁਹਾਨੂੰ ਕਿਲ੍ਹੇ ਵਿੱਚ ਲਿਜਾਣਾ ਚਾਹੁੰਦੇ ਹਾਂ। ਜਦੋਂ ਗੁਰੂ ਮਹਾਰਾਜ ਜੀ ਇਸ ਕਿਲ੍ਹੇ ਵਿੱਚ ਚੱਲ ਕੇ ਆਏ, ਇੱਥੇ ਬੈਠੇ ਸੰਗਤਾਂ ਵਿੱਚ ਵਿਚਾਰ ਕੀਤੇ, ਉਹਨਾਂ ਨਾਲ ਬਚਨ ਕੀਤੇ, ਫਿਰ ਉਸ ਤੋਂ ਬਾਅਦ ਸੰਗਤਾਂ ਨੂੰ ਪੁੱਛਿਆ, ਕਹਿੰਦੇ ਵੀ ਦੱਸੋ ਭਾਈ ਕੀ ਦੁੱਖ ਤਕਲੀਫ ਹੈ, ਤੁਸੀਂ ਸਾਨੂੰ ਇੱਥੇ ਬੁਲਾਇਆ ਹੈ। ਕਹਿੰਦੇ ਜੀ ਇੱਥੇ ਇੱਕ ਕਾਣਾ ਦਿਓ ਰਹਿੰਦਾ ਹੈ ਜੋ ਕਿ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਹੈ, ਉਹਨਾਂ ਨੂੰ ਉਹਨਾਂ ਦੇ ਕੱਚੇ ਪੱਕੇ ਮਕਾਨ ਢਹਿ ਢੇਰੀ ਕਰ ਦਿੰਦਾ ਹੈ। ਗੁਰੂ ਸਾਹਿਬ ਨੇ ਜਦੋਂ ਉਸਨੂੰ ਕਾਣੇ ਦਿਓ ਨੂੰ ਬੁਲਾਇਆ ਤਾਂ ਉਸਨੂੰ ਪੁੱਛਿਆ ਕਿ ਦੱਸ ਭਾਈ ਤੈਨੂੰ ਕੀ ਤਕਲੀਫ ਹੈ, ਤੂੰ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦਾ ਹੈ? ਕਹਿੰਦਾ ਮਹਾਰਾਜ ਜੀ ਮੈਂ ਕਾਫੀ ਸਮੇਂ ਤੋਂ ਭੁੱਖਾ ਪਿਆਸਾ ਹਾਂ, ਤੁਸੀਂ ਹੀ ਮੇਰੀ ਭੁੱਖ ਨੂੰ ਨਿਵਰਤ ਕਰ ਸਕਦੇ ਹੋ। ਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਜੇ ਤੇਰੀ ਤੋਂ ਭੁੱਖ ਨੂੰ ਨਿਵਰਤ ਕਰ ਦਈਏ ਤਾਂ ਤੂੰ ਸਦਾ ਲਈ ਇਹ ਕਿਲ੍ਹਾ ਛੱਡ ਕੇ ਚਲਾ ਜਾਵੇਂਗਾ? ਕਹਿੰਦਾ ਜੀ ਮਹਾਰਾਜ ਮੈਂ ਇਹ ਕਿਲ੍ਹਾ ਸਦਾ ਲਈ ਛੱਡ ਕੇ ਚਲਾ ਜਾਵਾਂਗਾ। ਗੁਰੂ ਮਹਾਰਾਜ ਜੀ ਅੰਤਰ ਦ੍ਰਿਸ਼ਟੀ ਧਿਆਨ ਹੋ ਕੇ ਜਦੋਂ ਵੇਖਿਆ, ਪਿੰਡ ਨੱਤ ਬਗੇਰ ਦੇ ਵਿੱਚ 10 ਪਿੰਡਾਂ ਦਾ ਸਾਂਝਾ ਝੋਟਾ ਰਹਿੰਦਾ ਸੀ ਜੋ ਕਿ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਸੀ, ਮਾਰਦਾ ਸੀਗਾ। ਤਾਂ ਜੋ ਗੁਰੂ ਸਾਹਿਬ ਜੀ ਨਾਲ ਸਿੰਘ ਆਏ ਸੀ, ਭਾਈ ਮਲਾਗਰ ਸਿੰਘ ਤੇ ਹੋਰ ਸਿੰਘ ਨਾਲ ਆਏ ਸੀ, ਉਸ ਉਹਨੂੰ ਮਤਲਬ ਝੋਟੇ ਨੂੰ ਲਿਆਉਣ ਵਾਸਤੇ ਭੇਜਿਆ ਉਸ ਨਗਰ ਦੇ ਵਿੱਚ, ਪਿੰਡ ਨੱਤ ਬਗੇਰ ਦੇ ਵਿੱਚ। ਜਦੋਂ ਉੱਥੇ ਪਹੁੰਚੇ, ਪਿੰਡ ਦੇ ਲੋਕਾਂ ਨੂੰ ਪੁੱਛਿਆ ਵੀ ਭਾਈ ਉਹ ਝੋਟਾ ਕਿੱਥੇ ਹੈ? ਪਿੰਡ ਦੇ ਲੋਕਾਂ ਨੇ ਕਿਹਾ ਇੱਕ ਉਹ ਛੱਪੜੀ ਦੇ ਵਿੱਚ ਬੈਠਾ ਹੈ, ਜੇ ਜਾਂਦਾ ਹੈ ਤਾਂ ਲੈ ਜਾਓ। ਜਦੋਂ ਉਸ ਨੂੰ ਆਵਾਜ਼ ਮਾਰੀ ਕਿ ਚੱਲ ਭਾਈ ਤੈਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ, ਤੂੰ ਸਾਡੇ ਨਾਲ ਚੱਲ, ਤਾਂ ਉਹ ਛੱਪੜੀ ਚੋਂ ਨਿਕਲ ਕੇ ਉਹ ਸਿੰਘਾਂ ਦੇ ਅੱਗੇ ਅੱਗੇ ਚੱਲ ਪਿਆ। ਜਦੋਂ ਉਹ ਇਸ ਕਿਲ੍ਹੇ ਵਿੱਚ ਆਇਆ ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਇਹਨੂੰ ਸ੍ਰੀ ਸਾਹਿਬ ਦੀ ਭੇਟ ਨਾਲ ਇਹਦਾ ਸੀਸ ਲਾ ਦਿੱਤਾ ਜਾਵੇ। ਜਦੋਂ ਉਸਦਾ ਸੀਸ ਲਾਇਆ ਤਾਂ ਉਹ ਜਿਹੜਾ ਕਾਣਾ ਦਿਓ ਸੀ ਉਸਦੀ ਭੁੱਖ ਨੂੰ ਨਿਵਰਤ ਹੋ ਗਈ, ਤਾਂ ਦੋਨਾਂ ਦੀ ਜੁਨੀ ਜੋ ਹੋਈ ਸੁਧਰ ਗਈ। ਤੇ ਉਦੋਂ ਬਾਅਦ ਗੁਰੂ ਸਾਹਿਬ ਨੇ ਕਾਣੇ ਦਿਓ ਨੂੰ ਹੁਕਮ ਕੀਤਾ ਕਿ ਜਾ ਭਾਈ ਹੁਣ ਤੂੰ ਫਤਿਹਗੜ੍ਹ ਸਾਹਿਬ ਚਲਾ ਜਾ, ਉੱਥੋਂ ਦੇ ਲੋਕਾਂ ਦਾ ਤੂੰ ਦੁੱਖ ਤਕਲੀਫ ਹੱਲ ਤੂੰ ਕਰਨਾ ਹੈ, ਉਹਨਾਂ ਦੀ ਪਰੇਸ਼ਾਨੀ ਦਾ ਤੂੰ ਮਸਲਾ ਹੱਲ ਤੂੰ ਕਰਨਾ ਹੈ। ਸੋ ਜੋ ਦੋਨੇ ਜਗ੍ਹਾ ਹੈ, ਗੁਰਦੁਆਰਾ ਹਾਜੀ ਰਤਨ ਸਾਹਿਬ ਤੇ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਦੇ ਨਾਲ ਸੁਸ਼ੋਭਿਤ ਹਨ, ਜੋ ਵੀ ਸੰਗਤਾਂ ਆਉਂਦੀਆਂ ਆਪਦੀ ਭਾਵਨਾ ਪੂਰਨ ਕਰਕੇ ਜਾਂਦੀਆਂ ਹਨ। ਉਦੋਂ ਬਾਅਦ ਸੰਗਤਾਂ ਨੇ ਇੱਕ ਬੇਨਤੀ ਹੋਰ ਕੀਤੀ ਕਿ ਮਹਾਰਾਜ ਇਸ ਸਾਡੇ ਮਾਲਵੇ ਖੇਤਰ ਵਿੱਚ ਬਹੁਤ ਕਾਲ ਪੈਂਦਾ ਹੈ
1: ਜੀ।
0: ਗੁਰੂ ਸਾਹਿਬ ਕਹਿੰਦੇ ਅਸੀਂ ਦੱਖਣ ਦਿਸ਼ਾ ਵਿੱਚ ਜਾਵਾਂਗੇ, ਉਸ ਕਾਲ ਨੂੰ ਅਸੀਂ ਸਦਾ ਲਈ ਨਾਲ ਲੈ ਜਾਵਾਂਗੇ। ਸੋ ਜੋ ਵੀ ਸੰਗਤਾਂ ਆਉਂਦੀਆਂ ਆਪਦੀਆਂ ਭਾਵਨਾ ਪੂਰਨ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ਮਿੰਦਰ ਸਿੰਘ ਹੋਰਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਕਿਲ੍ਹੇ ਦੇ ਧਾਰਮਿਕ ਇਤਿਹਾਸ ਬਾਰੇ, ਤੁਹਾਡਾ ਧੰਨਵਾਦ ਜੀ।
0: ਧੰਨਵਾਦ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੁਰਜੀ ਦੇ ਉੱਤੇ ਸਥਿਤ ਗੁਰਦੁਆਰਾ ਸਾਹਿਬ ਜਦੋਂ ਅਸੀਂ ਆਏ ਤਾਂ ਇਸ ਗੁਰਦੁਆਰੇ ਦੇ ਵਿੱਚ ਚਾਰੋਂ ਦਿਸ਼ਾਵਾਂ ਦੇ ਵਿੱਚ ਖੁੱਲ੍ਹਦੇ ਬਾਰ ਜਿਹੜੇ ਹੈ ਇਸ ਗੱਲ ਦਾ ਪ੍ਰਤੀਕ ਨੇ ਕਿ ਗੁਰਦੁਆਰਾ ਸਾਹਿਬ ਸਾਰੇ ਹੀ ਧਰਮਾਂ ਦੇ ਲੋਕਾਂ ਵਾਸਤੇ ਖੁੱਲ੍ਹਾ ਹੈ, ਸਾਂਝਾ ਹੈ। ਧਾਰਮਿਕ ਸਹਿਨਸ਼ੀਲਤਾ ਦਾ ਪ੍ਰਤੀਕ ਇਹ ਗੁਰਦੁਆਰਾ ਸਾਹਿਬ ਇੱਥੇ ਬੁਰਜੀ ਦੇ ਉੱਤੇ ਸਥਿਤ ਹੈ ਅਤੇ ਥੱਲੜੇ ਪਾਸੇ ਵੀ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸਾਹਿਬ ਜਿੱਥੇ ਕਿ ਸੰਗਤਾਂ ਦਰਸ਼ਨ ਕਰਦੀਆਂ ਨੇ, ਲੰਗਰ ਛਕਦੀਆਂ ਨੇ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਸਤੇ ਪਰਮਾਤਮਾ ਅੱਗੇ ਦੁਆ ਵੀ ਕਰਦੀ। ਕੁਝ ਨੌਜਵਾਨ ਸਾਥੀ ਜਿਹੜੇ ਕਿ ਬਠਿੰਡਾ ਵਿਖੇ ਆਏ ਨੇ, ਗਵਾਂਢੀ ਸੂਬੇ ਹਰਿਆਣਾ ਤੋਂ ਇੱਥੇ ਆਏ ਨੇ ਪੇਪਰ ਦੇਣ, ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿਉਂਕਿ ਇਸ ਕਿਲ੍ਹੇ ਦੇ ਵਿੱਚ ਬਹੁਤ ਸਾਰੇ ਸਾਥੀ ਜਿਹੜੇ ਹੈ ਵੱਖ ਵੱਖ ਸੂਬਿਆਂ ਤੋਂ, ਆਲੇ ਦੁਆਲੇ ਜ਼ਿਲ੍ਹਿਆਂ ਤੋਂ ਸੈਰ ਕਰਨ ਆਉਂਦੇ ਆ, ਕਿਲ੍ਹਾ ਦੇਖਣ ਆਉਂਦੇ ਆ, ਉੱਥੇ ਹੀ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵੀ ਆਉਂਦੇ ਆ। ਤੁਹਾਡਾ ਕੀ ਨਾਂ?
2: ਮੇਰਾ ਅੰਕਿਤ ਨਾਂ ਹੈ ਜੀ।
1: ਅੰਕਿਤ ਜੀ ਤੁਸੀਂ ਕਿੱਥੋਂ ਆਏ ਹੋ?
2: ਮੈਂ ਹਰਿਆਣਾ ਹਿਸਾਰ ਤੋਂ
1: ਜੀ। ਤੇ ਇੱਥੇ ਕਿਲ੍ਹੇ 'ਚ ਕਿਵੇਂ ਆਉਣਾ ਹੋਇਆ?
2: ਕਿਲ੍ਹੇ ਤੇ ਉਹ ਪਾਸ ਆ, ਇਸ ਲਈ ਆ ਗਿਆ ਮੈਂ ਜੀ।
1: ਅੱਛਾ ਜੀ,
2: ਹਾਂਜੀ।
1: ਕਿਹੜਾ ਪੇਪਰ ਸੀ ਤੁਹਾਡਾ?
2: ਗਰੁੱਪ ਡੀ ਦਾ, ਰੇਲਵੇ ਗਰੁੱਪ ਡੀ ਦਾ।
1: ਪੇਪਰ ਦੇਣ ਆਏ ਹੋ ਇੱਥੇ, ਨਾਲੇ ਤੁਸੀਂ ਸੋਚਿਆ ਵੀ ਕਿਲ੍ਹਾ ਵੀ ਦੇਖਿਆ ਜਾਵੇ ਜੀ, ਕੀ ਮਹਿਸੂਸ ਕਰ ਰਹੇ ਹੋ ਕਿਲ੍ਹਾ ਦੇਖ ਕੇ?
2: ਬਹੁਤ ਅੱਛਾ ਲੱਗ ਰਿਹਾ ਹਮੇ ਯਹਾਂ ਪਰ, ਬਹੁਤ ਪੁਰਾਣੀ ਚੀਜ਼ ਦੇਖਣੇ ਕੋ ਮਿਲ ਰਹੀ ਹੈ
1: ਜੀ। ਤੁਹਾਡਾ ਕੀ ਨਾਂ?
3: ਅਨੂਪ ਕੁਮਾਰ।
1: ਅਨੂਪ ਕੁਮਾਰ ਤੁਸੀਂ ਵੀ ਇੱਥੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣ ਆਏ ਹੋ ਤੇ ਪਹਿਲਾਂ ਵੀ ਬਠਿੰਡਾ ਆਏ ਹੋ?
3: ਨਾ, ਪਹਿਲਾਂ ਇੱਕ ਵਾਰ ਆਏ, ਫਿਰ ਕਿਲ੍ਹੇ ਮੈਂ ਬਣੀ ਆਏ।
1: ਅੱਛਾ, ਕਿਲ੍ਹੇ 'ਚ ਨਹੀਂ ਆਏ ਤੇ ਹੁਣ ਕਿਲ੍ਹੇ 'ਚ ਆਏ ਹੋ ਤੇ ਕਿਵੇਂ ਲੱਗ ਰਿਹਾ?
3: ਵਧੀਆ ਲੱਗ ਰਿਹਾ ਹੈ ਜਮਾ ਇੱਕਦਮ
1: ਜੀ। ਸ਼ੁਕਰੀਆ। ਕਿਲ੍ਹੇ ਦੀ ਬੁਰਜੀ ਤੋਂ ਖੜ ਕੇ ਜੇਕਰ ਅਸੀਂ ਨਿਗਾਹ ਮਾਰੀਏ ਬਠਿੰਡਾ ਸ਼ਹਿਰ ਵੱਲ ਤਾਂ ਸ਼ਹਿਰ ਜਿਹੜਾ ਹੈ ਚਾਰੇ ਦਿਸ਼ਾਵਾਂ 'ਚ ਬਹੁਤ ਦੂਰ ਤੱਕ ਪਸਰਿਆ ਨਜ਼ਰ ਆਉਂਦਾ ਹੈ। ਇੱਥੋਂ ਖੜ ਕੇ ਅਸੀਂ ਬਠਿੰਡਾ ਕਿਲ੍ਹੇ ਦੀ ਹਰ ਇੱਕ ਅਸੀਂ ਹਰ ਇੱਕ ਇਮਾਰਤ ਵੇਖ ਸਕਦੇ ਹਾਂ। ਜੇਕਰ ਅਸੀਂ ਗੱਲ ਕਰੀਏ ਤਾਂ ਇੱਥੋਂ ਸਾਨੂੰ ਬਠਿੰਡੇ ਦਾ ਥਰਮਲ ਪਲਾਂਟ ਵੀ ਦਿਸ ਰਿਹਾ ਹੈ। ਇੱਕ ਪਾਸੇ ਬਠਿੰਡੇ ਹਨੂੰਮਾਨ ਚੌਂਕ ਵਿਖੇ ਸਥਿਤ ਹਨੂੰਮਾਨ ਦੀ ਮੂਰਤੀ ਜਿਹੜੀ ਹੈ ਉਹ ਵੀ ਇੱਥੋਂ ਦਿਖਾਈ

0: ਰਹੀ ਹੈ। ਨਾਲੋ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਟੀਵੀ ਟਾਵਰ ਜਿਹੜਾ ਹੈ ਉਹ ਵੀ ਇੱਥੋਂ ਦਿਖਾਈ ਦਿੰਦਾ ਹੈ ਅਤੇ ਰੇਲਵੇ ਸਟੇਸ਼ਨ ਵਿਖੇ ਰੇਲਾਂ ਜਿਹੜੀਆਂ ਹੈ ਉਹ ਵੀ ਆਉਂਦੀਆਂ ਜਾਂਦੀਆਂ ਇਸ ਕਿਲੇ ਤੋਂ ਦਿਖਾਈ ਦਿੰਦੀਆਂ ਨੇ। ਗੁਰਦੁਆਰਾ ਸਾਹਿਬ ਵਿਖੇ ਹਰ ਇੱਕ ਤਰ੍ਹਾਂ ਦੀ ਸੇਵਾ ਸੇਵਾਦਾਰ ਨਿਭਾਉਣ ਆਉਂਦੇ ਹੈ ਤੇ ਜੋੜਾ ਘਰ ਵਿਖੇ ਸੇਵਾ ਨਿਭਾ ਰਹੇ ਨੇ ਸਰਦਾਰ ਗੁਰਵਿੰਦਰ ਸਿੰਘ ਜੀ, ਉਹਨਾਂ ਦੇ ਨਾਲ ਗੱਲ ਕਰ ਸੁਰਿੰਦਰ ਸਿੰਘ ਜੀ ਢੱਲਾ ਜੀ ਵੀ ਨੇ ਨਾਲ ਹੀ ਤੇ ਕਿਸ ਤਰ੍ਹਾਂ ਦਾ ਸੇਵਾ ਕਾਰਜ ਇੱਥੇ ਤੁਸੀਂ ਕਰਨ ਆਉਂਦੇ ਹੋ ਸਰ?
1: ਮੱਥਾ ਟੇਕ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਰੂਟੀਨ ਦੇ ਵਿੱਚ ਆਉਂਦੇ ਹਾਂ ਤੇ ਸੰਗਤਾਂ ਦੇ ਜੋੜੇ ਝੜਦੇ ਜੀ, ਸਭ ਦੇ ਕਾਰਜ ਸਿੱਧ ਹੁੰਦੇ ਜੀ। ਕੋਈ ਬੱਚਾ ਵਿਦੇਸ਼ ਜਾਣਾ ਚਾਹੁੰਦਾ, ਕੋਈ ਨੌਕਰੀ ਲੱਗਣਾ ਚਾਹੁੰਦਾ, ਸੱਚੇ ਮਨ ਨਾਲ ਆਓ, ਸ਼ਰਧਾ ਨਾਲ ਆਓ, ਸਭ ਕੁਝ ਮਿਲਦਾ। ਮਹਾਰਾਜ ਸਭ ਕੁਝ ਦਿੰਦੇ ਜੀ, ਦੁੱਧ ਪੁੱਤ ਘਿਓ ਸਭ ਕੁਝ ਦਿੰਦੇ।
0: ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,
1: ਧੰਨਵਾਦ।
0: ਇਸ ਕਿਲੇ ਦੇ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਭਾਰਤ ਦਾ ਜੋ ਭਾਰਤ ਦੇ ਉੱਤੇ ਹਮਲਿਆਂ ਦਾ ਇਤਿਹਾਸ ਹੈ ਉਹ ਇਸ ਕਿਲੇ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਮੁਹੰਮਦ ਬਿਨ ਕਾਸਿਮ ਜਿਹੜਾ ਹੈ ਉਹ ਸਨ 726 ਦੇ ਕਰੀਬ ਭਾਰਤ ਦੇ ਵਿੱਚ ਬਹੁਤ ਸਾਰੇ ਹਮਲੇ ਕਰਦਾ ਹੈ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਮੁਹੰਮਦ ਗਜਨਵੀ ਦੀ, ਤਾਂ ਉਹ ਵੀ ਸਨ 1026 ਦੇ ਕਰੀਬ ਬਹੁਤ ਸਾਰੇ ਹਮਲੇ ਉਹ ਇੱਥੇ ਕਰਦਾ ਹੈ। ਉਸਨੇ ਬਹੁਤ ਸਾਰੇ ਹਮਲੇ ਕੀਤੇ ਭਾਰਤ ਦੇ ਉੱਤੇ, ਲਗਭਗ 17 ਦੇ ਕਰੀਬ ਹਮਲੇ ਉਸਨੇ ਕੀਤੇ ਅਤੇ ਸੋਮਨਾਥ ਦੇ ਉੱਤੇ ਹਮਲਾ ਜਦੋਂ ਉਸਨੇ ਕੀਤਾ ਗੁਜਰਾਤ ਵਿਖੇ ਤਾਂ ਕਹਿੰਦੇ ਆ ਉੱਥੋਂ ਉਸਨੇ ਬਹੁਤ ਸਾਰਾ ਸੋਨਾ ਜਿਹੜਾ ਹੈ ਭਾਰਤ ਤੋਂ ਲੁੱਟਿਆ। ਅਤੇ ਇਸ ਤਰ੍ਹਾਂ ਅੱਗੇ ਚੱਲ ਕੇ ਵਾਰੀ ਆਉਂਦੀ ਹੈ ਮੁਹੰਮਦ ਗੌਰੀ ਦੀ, ਜਿਸਨੇ ਕਿ ਭਾਰਤ ਦੇ ਵਿੱਚ ਮੁਗਲ ਰਾਜ ਦੀ ਨੀਂਹ ਰੱਖੀ ਸੀ। ਮੁਹੰਮਦ ਗੌਰੀ ਦੇ ਰਾਜਕਾਲ ਦੇ ਵਿੱਚ ਉਸ ਦਾ ਇੱਕ ਤੁਰਕੀ ਗੁਲਾਮ ਹੋਇਆ ਹੈ ਕੁਤਬਦੀਨ ਏਬਕ, ਜੋ ਕਿ ਜਿਸਦਾ ਰਾਜ ਜਿਹੜਾ ਹੈ ਬੜਾ ਵਧੀਆ ਚੱਲਿਆ। ਮੁਹੰਮਦ ਗੌਰੀ ਤੋਂ ਬਾਅਦ ਰਾਜਗੱਦੀ ਜਿਹੜੀ ਹੈ ਕੁਤਬਦੀਨ ਏਬਕ ਦੇ ਹੱਥ ਆਉਂਦੀ ਹੈ ਅਤੇ ਉਹ ਦਿੱਲੀ ਵਿਖੇ ਕੁਤਬ ਮੀਨਾਰ ਦੀ ਸਥਾਪਨਾ ਵੀ ਕਰਾਉਂਦਾ ਹੈ। ਅਤੇ ਉਸ ਨੇ ਅੱਗੇ ਚੱਲ ਕੇ ਕੁਤਬਦੀਨ ਏਬਕ ਨੇ ਅੱਗੇ ਚੱਲ ਕੇ ਆਪਣੇ ਇੱਕ ਦਾਸ ਇਲਤੁਤਮਿਸ਼ ਨੂੰ ਰਾਜਕਾਲ ਜਿਹੜਾ ਹੈ ਉਹ ਸੌਂਪ ਦਿੱਤਾ। ਇਲਤੁਤਮਿਸ਼ ਤੋਂ ਬਾਅਦ ਰਾਜਗੱਦੀ ਜਿਹੜੀ ਹੈ ਉਹ ਹੱਥ ਆਉਂਦੀ ਹੈ ਇਲਤੁਤਮਿਸ਼ ਦੀ ਬੇਟੀ ਰਜ਼ੀਆ ਸੁਲਤਾਨ ਦੇ, ਕਿਉਂਕਿ ਰਜ਼ੀਆ ਸੁਲਤਾਨ ਜਿਹੜੀ ਹੈ ਉਹ ਪਹਿਲੀ ਮੁਗਲ ਸ਼ਾਸਕਾ ਸੀ ਜਿਹੜੀ ਕਿ ਭਾਰਤ ਦੇ ਵਿੱਚ ਰਾਜ ਕਰ ਰਹੀ ਸੀ। ਪਰ ਰਜ਼ੀਆ ਸੁਲਤਾਨਾ ਦੇ ਭਰਾ ਜਿਹੜੇ ਸੀ ਉਹ ਇਹ ਨਹੀਂ ਸੀ ਚਾਹੁੰਦੇ ਕਿ ਸਾਡੇ ਹੁੰਦਿਆਂ ਹੋਇਆਂ ਸਾਡੀ ਭੈਣ ਜਿਹੜੀ ਹੈ ਉਹ ਰਾਜ ਕਰੇ, ਤਾਂ ਉਹ ਉਸਦੇ ਅਗੇਂਸਟ ਸੀਗੇ, ਜਾਣੀ ਕਿ ਉਹ ਰਜ਼ੀਆ ਸੁਲਤਾਨਾ ਦੇ ਵਿਰੁੱਧ ਸੀਗੇ। ਸੋ ਬਹੁਤ ਸਾਰੇ ਬੱਚੇ ਜਿਹੜੇ ਹੈ ਜਾਂ ਵਿਜ਼ਟਰ ਜਿਹੜੇ ਹੈ ਸੈਰ ਕਰਨ ਵਾਲੇ ਇਸ ਕਿਲੇ ਦੇ ਵਿੱਚ ਆਉਂਦੇ ਹੈ, ਇੱਥੇ ਇਸ ਵੇਲੇ ਵੀ ਬੈਠੇ ਨੇ, ਤਾਂ ਉਹ ਕੁਛ ਆਵਾਜ਼ਾਂ ਜਿਹੜੀਆਂ ਹੈ ਤੁਸੀਂ ਸੁਣ ਪਾ ਰਹੇ ਹੋ ਉਹਨਾਂ ਬੱਚਿਆਂ ਦੀ ਹੈ ਜੋ ਇਸ ਵੇਲੇ ਇੱਥੇ ਇਹ ਕਿਲਾ ਵੇਖਣ ਆਏ ਹੋਏ ਆ। ਅਸੀਂ ਗੱਲ ਕਰ ਰਹੇ ਸੀਗੇ ਕਿ ਰਜ਼ੀਆ ਸੁਲਤਾਨਾ ਸਾਲ 1200 ਦੇ ਕਰੀਬ ਇੱਥੇ ਬਠਿੰਡਾ ਕਿਲੇ ਦੇ ਵਿੱਚ ਆਉਂਦੀ ਹੈ। ਕਿਸ ਤਰ੍ਹਾਂ ਆਉਂਦੀ ਹੈ? ਕਿਉਂਕਿ ਰਜ਼ੀਆ ਸੁਲਤਾਨਾ ਦੇ ਸ਼ਾਸਨ ਦੇ ਵਿਰੁੱਧ ਪੂਰੇ ਭਾਰਤ ਦੇ ਵਿੱਚ ਬਗਾਵਤ ਚੱਲ ਰਹੀ ਸੀ ਅਤੇ ਇਸੇ ਤਰ੍ਹਾਂ ਬਠਿੰਡਾ ਕਿਲੇ ਦੇ ਵਿੱਚ ਜੋ ਗਵਰਨਰ ਸੀ ਉਸ ਵੇਲੇ ਦਾ ਅਲਤੂਨੀਆ, ਉਸ ਨੇ ਬਗਾਵਤ ਕਰ ਦਿੱਤੀ ਅਤੇ ਉਸ ਨੇ ਇਹ ਕਹਿ ਦਿੱਤਾ ਕਿ ਅਸੀਂ ਰਜ਼ੀਆ ਸੁਲਤਾਨਾ ਦਾ ਰਾਜ ਜਿਹੜਾ ਹੈ ਉਹ ਨਹੀਂ ਮੰਨਦੇ। ਅਤੇ ਰਜ਼ੀਆ ਸੁਲਤਾਨਾ ਦਾ ਆਪਣੇ ਇੱਕ ਗੁਲਾਮ ਯਾਕੂਤ ਦੇ ਨਾਲ ਪਿਆਰ ਸੀ, ਯਾਕੂਤ ਨੂੰ ਉਹ ਪਿਆਰ ਕਰਦੀ ਸੀ। ਯਾਕੂਤ, ਕਿਉਂਕਿ ਇਹ ਦਾਸ ਵੰਸ਼ ਚੱਲ ਰਿਹਾ ਹੈ ਤਾਂ ਯਾਕੂਤ ਤੇ ਰਜ਼ੀਆ ਦਾ ਪਿਆਰ ਸੀ, ਜਿਸ ਦੇ ਚੱਲਦਿਆਂ ਯਾਕੂਤ ਅਲਤੂਨੀਆ ਦੇ ਵਿਦਰੋਹ ਨੂੰ ਦੱਬਣ ਇੱਥੇ ਇਸ ਕਿਲੇ ਦੇ ਵਿੱਚ ਆਉਂਦਾ ਹੈ। ਇੱਥੋਂ ਦਾ ਗਵਰਨਰ ਅਲਤੂਨੀਆ ਯਾਕੂਤ ਨੂੰ ਕੈਦ ਕਰ ਲੈਂਦਾ ਹੈ ਕਿਲੇ ਦੇ ਵਿੱਚ, ਜਿਸ ਦੇ ਚੱਲਦਿਆਂ ਰਜ਼ੀਆ ਸੁਲਤਾਨਾ ਖੁਦ ਯਾਕੂਤ ਨੂੰ ਰਿਹਾਅ ਕਰਾਉਣ ਆਉਂਦੀ ਹੈ, ਮੁਗਲ ਸੈਨਾ ਦੇ ਨਾਲ ਇੱਥੇ ਆਉਂਦੀ ਹੈ। ਅਲਤੂਨੀਆ, ਇੱਥੋਂ ਦਾ ਗਵਰਨਰ, ਉਹ ਰਜ਼ੀਆ ਸੁਲਤਾਨਾ ਨੂੰ ਵੀ ਕੈਦ ਕਰ ਲੈਂਦਾ ਹੈ ਇਸ ਕਿਲੇ ਦੇ ਵਿੱਚ, ਜਿਸ ਦੇ ਚੱਲਦਿਆਂ ਗੱਲਬਾਤ ਜਿਹੜੀ ਹੈ ਉਹ ਵਿਗੜ ਜਾਂਦੀ ਹੈ। ਅਤੇ ਜੋ ਰਜ਼ੀਆ ਸੁਲਤਾਨਾ ਦੇ ਭਰਾ ਸੀਗੇ ਉਹ ਇੱਥੋਂ ਦੇ ਗਵਰਨਰ ਅਲਤੂਨੀਆ ਦੇ ਨਾਲ ਮਿਲ ਕੇ ਸਾਜਿਸ਼ ਕਰਦੇ ਹੈ ਕਿ ਜਦੋਂ ਰਜ਼ੀਆ ਸੁਲਤਾਨਾ ਵਾਪਸ ਦਿੱਲੀ ਵੱਲ ਜਾਏਗੀ ਸਣੇ ਯਾਕੂਤ ਤੇ ਰਾਹ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਹੁੰਦਾ ਵੀ ਇਹੀ ਹੈ ਕਿ ਅਲਤੂਨੀਆ ਜੋ ਇੱਥੋਂ ਦਾ ਗਵਰਨਰ ਹੈ ਉਹ ਰਜ਼ੀਆ ਸੁਲਤਾਨਾ ਨੂੰ ਵਿਆਹ ਦਾ ਪ੍ਰਪੋਜ਼ਲ ਰੱਖਦਾ ਹੈ, ਵਿਆਹ ਦੇ ਲਈ ਉਸ ਨੂੰ ਆਖਦਾ ਹੈ ਅਤੇ ਉਸ ਦੇ ਨਾਲ ਰਜ਼ੀਆ ਵੀ ਇੱਕ ਕਿਸੇ ਚਾਲ ਦੇ ਚੱਲਦਿਆਂ ਹੀ ਵਿਆਹ ਦੇ ਲਈ ਰਜ਼ਾਮੰਦ ਹੋ ਜਾਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਆਪਾਂ ਦਿੱਲੀ ਚੱਲ ਕੇ ਵਿਆਹ ਕਰਵਾਵਾਂਗੇ। ਪਰ ਰਾਹ ਦੇ ਵਿੱਚ ਹੀ ਇੱਥੋਂ ਦੇ ਗਵਰਨਰ ਅਲਤੂਨੀਆ ਅਤੇ ਰਜ਼ੀਆ ਸੁਲਤਾਨਾ ਦਾ ਉਸ ਦੇ ਭਰਾ ਯਾਨੀ ਕਿ ਰਜ਼ੀਆ ਸੁਲਤਾਨਾ ਦੇ ਭਰਾ ਪਾਣੀਪਤ ਕੋਲ ਉਸ ਦਾ ਕਤਲ ਕਰਵਾ ਦਿੰਦੇ ਨੇ ਅਤੇ ਯਾਕੂਤ ਦਾ ਕਤਲ ਇੱਥੇ ਇਸ ਕਿਲੇ ਦੇ ਵਿੱਚ ਅਲਤੂਨੀਆ ਨੇ ਪਹਿਲਾਂ ਹੀ ਕਰਵਾ ਦਿੱਤਾ ਹੁੰਦਾ ਹੈ। ਸੋ ਇਹ ਇੱਕ ਜਿਹੜਾ ਇਤਿਹਾਸ ਹੈ ਉਹ ਮੁਗਲ ਕਾਲ ਜਾਂ ਰਜ਼ੀਆ ਸੁਲਤਾਨਾ ਦੇ ਨਾਲ ਇਸ

0: ਕਿਲੇ ਦਾ ਜੁੜਦਾ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਬਠਿੰਡਾ ਦਾ ਇਹ ਕਿਲਾ ਵੇਖਣ ਆਉਂਦੇ ਹੈ ਤੇ ਕੁਝ ਪਿਆਰੇ ਪਿਆਰੇ ਬੱਚੇ ਜਿਹੜੇ ਹੈ ਉਹ ਵੀ ਇੱਥੇ ਪਹੁੰਚੇ ਨੇ। ਅਸੀਂ ਇਹਨਾਂ ਬੱਚਿਆਂ ਦੇ ਨਾਲ ਗੱਲ ਕਰਦੇ ਹਾਂ। ਰਾਜੇ ਕੀ ਨਾਂ ਹੈ ਤੁਹਾਡਾ? ਬੱਚੇ ਕੀ ਨਾਂ ਹੈ ਤੁਹਾਡਾ?
1: ਹੁਨੀਸ਼ਾ।
0: ਹੁਨੀਸ਼ਾ, ਵਾਹ ਬੀ ਵਾਹ, ਹੁਨੀਸ਼ਾ ਦਾ ਤਾਂ ਨਾਂ ਹੀ ਬੜਾ ਪਿਆਰਾ। ਅੱਛਾ, ਹੁਨੀਸ਼ਾ ਨੇ ਇਹ ਕਿਲਾ ਵੇਖਿਆ ਹੈ ਤੇ ਹੁਨੀਸ਼ਾ ਕਿਲਾ ਵੇਖ ਕੇ ਬਹੁਤ ਖੁਸ਼ ਹੈ। ਇਹ ਕਿਲਾ ਤੁਹਾਨੂੰ ਕਿਵੇਂ ਲੱਗਿਆ ਹੁਨੀਸ਼ਾ?
1: ਵਧੀਆ।
0: ਵਧੀਆ, ਵੈਰੀ ਗੁੱਡ। ਕਿੰਨਾ ਵਧੀਆ ਲੱਗਿਆ?
1: ਬਹੁਤ ਜ਼ਿਆਦਾ।
0: ਅੱਛਾ, ਤੇ ਤੁਸੀਂ ਆਏ ਕਿੱਥੋਂ?
1: ਮਹਾਦੀਪੁਰ।
0: ਅੱਛਾ, ਯਾਨੀ ਕਿ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਤੁਸੀਂ ਆਏ ਹੋ। ਤੁਸੀਂ ਇੱਥੇ ਨਾਨਕੇ ਆਏ ਹੋ?
1: ਹਾਂਜੀ।
0: ਅੱਛਾ, ਠੀਕ ਆ। ਤੇ ਤੁਹਾਨੂੰ ਇੱਥੇ ਕਿਲੇ ਚ ਕੌਣ ਲੈ ਕੇ ਆਇਆ?
1: ਭੂਈ।
0: ਅੱਛਾ, ਤੁਹਾਡੇ ਭੂਆ ਜੀ ਕਿਲੇ ਚ ਲੈ ਕੇ ਆਏ ਨੇ, ਯਾਨੀ ਕਿ ਤੁਸੀਂ ਨਾਨਕੇ ਆਏ ਹੋ ਤੇ ਤੁਹਾਡੇ ਭੂਆ ਜੀ ਤੁਹਾਨੂੰ ਇੱਥੇ ਲੈ ਕੇ ਆਏ ਨੇ। ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰ, ਜੋ ਸੱਜਣ ਇਹਨਾਂ ਨੂੰ ਬੱਚਿਆਂ ਨੂੰ ਇੱਥੇ ਲੈ ਕੇ ਆਏ ਉਹਨਾਂ ਦੇ ਨਾਲ ਗੱਲ ਕਰਦੇ ਆ। ਭੈਣ ਜੀ ਤੁਹਾਡਾ ਕੀ ਨਾਂ?
2: ਸੰਦੀਪੁਰ, ਹੁਸ਼ਿਆਰਪੁਰ ਤੋਂ ਆਏ
0: ਜੀ। ਤੁਸੀਂ ਹੁਸ਼ਿਆਰਪੁਰ ਤੋਂ ਆਏ ਹੋ ਤੇ ਭੈਣ ਜੀ ਕਿਲੇ ਚ ਕਿਵੇਂ ਆਉਣਾ ਹੋਇਆ, ਕਿਵੇਂ ਲੱਗਿਆ ਕਿਲਾ ਦੇਖ ਕੇ ਤੇ ਕੀ ਸੋਚਦੇ ਹੋ? ਬੱਚਿਆਂ ਨੂੰ ਇੱਥੇ ਲੈ ਕੇ ਆਏ ਹੋ, ਕਿਵੇਂ?
2: ਵਧੀਆ ਲੱਗਾ, ਕਿਲਾ ਬਹੁਤ ਪੁਰਾਣਾ, 2000 ਸਾਲ ਪੁਰਾਣਾ, ਅੱਛਾ ਲੱਗਾ ਦੇਖ ਕੇ
0: ਜੀ। ਪਰ ਵਾਕਈ ਕਿਲੇ ਦੇ ਵਿੱਚ ਜੋ ਵੀ ਵਿਜ਼ਟਰ ਆਉਂਦੇ ਹੈ ਸੈਰ ਕਰਨ, ਉਹਨਾਂ ਨੂੰ ਦੇਖ ਕੇ ਵਧੀਆ ਲੱਗਦਾ ਹੈ, ਕਿਉਂਕਿ ਪੁਰਾਤੱਤਵ ਵਿਭਾਗ ਨੇ ਕਿਲੇ ਨੂੰ ਇਸ ਕਦਰ ਸੰਭਾਲਿਆ ਹੈ, ਇਸ ਕਦਰ ਇਸ ਨੂੰ ਸਜਾਇਆ ਹੈ ਕਿ ਦੇਖਣ ਵਾਲੇ ਨੂੰ ਦੋ ਘੜੀ ਬਹਿ ਕੇ ਸਕੂਨ ਦਾ ਅਹਿਸਾਸ ਵੀ ਹੁੰਦਾ ਹੈ। ਇੱਥੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਹੈ ਉਹ ਵੀ ਇੱਥੇ ਤੁਹਾਨੂੰ ਬੈਠੇ ਨਜ਼ਰ ਆਉਂਦੇ ਹੈ। ਵਿਦਿਆਰਥੀ ਸ਼ਾਂਤ ਜਗ੍ਹਾ ਜਦੋਂ ਭਾਲਦੇ ਹੈ ਤਾਂ ਵੀ ਕਿਲਾ ਇਹ ਸ਼ਾਂਤ ਜਗ੍ਹਾ ਉਹਨਾਂ ਨੂੰ ਪ੍ਰਦਾਨ ਕਰਦਾ ਹੈ ਤੇ ਇੱਥੇ ਬੈਠੇ ਪੜ੍ਹ ਵੀ ਰਹੇ ਨੇ ਬਹੁਤ ਸਾਰੇ ਵਿਦਿਆਰਥੀ ਅੱਜ, ਕਿਉਂਕਿ ਮੌਸਮ ਜਿਹੜਾ ਹੈ ਉਹ ਖੁਸ਼ਨੁਮਾ ਹੈ, ਧੁੱਪ ਖਿੜੀ ਹੋਈ ਹੈ। ਸੋ ਸਾਰੇ ਹੀ ਇੱਥੋਂ ਦੇ ਜੋ ਵਿਜ਼ਟਰ ਨੇ, ਸੈਰ ਕਰਨ ਆਏ ਹੋਏ ਲੋਕੀ, ਮੱਥਾ ਟੇਕਣ ਆਏ ਹੋਈਆਂ ਸੰਗਤਾਂ ਜਿਹੜੀਆਂ ਹੈ ਬੜੀ ਖੁਸ਼ ਨੇ। ਸੋ ਅੱਜ ਦੇ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਸਾਥੀਓ, ਤੁਹਾਨੂੰ ਕਿਲ੍ਹਾ ਮੁਬਾਰਕ ਦੀ ਅਸੀਂ ਸੈਰ ਕਰਵਾਈ ਅਤੇ ਕਿਸ ਤਰ੍ਹਾਂ ਲੱਗਿਆ ਸਾਡਾ ਇਹ ਪ੍ਰੋਗਰਾਮ, ਤੁਸੀਂ ਸਾਡੇ ਨਾਲ ਆਪਣੇ ਵਿਚਾਰ, ਆਪਣੇ ਸੁਝਾਅ ਜਿਹੜੇ ਹੈ ਤੁਸੀਂ ਸਾਨੂੰ ਲਿਖ ਭੇਜਣੇ ਹੈ ਸਾਡੇ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ। ਪੁਰਾਤੱਤਵ ਵਿਭਾਗ ਦੇ ਅਧੀਨ ਆਉਣ ਕਰਕੇ ਇਸ ਗੁਰਦੁਆਰਾ ਸਾਹਿਬ ਵਿਖੇ ਅਤੇ ਪੂਰੇ ਹੀ ਕਿਲੇ ਦੇ ਵਿੱਚ ਵੱਖ ਵੱਖ ਚੇਤਾਵਨੀਆਂ ਜਿਹੜੀਆਂ ਹੈ ਉਹ ਬੋਰਡਾਂ ਦੇ ਉੱਤੇ ਲਿਖ ਕੇ ਲਾਈ ਹੋਈ ਹੈ, ਜਿਸ ਦੇ ਤਹਿਤ ਇਸ ਕਿਲੇ ਦੇ ਵਿੱਚ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਕਰਨੀ ਮਨਾਹੀ ਹੈ। ਉਸ ਦੇ ਲਈ ਪੁਰਾਤੱਤਵ ਵਿਭਾਗ ਦੀ ਅਗਾਉਂ ਪਰਮਿਸ਼ਨ ਲੈਣੀ ਪੈਂਦੀ ਹੈ। ਇਸ ਕਿਲੇ ਦੇ ਅੰਦਰ ਕਿਸੇ ਕਿਸਮ ਦੇ ਹਥਿਆਰ ਲੈ ਕੇ ਆਉਣ ਦੀ ਮਨਾਹੀ ਹੈ। ਤੰਬਾਕੂ, ਗੁਟਕਾ, ਸਿਗਰਟ, ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਇਸ ਕਿਲੇ ਦੇ ਵਿੱਚ ਜਾਂ ਇਸ ਦੇ ਆਲੇ ਦੁਆਲੇ ਉਸ ਦੀ ਮਨਾਹੀ ਹੈ। ਅਤੇ ਅਸੀਂ ਜੇਕਰ ਗੱਲ ਕਰੀਏ ਤਾਂ ਪੁਰਾਤੱਤਵ ਵਿਭਾਗ ਨੇ ਇੱਕ ਹੋਰ ਚੇਤਾਵਨੀ ਇੱਥੇ ਲਿਖ ਕੇ ਲਾਈ ਹੋਈ ਹੈ, ਉਹ ਇਸ ਤਰ੍ਹਾਂ ਕਿ ਇਹ ਸਮਾਰਕ ਪ੍ਰਾਚੀਨ ਯਾਦਗਾਰ ਅਤੇ ਪੁਰਾਤੱਤਵੀ ਥੇ ਅਤੇ ਅਵਿਸ਼ੇਸ਼ ਐਕਟ 1958 ਦੇ 24 ਐਕਟ ਦੇ ਅਧੀਨ ਕੌਮੀ ਮਹੱਤਵ ਵਾਲਾ ਘੋਸ਼ਿਤ ਕੀਤਾ ਗਿਆ। ਜੇਕਰ ਕੋਈ ਵਿਅਕਤੀ ਇਸ ਸਮਾਰਕ ਨੂੰ ਨੁਕਸਾਨ ਪਹੁੰਚਾਉਂਦਾ ਹੈ, ਨਸ਼ਟ ਕਰਦਾ ਹੈ, ਢਾਉਂਦਾ ਹੈ, ਵਾਧਾ ਕਰਦਾ ਹੈ, ਕਰੂਪ ਕਰਦਾ ਹੈ, ਜ਼ੋਖਮ 'ਚ ਪਾਉਂਦਾ ਹੈ ਜਾਂ ਇਸ ਦੀ ਗਲਤ ਵਰਤੋਂ ਕਰਦਾ ਪਾਇਆ ਜਾਂਦਾ ਹੈ, ਤਾਂ ਉਸ ਵਿਅਕਤੀ ਨੂੰ ਅਜਿਹਾ ਕਰਨ 'ਤੇ ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵੀ ਥੇ ਅਤੇ ਅਵਿਸ਼ੇਸ਼ ਐਕਟ 2010 ਦੇ ਅਧੀਨ 2 ਸਾਲਾਂ ਤੱਕ ਦੀ ਸਜ਼ਾ ਜਾਂ 1,00,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਤੇ ਉਸ ਤੋਂ ਇਲਾਵਾ ਇਹ ਵੀ ਚੇਤਾਵਨੀ ਇੱਥੇ ਲਿਖ ਕੇ ਲਾਈ ਹੋਈ ਹੈ ਕਿ ਇਸ ਕਿਲੇ ਦੇ ਆਲੇ ਦੁਆਲੇ 100 ਮੀਟਰ ਦੇ ਘੇਰੇ ਦੇ ਵਿੱਚ ਕਿਸੇ ਕਿਸਮ ਦੀ ਅਣਅਧਿਕਾਰਤ ਉਸਾਰੀ ਨਹੀਂ ਕੀਤੀ ਜਾਵੇਗੀ ਜਾਂ ਕਿਸੇ ਕਿਸਮ ਦੀ ਖੁਦਾਈ ਨਹੀਂ ਕੀਤੀ ਜਾਵੇਗੀ। ਸੋ ਅਸੀਂ ਇਸ ਤਰ੍ਹਾਂ ਦੀਆਂ ਸਾਡੀਆਂ ਜੋ ਧਰੋਹਰਾਂ ਨੇ, ਇਸ ਤਰ੍ਹਾਂ ਦੇ ਜੋ ਸਾਡੇ ਮਾਣ ਮੱਤੇ ਇਤਿਹਾਸ ਦੇ ਜੋ ਅਜੂਬੇ ਨੇ, ਇਹ ਇੱਕ ਕਿਲੇ ਨੇ ਜਿਹੜੇ ਇਸ ਤਰ੍ਹਾਂ ਦੀਆਂ ਇਮਾਰਤਾਂ ਨੇ, ਇਹਨਾਂ ਨੂੰ ਅਸੀਂ ਸਾਂਭ ਕੇ ਸੰਜੋ ਕੇ ਰੱਖੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਵਿਰਸੇ ਤੋਂ, ਸਾਡੇ ਅਮੀਰ ਇਤਿਹਾਸ ਤੋਂ, ਵਿਰਸੇ ਤੋਂ ਜਾਣੂ ਹੋ ਸਕਣ। ਆਕਾਸ਼ਵਾਣੀ ਐਫ ਐਮ ਬਠਿੰਡਾ ਵੱਲੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਵਾਰ ਕਿਸੇ ਹੋਰ ਧਾਰਮਿਕ ਜਾਂ ਇਤਿਹਾਸਿਕ ਸਥਾਨ ਦੀ ਸੈਰ ਤੁਹਾਨੂੰ ਜ਼ਰੂਰ ਕਰਵਾਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਵਿਸ਼ੇਸ਼ ਪ੍ਰੋਗਰਾਮ ਬਠਿੰਡਾ ਦੇ ਕਿਲੇ ਦੀ ਸੈਰ। ਪ੍ਰੋਗਰਾਮ ਮੇਜ਼ਬਾਨ ਮਨਦੀਪ ਰਜੌਰਾ। ਤੇ ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

0: ਹਾਂਜੀ ਸਰ, ਮੈਂ ਸਿੰਘ ਬੋਲਦਾ, ਪਿੰਡ ਢੱਡੇ, ਡਿਸਟ੍ਰਿਕਟ ਬਠਿੰਡਾ ਤੋਂ।
1: ਕਿੰਨੇ ਟਾਈਮ ਬਾਅਦ ਤੁਹਾਡਾ ਫੋਨ ਲੱਗਿਆ?
0: ਫੋਨ ਤਾਂ ਜੀ ਮੇਰਾ ਤਾਂ ਪਹਿਲੀ ਵਾਰ ਹੀ ਲੱਗਿਆ ਜੀ।
1: ਚਲੋ ਪਹਿਲੀ ਵਾਰ ਲੱਗਿਆ ਹੈਗਾ ਗਾ ਤਾਂ ਫਿਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ।
0: ਠੀਕ ਹੈ ਜੀ।
1: ਕਿਹੜਾ ਗੀਤ ਸੁਣੋਗੇ ਹੁਣ ਇਹ ਵੀ ਦੱਸ ਦਿਓ।
0: ਹਰਜੀਤ ਹਰਮਨ ਦਾ ਗੀਤ ਸੁਣਾ ਜੀ।
1: ਹਰਜੀਤ ਹਰਮਨ ਦਾ ਕਿਹੜਾ ਗੀਤ?
0: ਦਿਲ ਖੁਸ਼ ਰੱਖਣਾ ਜਰਾ।
1: ਠੀਕ ਹੈ, ਤੁਹਾਡੇ ਲਈ ਇਹ ਗੀਤ ਹਾਜ਼ਰ ਹੈ ਤੁਹਾਡੇ ਰੇਡੀਓ ਸੈੱਟ ਤੇ, ਤੇ ਸੁਣਦੇ ਆ ਮਿਲ ਕੇ ਸਾਰੇ ਇਹ ਗੀਤ। ਤੇ ਫੋਨ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ ਜੀ।

0: ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਅਧਾਰਿਤ ਹੋਵੇਗਾ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਜੀ ਦੀ ਸ਼ਹਾਦਤ ਦੇ ਉੱਤੇ। ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਾਂਗਾ ਮੈਂ, ਜਾਣੀ ਕਿ ਕੁਲਜੀਤ ਚਹਿਲ। ਸੋ ਸੁਣਨਾ ਨਾ ਭੁੱਲਣਾ, ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ।
1: ਜੀ, ਨੰਬਰ ਡਾਇਲ ਹੋ ਚੁੱਕਿਆ 0164-2240-331 ਤੇ ਵੇਖਦੇ ਹਾਂ ਆਪਣੇ ਅਗਲੇ ਕਾਲਰ ਕੌਣ ਹੈ ਤੇ ਕਿੱਥੋਂ ਹੈ।

ਆਕਾਸ਼ਵਾਨੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਅਗਸਤ ਦਿਨ ਸੋਮਵਾਰ ਸ਼ਾਮ 5:30 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਕਲਮ ਤੋਂ ਰਚਿਆ ਅਮਰ ਕਾਵ ਕਿੱਸਾ ਮਿਰਜ਼ਾ ਸਾਹਿਬਾ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਨ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਨਿਊਜ਼ ਔਨ AIR ਐਪ ਤੇ।
1: ਜੀ, ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਤੇ ਆਪਾਂ ਦੇਖਦੇ ਹਾਂ ਉਹਨਾਂ ਦੀ ਕੀ ਪਸੰਦ ਹੈ। ਹੈਲੋ,
2: ਹਾਂਜੀ ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
2: ਮੈਂ ਸੁਭਾਸ਼ ਚੰਦਰ ਹੁਜਾ, ਪਿੰਡ ਹਰੀ ਕੇਕਲਾ।
1: ਸੁਭਾਸ਼ ਚੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਫੋਨ ਕਰਨ ਲਈ ਤੇ ਸ਼ਿਰਕਤ ਕਰਨ ਲਈ।
2: ਮੇਰਾ 50 ਸਾਲ ਬਾਅਦ ਫੋਨ ਲੱਗਾ ਮੈਨੂੰ। 52-53 ਸਾਲ ਹੋ ਗਏ ਫੋਨ ਦਾ।
1: 52-53 ਸਾਲ, ਇੰਨਾ ਟਾਈਮ ਬਾਅਦ ਤਾਂ ਸਾਡੇ ਕਿਸੇ ਵੀ ਸਰੋਤੇ ਨੇ ਵੇਟ ਨਹੀਂ ਕੀਤੀ ਹੋਣੀ।
2: ਹਾਂਜੀ, 72 ਸਾਲ ਦੀ ਮੇਰੀ ਉਮਰ ਹੈ, 72 ਸਾਲ ਦੀ।
1: ਵਾਹ ਜੀ ਵਾਹ, ਵਾਹ ਜੀ ਵਾਹ।
2: ਮੈਨੂੰ 50 ਸਾਲ ਕੁੱਤੇ ਹੋ ਗਏ ਜਿਹੜੀ ਸੁਣ ਦੇ, ਮੈਂ ਪਹਿਲੀ ਵਾਰੀ ਲਾਇਆ ਜਿਹੜੀ ਰੂਬੀ ਤੁਮਾ।
1: ਕਿਆ ਬਾਤਾਂ ਜੀ, ਕਿਆ ਬਾਤਾਂ। ਸਾਡੇ ਸੌਰੀ ਸਾਡੇ ਰੇਡੀਓ ਦੀ ਇਹ ਖੁਸ਼ਕਿਸਮਤੀ ਹੈ ਵੀ ਚਲੋ ਕਦੇ ਤਾਂ ਕਿਸੇ ਦੀ ਇੱਕ ਖੁਆਇਸ਼ ਪੂਰੀ ਹੋਈ। ਇੰਨੇ ਸਾਲ ਬਾਅਦ ਫੋਨ ਲਾਇਆ ਔਰ ਲੱਗ ਵੀ ਗਿਆ ਤੇ ਤੁਹਾਡੀ ਫਰਮਾਇਸ਼ ਤੇ ਦੱਸੋ ਕਿਹੜਾ ਗੀਤ ਸੁਣਾਈਏ ਜੀ
2: ਤੁਹਾਨੂੰ?
1: ਗੁਰਦਾਸ ਮਾਨ ਸਾਹਿਬ ਦਾ ਪੀਰ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ। ਠੀਕ ਹੈ ਜੀ, ਪਹਿਲਾਂ
2: ਦੁਬਾਰਾ
1: ਕੋਸ਼ਿਸ਼ ਕਰਾਂਗੇ ਜੀ ਪੂਰਾ ਸੁਣਾਉਣ ਦੀ, ਕਿਉਂਕਿ ਫਿਰ ਦੂਸਰੇ ਸਰੋਤੇ ਵੀ ਵੇਟ ਕਰਦੇ ਹੁੰਦੇ ਹੈਗੇ ਆ ਵੀ ਸਾਡਾ ਵੀ ਫੋਨ ਲੱਗੇ, ਉਹਨਾਂ ਦੀ ਵੀ ਹਨਾ ਜਿਹੜੇ ਗੀਤ ਹੈਗੇ ਫਰਮਾਇਸ਼ਾਂ ਪੂਰੀਆਂ ਕਰਨੀਆਂ ਹੁੰਦੀਆਂ। ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ, ਚਲੇ ਦੋ ਟੱਪੇ ਤੱਕ ਤਾਂ ਸੁਣਾ ਦਈਏ, ਹਨਾ?
2: ਠੀਕ ਹੈ ਜੀ,
1: ਠੀਕ ਹੈ ਜੀ, ਸ਼ੁਕਰੀਆ ਜੀ ਬਹੁਤ ਬਹੁਤ ਫੋਨ ਕਰਨ ਲਈ।
2: ਅੱਛਾ।

ਪ੍ਰੋਗਰਾਮ ਸੰਬੰਧੀ ਸੂਚਨਾ। ਮਿਤੀ 17 ਅਗਸਤ 2026 ਨੂੰ ਸ਼ਾਮ 5 ਵਜੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਵਿਸ਼ਾ ਰਹੇਗਾ ਨਰਮੇ ਅਤੇ ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ। ਮਾਹਿਰ ਹੋਣਗੇ ਡਾਕਟਰ ਜਸਰੀਤ ਕੌਰ। ਤਾਂ ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਮਿਤੀ 17 ਅਗਸਤ 2026, ਸਮਾਂ ਸ਼ਾਮ 5 ਵਜੇ।

0: ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ, ਪ੍ਰੋਗਰਾਮ ਚੱਲ ਰਿਹਾ ਹੈ ਮਿੱਟੀ ਆਵਾਜ਼ਾਂ ਮਾਰਦੀ, ਅਤੇ ਤੁਸੀਂ ਗੱਲ ਕਰ ਸਕਦੇ ਹੋ 0164-2240-331 ਡਾਇਲ ਕਰਕੇ, ਅਤੇ ਆਪਣੇ ਪਸੰਦੀਦਾ ਗੀਤ ਦੱਸ ਸਕਦੇ ਹੋ ਰੇਡੀਓ ਸੈੱਟ 'ਤੇ ਸੁਣਨ ਦੇ ਲਈ। ਅਤੇ ਹੁਣ ਜਿਹੜੇ ਸਰੋਤਾ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਨਾਲ ਗੱਲ ਕਰਦੇ ਹਾਂ ਅਤੇ ਪੁੱਛਦੇ ਹਾਂ ਕੌਣ ਹੈ ਅਤੇ ਕਿੱਥੋਂ ਹੈ। ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਹਾਂਜੀ,
1: ਸਵਾਗਤ ਹੈ ਜੀ ਤੁਹਾਡਾ ਫੋਨ ਕਰਨ ਲਈ। ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
2: ਮੈਂ ਜੀ ਪਰਮਜੀਤ ਸਿੰਘ ਬੋਲ ਰਿਹਾ ਜੀ, ਪਿੰਡ ਫੱਤਾ ਮਾਲੋ ਦੇ ਜ਼ਿਲ੍ਹਾ ਮਾਨਸਾ ਤੋਂ ਜੀ।
1: ਅੱਛਾ ਪਰਮਜੀਤ ਜੀ, ਕਿਹੜਾ ਗੀਤ ਸੁਣੋਗੇ ਅੱਜ ਫਿਰ?
2: ਗੀਤ ਸੁਣਾ ਦਿਓ ਜੀ ਤੁਸੀਂ, ਸੁਰਜੀਤ ਭੁੱਲਰ ਦਾ ਤੇ ਸੁਦੇਸ਼ ਕੁਮਾਰੀ ਦਾ ਬੁਲਟ ਜੀ।
1: ਠੀਕ ਹੈ, ਪਰਮਜੀਤ ਸਿੰਘ ਜੀ ਫੱਟਾ ਮਲੋ ਫੱਤਾ ਮਲੋਕਾ ਤੋਂ ਬੋਲ ਰਹੇ ਨੇ, ਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਗੀਤ ਬੁਲਟ ਦੀ, ਜੋ ਕਿ ਸੁਰਜੀਤ ਭੁੱਲਰ ਦੀ ਆਵਾਜ਼ ਵਿੱਚ ਹੈ। ਤੇ ਪਰਮਜੀਤ ਜੀ, ਤੁਹਾਡੀ ਫਰਮਾਇਸ਼ ਪੂਰੀ ਕਰਨ ਦੇ ਲਈ ਅੱਜ ਗੀਤ ਸੁਣਾ ਰਹੇ ਹਾਂ, ਤੇ ਸੁਣੋ ਰੇਡੀਓ ਸੈੱਟ ਤੇ ਸਾਡੇ ਤੇ। ਠੀਕ ਹੈ,
2: ਧੰਨਵਾਦ ਜੀ ਮੈਡਮ ਜੀ, ਮੈਂ ਤੁਹਾਡਾ ਪੱਕਾ ਸਰੋਤਾ ਜੀ।
1: ਠੀਕ ਹੈ ਜੀ, ਥੈਂਕ ਬਹੁਤ ਬਹੁਤ ਸ਼ੁਕਰੀਆ ਜੀ।

ਜੀ ਸਰੋਤਿਓ, ਸਮਾਂ ਸਾਨੂੰ ਹੋਰ ਆਗਿਆ ਨਹੀਂ ਦਿੰਦਾ ਕਿ ਅਸੀਂ ਪ੍ਰੋਗਰਾਮ ਮਿੱਟੀ ਵਾਜ਼ਾ ਮਾਰਦੀ ਨੂੰ ਹੋਰ ਅੱਗੇ ਵਧਾਈਏ। ਅਤੇ ਜਿਨ੍ਹਾਂ ਸਰੋਤਿਆਂ ਨੇ ਸਾਨੂੰ ਫੋਨ ਕਰਕੇ ਆਪਣੀਆਂ ਫਰਮਾਇਸ਼ਾਂ ਦੱਸੀਆਂ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਕਰਦੀ ਹਾਂ ਉਹਨਾਂ ਸਾਰੇ ਸਰੋਤਿਆਂ ਦਾ। ਅਤੇ ਜਿਨ੍ਹਾਂ ਦਾ ਫੋਨ ਕਾਲ ਨਹੀਂ ਲੱਗਿਆ, ਕੋਸ਼ਿਸ਼ ਕਰਾਂਗੇ ਅਗਲੀ ਵਾਰ ਉਹਨਾਂ ਦੀ ਫੋਨ ਕਾਲ ਸਾਡੇ ਘਰ ਤੱਕ ਪਹੁੰਚੇ ਅਤੇ ਅਸੀਂ ਉਹਨਾਂ ਦੇ ਫਰਮਾਇਸ਼ ਦੇ ਉਹ ਗੀਤ ਸੁਣਾਈਏ। ਤਕਨੀਕੀ ਸਹਿਯੋਗ ਲਈ ਸਮੁੱਚੀ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ

0: ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਤੇ ਇਸ ਦੇ ਨਾਲ ਹੀ ਮੈਨੂੰ ਸੁਨੀਤਾ ਨੂੰ ਦਿਓ ਆਗਿਆ, ਸ਼ੁਕਰੀਆ।
1: ਮਿੱਟੀ ਵਾਜ਼ਾਂ ਮਾਰਦੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:30 ਅਤੇ 10 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ।

0: ਸਵਾਗਤ ਸਾਰੇ ਹੀ ਸਰੋਤਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ। ਸਰੋਤਿਓ, ਅੱਜ ਦਿਨ ਹੈ ਐਤਵਾਰ ਅਤੇ ਅੱਜ ਤੁਸੀਂ ਸੁਣੋਗੇ ਇਸ ਪ੍ਰੋਗਰਾਮ ਦੇ ਜ਼ਰੀਏ ਸਿਲਸਿਲਾ ਰਾਖੇ ਸਰਹੱਦਾਂ ਦੇ। ਇਸ ਪ੍ਰੋਗਰਾਮ ਦਾ ਅੱਜ ਵਿਸ਼ਾ ਰਹੇਗਾ ਚੌਥਾ ਪਰਮਵੀਰ ਚੱਕਰ ਵਿਜੇਤਾ ਪੀਰੂ ਸ਼ੇਖਾਵਤ ਜੀ। ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕੁਲਦੀਪ ਸਿੰਘ ਚਹਿਲ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਸੋ ਆਓ ਸੁਣਦੇ ਹਾਂ ਅੱਜ ਦਾ ਇਹ ਵਿਸ਼ੇਸ਼ ਸਿਲਸਿਲਾ ਰਾਖੇ ਸਰਹੱਦਾਂ ਦੇ।
1: ਜੈ ਹਿੰਦ ਦੋਸਤੋ, ਮੈਂ ਕੁਲਜੀਤ ਚਹਿਲ ਹਫ਼ਤਾਵਾਰੀ ਸਿਲਸਿਲਾ ਰਾਖੇ ਸਰਹੱਦਾਂ ਦੇ ਲੈ ਕੇ ਹਾਜ਼ਰ ਹਾਂ। ਅੱਜ ਦੀ ਇਸ ਖਾਸ ਪੇਸ਼ਕਸ਼ ਵਿੱਚ ਅਸੀਂ ਗੱਲ ਕਰਾਂਗੇ ਭਾਰਤ ਦੇ ਉਸ ਬਹਾਦਰ ਸਪੂਤ ਦੀ ਜਿਸ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੁਸ਼ਮਣ ਦਾ ਸਾਹਮਣਾ ਕੀਤਾ। ਨਾਂ ਸੀ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ। ਪੀਰੂ ਸਿੰਘ ਜੀ ਦਾ ਜਨਮ 20 ਮਈ 1918 ਨੂੰ ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਦੇ ਰਾਮਪੁਰ ਬੇਰੀ ਪਿੰਡ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਦੇ ਅੰਦਰ ਹਿੰਮਤ, ਅਨੁਸ਼ਾਸਨ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਸੀ। ਉਹ ਭਾਰਤੀ ਫੌਜ ਵਿੱਚ ਭਰਤੀ ਹੋਏ ਅਤੇ 6ਵੀਂ ਰਾਜਪੂਤਾਨਾ ਰਾਈਫਲਸ ਦਾ ਹਿੱਸਾ ਬਣੇ। ਸਾਲ ਸੀ 1948। ਆਜ਼ਾਦ ਭਾਰਤ ਲਈ ਇਹ ਬਹੁਤ ਚੁਣੌਤੀਪੂਰਨ ਸਮਾਂ ਸੀ। ਜੰਮੂ ਕਸ਼ਮੀਰ ਵਿੱਚ ਦੁਸ਼ਮਣ ਨਾਲ ਜੰਗ ਚੱਲ ਰਹੀ ਸੀ। 18 ਜੁਲਾਈ 1948 ਨੂੰ ਤਿੱਥਵਾਲ ਦੇ ਮੋਰਚੇ ਤੇ ਪੀਰੂ ਸਿੰਘ ਜੀ ਦੀ ਟੁਕੜੀ ਨੂੰ ਦੁਸ਼ਮਣ ਦੀ ਇੱਕ ਮਜ਼ਬੂਤ ਮਸ਼ੀਨ ਗਨ ਪੋਜੀਸ਼ਨ ਤੇ ਕਬਜ਼ਾ ਕਰਨ ਦਾ ਹੁਕਮ ਮਿਲਿਆ। ਦੁਸ਼ਮਣ ਵੱਲੋਂ ਭਾਰੀ ਗੋਲੀਬਾਰੀ ਹੋ ਰਹੀ ਸੀ। ਇੱਕ ਇੱਕ ਕਰਕੇ ਉਹਨਾਂ ਦੇ ਸਾਥੀ ਜਵਾਨ ਸ਼ਹੀਦ ਹੁੰਦੇ ਗਏ, ਪਰ ਪੀਰੂ ਸਿੰਘ ਜੀ ਅੱਗੇ ਵਧਦੇ ਰਹੇ। ਉਹ ਖੁਦ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਚੁੱਕੇ ਸਨ, ਪਰ ਹੌਸਲਾ ਉਹ ਅਜੇ ਵੀ ਕਾਇਮ ਸੀ। ਉਹਨਾਂ ਨੇ ਦੁਸ਼ਮਣ ਦੀ ਮਸ਼ੀਨ ਗਨ ਪੋਜੀਸ਼ਨ ਤੇ ਹਮਲਾ ਕੀਤਾ ਤੇ ਉਸ ਨੂੰ ਨਸ਼ਟ ਕਰ ਦਿੱਤਾ। ਪਰ ਉਹਨਾਂ ਦਾ ਮਿਸ਼ਨ ਇੱਥੇ ਖਤਮ ਨਹੀਂ ਹੋਇਆ। ਗੰਭੀਰ ਜ਼ਖਮਾਂ ਦੇ ਬਾਵਜੂਦ ਵੀ ਉਹ ਦੂਜੀ ਦੁਸ਼ਮਣ ਪੋਜੀਸ਼ਨ ਵੱਲ ਵਧੇ ਤੇ ਇਸੇ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। 18 ਜੁਲਾਈ 1948 ਨੂੰ ਦੇਸ਼ ਲਈ ਸ਼ਹੀਦ ਹੋਏ। ਸਰੋਤਿਓ, ਕੁਝ ਲੋਕ ਆਪਣੀ ਜ਼ਿੰਦਗੀ ਜਿਉਂਦੇ ਹਨ, ਪਰ ਕੁਝ ਲੋਕ ਆਪਣੀ ਜ਼ਿੰਦਗੀ ਨੂੰ ਇੱਕ ਮਿਸਾਲ ਬਣਾ ਜਾਂਦੇ ਹਨ। ਪੀਰੂ ਸਿੰਘ ਸ਼ੇਖਾਵਤ ਵੀ ਅਜਿਹੀ ਹੀ ਇੱਕ ਮਿਸਾਲ ਸਨ। ਉਹਨਾਂ ਦੀ ਅਸਾਧਾਰਨ ਬਹਾਦਰੀ ਅਤੇ ਬਲੀਦਾਨ ਲਈ ਉਹਨਾਂ ਨੂੰ ਮਰਨ ਉਪਰੰਤ ਭਾਰਤ ਦਾ ਸਰਵਉੱਚ ਸੈਨਿਕ ਸਨਮਾਨ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ। ਉਹਨਾਂ ਦੀ ਕਹਾਣੀ ਸਾਨੂੰ ਸਿਰਫ ਬਹਾਦਰੀ ਨਹੀਂ ਸਿਖਾਉਂਦੀ, ਇਹ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਿਲ ਹਾਲਾਤਾਂ ਵਿੱਚ ਵੀ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਣਾ। ਅੱਜ ਜਦੋਂ ਅਸੀਂ ਆਜ਼ਾਦ ਭਾਰਤ ਵਿੱਚ ਸਾਹ ਲੈ ਰਹੇ ਹਾਂ ਤਾਂ ਇਸ ਆਜ਼ਾਦੀ ਦੀ ਕੀਮਤ ਨੂੰ ਯਾਦ ਕਰਨਾ ਵੀ ਸਾਡਾ ਫਰਜ਼।

ਹੈ, ਕਿਉਂਕਿ ਸਰਹੱਦ ਤੇ ਖੜਾ ਇੱਕ ਸੈਨਿਕ ਸਿਰਫ ਆਪਣੀ ਜ਼ਿੰਦਗੀ ਦੀ ਰੱਖਿਆ ਨਹੀਂ ਕਰ ਰਿਹਾ ਹੁੰਦਾ, ਉਹ ਸਾਡੇ ਘਰ, ਸਾਡੇ ਪਰਿਵਾਰ, ਸਾਡੇ ਸੁਪਨਿਆਂ ਤੇ ਸਾਡੇ ਭਵਿੱਖ ਦੀ ਰੱਖਿਆ ਕਰ ਰਿਹਾ ਹੁੰਦਾ ਹੈ। ਇਹ ਉਸ ਸੂਰਮੇ ਦੀ ਗਾਥਾ ਹੈ ਜਿਸਨੇ ਆਪਣੀ ਜ਼ਿੰਦਗੀ ਦੇ ਆਖਰੀ ਪਲ ਤੱਕ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ। ਇਹ ਉਸ ਜਵਾਨ ਦੀ ਕਹਾਣੀ ਹੈ ਜਿਸਨੇ ਗੋਲੀਆਂ ਦੀ ਬਰਸਾਤ ਵਿੱਚ ਵੀ ਆਪਣੇ ਕਦਮ ਪਿੱਛੇ ਨਹੀਂ ਕੀਤੇ। ਇਹ ਉਸ ਸੈਨਿਕ ਦੀ ਕਹਾਣੀ ਹੈ ਜਿਸਦੇ ਸਾਥੀ ਇੱਕ ਇੱਕ ਕਰਕੇ ਸ਼ਹੀਦ ਹੁੰਦੇ ਗਏ, ਜਿਸਦਾ ਆਪਣਾ ਸਰੀਰ ਜ਼ਖਮਾਂ ਨਾਲ ਲਹੂ ਲੁਹਾਨ ਹੋ ਗਿਆ, ਪਰ ਜਿਸਦੇ ਹੌਸਲੇ ਨੂੰ ਕੋਈ ਜ਼ਖਮ ਤੋੜ ਨਾ ਸਕਿਆ।

0: ਪਵਨ।
1: ਇਹ ਕਹਾਣੀ ਹੈ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਜੀ ਦੀ। ਭਾਰਤ ਦੇ ਸਰਵਉੱਚ ਸੈਨਿਕ ਬਹਾਦਰੀ ਸਨਮਾਨ ਪਰਮਵੀਰ ਚੱਕਰ ਦੇ ਅਮਰ ਵਿਜੇਤਾ ਦੀ। ਇਤਿਹਾਸ ਵਿੱਚ ਕੁਝ ਤਾਰੀਖਾਂ ਅਜਿਹੀਆਂ ਹੁੰਦੀਆਂ ਹਨ ਜੋ ਸਿਰਫ ਕੈਲੰਡਰ ਦਾ ਹਿੱਸਾ ਨਹੀਂ ਰਹਿੰਦੀਆਂ, ਉਹ ਕੌਮ ਦੀ ਯਾਦ ਬਣ ਜਾਂਦੀਆਂ ਹਨ। 18 ਜੁਲਾਈ 1948 ਇਹ ਉਹੀ ਤਾਰੀਖ ਹੈ ਜਿਸ ਦਿਨ ਇੱਕ 30 ਸਾਲਾਂ ਦਾ ਜਵਾਨ ਆਪਣੇ ਦੇਸ਼ ਲਈ ਸ਼ਹੀਦ ਹੋਇਆ, ਪਰ ਉਸਦੀ ਸ਼ਹਾਦਤ ਨੇ ਉਸਦਾ ਨਾਮ ਭਾਰਤ ਦੇ ਸੈਨਿਕ ਇਤਿਹਾਸ ਵਿੱਚ ਸਦਾ ਲਈ ਅਮਰ ਕਰ ਦਿੱਤਾ। ਅੱਜ ਅਸੀਂ ਉਸੇ ਅਮਰ ਗਾਥਾ ਨੂੰ ਯਾਦ ਕਰਾਂਗੇ। ਉਹ 7 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਬਚਪਨ ਤੋਂ ਹੀ ਉਹਨਾਂ ਦਾ ਮਨ ਸੈਨਿਕ ਜੀਵਨ ਵੱਲ ਖਿੱਚਿਆ ਜਾਂਦਾ ਸੀ। ਉਹਨਾਂ ਨੂੰ ਖੇਤ ਵਿੱਚ ਕੰਮ ਕਰਨਾ ਪਸੰਦ ਸੀ, ਜੰਗਲਾਂ ਵਿੱਚ ਘੁੰਮਣਾ ਪਸੰਦ ਸੀ, ਸ਼ਿਕਾਰ ਵਿੱਚ ਵੀ ਦਿਲਚਸਪੀ ਸੀ। ਉਹਨਾਂ ਦੇ ਅੰਦਰ ਇੱਕ ਖੁੱਲੀ ਨਿਡਰ ਅਤੇ ਸਾਹਸੀ ਪ੍ਰਵਿਰਤੀ ਸੀ। ਪੜ੍ਹਾਈ ਵਿੱਚ ਉਹਨਾਂ ਦਾ ਮਨ ਨਹੀਂ ਲੱਗਿਆ ਤੇ ਉਹਨਾਂ ਨੇ ਸਕੂਲ ਛੱਡ ਦਿੱਤਾ। ਪਰ ਕਿਸੇ ਬੱਚੇ ਦਾ ਸਕੂਲ ਛੱਡ ਦੇਣਾ ਉਸਦੀ ਕਹਾਣੀ ਦਾ ਅੰਤ ਨਹੀਂ ਹੁੰਦਾ, ਕਈ ਵਾਰ ਉਸਦੀ ਅਸਲੀ ਯਾਤਰਾ ਉੱਥੋਂ ਸ਼ੁਰੂ ਹੁੰਦੀ ਹੈ। ਪੀਰੂ ਸਿੰਘ ਲਈ ਵੀ ਇਹੋ ਹੀ ਹੋਇਆ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਰਾਹ ਚੁਣਿਆ, ਫੌਜ ਦਾ ਰਾਹ। 20 ਮਈ 1936 ਆਪਣੇ 18ਵੇਂ ਜਨਮ ਦਿਨ ਦੇ ਦਿਨ ਪੀਰੂ ਸਿੰਘ ਜੀ ਦੀ ਭਾਰਤੀ ਫੌਜ ਵਿੱਚ ਭਰਤੀ ਹੋਈ। ਉਹਨਾਂ ਨੇ ਇੱਕ ਪੰਜਾਬ ਰੈਜੀਮੈਂਟ ਵਿੱਚ ਸੇਵਾ ਸ਼ੁਰੂ ਕੀਤੀ। ਇੱਕ ਪੇਂਡੂ ਨੌਜਵਾਨ ਹੁਣ ਜੋ ਵਰਦੀ ਪਾ ਚੁੱਕਾ ਸੀ, ਜਿਸ ਦੇ ਮੋਢਿਆਂ ਤੇ ਜ਼ਿੰਮੇਵਾਰੀ ਸੀ, ਜਿਸ ਦੇ ਸਾਹਮਣੇ ਅਨੁਸ਼ਾਸਨ ਸੀ ਅਤੇ ਜਿਸ ਦੀ ਜ਼ਿੰਦਗੀ ਹੁਣ ਦੇਸ਼ ਦੀ ਸੇਵਾ ਨਾਲ ਜੁੜ ਚੁੱਕੀ ਸੀ। ਫੌਜ ਸਿਰਫ ਹਥਿਆਰ ਚਲਾਉਣਾ ਨਹੀਂ ਸਿਖਾਉਂਦੀ, ਫੌਜ ਸਿਖਾਉਂਦੀ ਹੈ ਸਮੇਂ ਦੀ ਕਦਰ, ਅਨੁਸ਼ਾਸਨ, ਸਾਥੀ ਉੱਤੇ ਭਰੋਸਾ, ਆਪਣੇ ਤੋਂ ਪਹਿਲਾਂ ਦੂਜੇ ਦੀ ਚਿੰਤਾ ਅਤੇ ਸਭ ਤੋਂ ਵੱਡੀ ਗੱਲ ਫਰਜ਼। ਪੀਰੂ ਸਿੰਘ ਜੀ ਨੇ ਫੌਜੀ ਜੀਵਨ ਦੌਰਾਨ ਇਹ ਸਾਰੇ ਗੁਣ ਆਪਣੇ ਅੰਦਰ ਪੱਕੇ ਕੀਤੇ। ਉਹਨਾਂ ਨੇ ਉੱਤਰ ਪੱਛਮੀ ਸਰਹੱਦੀ ਇਲਾਕੇ ਵਿੱਚ ਵੀ ਸੇਵਾ ਕੀਤੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਹ ਜਾਪਾਨ ਵਿੱਚ ਰਾਸ਼ਟਰਮੰਡਲ ਦੀ ਕਬਜ਼ਾ ਫੌਜ ਨਾਲ ਵੀ ਰਹੇ। ਫਿਰ 1947 ਵਿੱਚ ਭਾਰਤ ਵਾਪਸ ਆ ਕੇ ਉਹ ਰਾਜਪੂਤਾਨਾ ਰਾਈਫਲਜ਼ ਵਿੱਚ ਸ਼ਾਮਲ ਹੋਏ। ਸਰੋਤਿਓ, ਸਾਲ ਸੀ 1947, ਭਾਰਤ ਆਜ਼ਾਦ ਹੋ ਗਿਆ ਸੀ। ਸਦੀਆਂ ਦੀ ਗੁਲਾਮੀ ਤੋਂ ਬਾਅਦ ਦੇਸ਼ ਨੇ ਆਜ਼ਾਦੀ ਦੀ ਸਵੇਰ ਵੇਖੀ, ਪਰ ਆਜ਼ਾਦੀ ਦੇ ਨਾਲ ਦੇਸ਼ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਵੀ ਆ ਗਈਆਂ। ਜੰਮੂ ਕਸ਼ਮੀਰ ਵਿੱਚ ਹਾਲਾਤ ਬਹੁਤ ਗੰਭੀਰ ਹੋ ਗਏ। 1948 ਵਿੱਚ ਭਾਰਤੀ ਫੌਜ ਨੂੰ ਕਸ਼ਮੀਰ ਦੀ ਰੱਖਿਆ ਲਈ ਮੋਰਚੇ ਤੇ ਉਤਰਨਾ ਪਿਆ। ਇਸੇ ਦੌਰਾਨ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਜੀ ਵੀ ਕਸ਼ਮੀਰ ਦੇ ਮੋਰਚੇ ਤੇ ਤਾਇਨਾਤ ਸਨ। ਉਹਨਾਂ ਦੀ ਯੂਨਿਟ ਸੀ 6 ਰਾਜਪੂਤਾਨਾ ਰਾਈਫਲਸ। ਹੁਣ ਅਸੀਂ ਪਹੁੰਚਦੇ ਹਾਂ ਕਸ਼ਮੀਰ ਦੇ ਤਿੱਥਵਾਲ ਖੇਤਰ ਵਿੱਚ। ਉੱਚੀਆਂ ਪਹਾੜੀਆਂ, ਔਖਾ ਪਹਾੜੀ ਇਲਾਕਾ, ਦੁਸ਼ਵਾਰ ਰਸਤੇ ਅਤੇ ਹਰ ਪਾਸੇ ਜੰਗ ਦਾ ਖਤਰਾ। ਇਸੇ ਇਲਾਕੇ ਵਿੱਚ ਸੀ ਦਾਰਾਪਾਰੀ ਦੀ ਚੋਟੀ। ਸਰਕਾਰੀ ਵੇਰਵੇ ਅਨੁਸਾਰ ਇਹ ਚੋਟੀ ਤਿੱਥਵਾਲ ਖੇਤਰ ਵਿੱਚ ਲਗਭਗ 11,481 ਫੁੱਟ ਦੀ ਉਚਾਈ ਤੇ ਸੀ। ਜ਼ਰਾ ਸੋਚੋ, ਇੰਨੀ ਉਚਾਈ, ਪਹਾੜੀ ਢਲਾਣਾ, ਠੰਡੀ ਹਵਾ ਅਤੇ ਉਸ ਉੱਤੇ ਦੁਸ਼ਮਣ ਦੀਆਂ ਮਜ਼ਬੂਤ ਸਥਿਤੀਆਂ। ਇਹ ਕੋਈ ਆਸਾਨ ਕੰਮ ਨਹੀਂ ਸੀ, ਪਰ ਫੌਜੀ ਜੀਵਨ ਵਿੱਚ ਇੱਕ ਗੱਲ ਸਿਖਾਈ ਜਾਂਦੀ ਹੈ, ਹੁਕਮ ਮਿਲਣ ਤੋਂ ਬਾਅਦ ਮੁਸ਼ਕਿਲ ਨਹੀਂ ਵੇਖੀ ਜਾਂਦੀ, ਮੰਜ਼ਿਲ ਵੇਖੀ ਜਾਂਦੀ ਹੈ। ਤਾਰੀਖ ਸੀ 18 ਜੁਲਾਈ 1900

1948 ਭਾਰਤੀ ਫੌਜ ਨੇ ਦਰਾਪਾਰੀ ਦੀ ਚੋਟੀ ਵੱਲ ਹਮਲਾ ਕੀਤਾ। ਜਵਾਨ ਅੱਗੇ ਵਧੇ ਪਰ ਸਾਹਮਣੇ ਤੋਂ ਗੋਲੀਆਂ ਦੀ ਬਰਸਾਤ ਸ਼ੁਰੂ ਹੋ ਗਈ। ਸਰੋਤਿਓ, ਜੰਗ ਦੇ ਮੈਦਾਨ ਵਿੱਚ ਗੋਲੀ ਦੀ ਆਵਾਜ਼ ਸਿਰਫ ਆਵਾਜ਼ ਨਹੀਂ ਹੁੰਦੀ, ਉਹ ਹਰ ਜਵਾਨ ਨੂੰ ਦੱਸਦੀ ਹੈ ਕਿ ਅਗਲਾ ਪਲ ਕੀ ਲਿਆਵੇਗਾ। ਕਿਸੇ ਨੂੰ ਨਹੀਂ ਪਤਾ, ਫਿਰ ਵੀ ਜਵਾਨ ਅੱਗੇ ਵੱਧਦਾ ਹੈ। ਕਿਉਂ? ਕਿਉਂਕਿ ਉਸਦੇ ਪਿੱਛੇ ਉਸਦੀ ਧਰਤੀ ਹੁੰਦੀ ਹੈ, ਉਸਦੇ ਪਿੱਛੇ ਉਸਦਾ ਪਰਿਵਾਰ ਹੁੰਦਾ ਹੈ, ਉਸਦੇ ਪਿੱਛੇ ਉਸਦਾ ਦੇਸ਼ ਹੁੰਦਾ ਹੈ ਅਤੇ ਉਸਦੇ ਸਾਹਮਣੇ ਉਸਦਾ ਫਰਜ਼।

ਭਾਰਤੀ ਜਵਾਨ ਅੱਗੇ ਵਧ ਰਹੇ ਸਨ। ਦੁਸ਼ਮਣ ਵੱਲੋਂ ਭਾਰੀ ਗੋਲਾਬਾਰੀ ਹੋ ਰਹੀ ਸੀ। ਪੀਰੂ ਸਿੰਘ ਜੀ ਵੀ ਅੱਗੇ ਵਧ ਰਹੇ ਸਨ। ਉਹ ਦੁਸ਼ਮਣ ਦੀਆਂ ਗੋਲੀਆਂ ਤੋਂ ਬਚਦੇ ਹੋਏ ਹੌਲੀ ਹੌਲੀ ਪਰ ਦ੍ਰਿੜਤਾ ਨਾਲ ਉਸ ਮਸ਼ੀਨ ਗੰਨ ਵਾਲੀ ਸਥਿਤੀ ਵੱਲ ਵਧੇ ਅਤੇ ਫਿਰ ਉਹ ਦੁਸ਼ਮਣ ਦੀ ਮਸ਼ੀਨ ਗੰਨ ਵਾਲੀ ਪੋਜੀਸ਼ਨ ਤੱਕ ਪਹੁੰਚ ਗਏ। ਇਹ ਆਮੋ ਸਾਹਮਣੇ ਦੀ ਬਹਾਦਰੀ ਸੀ। ਇੱਕ ਪਾਸੇ ਹਥਿਆਰ, ਦੂਜੇ ਪਾਸੇ ਜਾਨ ਦੀ ਬਾਜ਼ੀ। ਪਰ ਪੀਰੂ ਸਿੰਘ ਰੁਕੇ ਨਹੀਂ। ਉਹਨਾਂ ਨੇ ਦੁਸ਼ਮਣ ਦੀ ਸਥਿਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਸਰੋਤਿਓ, ਜੰਗ ਵਿੱਚ ਸਭ ਤੋਂ ਵੱਡਾ ਦਰਦ ਕੀ ਹੁੰਦਾ ਹੈ? ਆਪਣੇ ਸਾਥੀ ਨੂੰ ਗਵਾ ਦੇਣਾ, ਜਿਸ ਦੇ ਨਾਲ ਤੁਸੀਂ ਕਦਮ ਮਿਲਾ ਕੇ ਚੱਲੇ ਹੋਵੋ, ਜਿਸ ਦੇ ਨਾਲ ਤੁਸੀਂ ਹੱਸੇ ਹੋਵੋ, ਜਿਸ ਉੱਤੇ ਤੁਸੀਂ ਭਰੋਸਾ ਕੀਤਾ ਹੋਵੇ, ਉਸੇ ਸਾਥੀ ਨੂੰ ਆਪਣੇ ਸਾਹਮਣੇ ਡਿੱਗਦਾ ਦੇਖਣਾ, ਇਹ ਬਹੁਤ ਵੱਡਾ ਮਾਨਸਿਕ ਝਟਕਾ ਹੁੰਦਾ ਹੈ। ਪੀਰੂ ਸਿੰਘ ਦੇ ਕਈ ਸਾਥੀ ਸ਼ਹੀਦ ਹੋ ਚੁੱਕੇ ਸਨ ਤੇ ਇੱਕ ਸਮੇਂ ਉਹ ਲਗਭਗ ਇਕੱਲੇ ਹੀ ਰਹਿ ਗਏ, ਪਰ ਉਹਨਾਂ ਨੂੰ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਹਿੰਮਤ ਕੀ ਹੁੰਦੀ ਹੈ? ਕੀ ਹਿੰਮਤ ਦਾ ਮਤਲਬ ਹੈ ਕਿ ਮਨੁੱਖ ਨੂੰ ਡਰ ਹੀ ਨਾ ਲੱਗੇ? ਨਹੀਂ, ਹਿੰਮਤ ਦਾ ਮਤਲਬ ਹੈ ਡਰ ਹੋਣ ਦੇ ਬਾਵਜੂਦ ਸਹੀ ਕੰਮ ਕਰਨਾ, ਮੌਤ ਸਾਹਮਣੇ ਹੋਣ ਦੇ ਬਾਵਜੂਦ ਫਰਜ਼ ਤੋਂ ਪਿੱਛੇ ਨਾ ਹਟਣਾ, ਤੇ ਇਹੀ ਪੀਰੂ ਸਿੰਘ ਜੀ ਨੇ ਕਰਕੇ ਦਿਖਾਇਆ। ਪਹਿਲੀ ਸਥਿਤੀ ਤੇ ਕਾਬੂ ਪਾਉਣ ਤੋਂ ਬਾਅਦ ਪੀਰੂ ਸਿੰਘ ਜੀ ਨਹੀਂ ਰੁਕੇ। ਉਹਨਾਂ ਨੇ ਸਾਹਮਣੇ ਦੁਸ਼ਮਣ ਦੀ ਇੱਕ ਹੋਰ ਪੋਜੀਸ਼ਨ ਸੀ, ਉਹ ਉਸ ਵੱਲ ਵਧੇ। ਦੁਸ਼ਮਣ ਦੇ ਸੈਨਿਕਾਂ ਨੇ ਉਹਨਾਂ ਨੂੰ ਦੇਖ ਲਿਆ। ਉਹਨਾਂ ਵੱਲ ਹੱਥ ਗੋਲੇ ਸੁੱਟੇ ਜਾਣ ਲੱਗੇ। ਇੱਕ ਤੋਂ ਬਾਅਦ ਇੱਕ ਧਮਾਕਾ ਤੇ ਪੀਰੂ ਸਿੰਘ ਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਹਨਾਂ ਦੀਆਂ ਅੱਖਾਂ ਖੂਨ ਨਾਲ ਭਰ ਗਈਆਂ, ਸਰੀਰ ਉੱਤੇ ਗੰਭੀਰ ਜ਼ਖਮ ਸਨ। ਕਿਸੇ ਵੀ ਆਮ ਮਨੁੱਖ ਲਈ ਇਹ ਪਿੱਛੇ ਹਟਣ ਦਾ ਪਲ ਹੁੰਦਾ, ਪਰ ਪੀਰੂ ਸਿੰਘ ਲਈ ਇਹ ਫਰਜ਼ ਪੂਰਾ ਕਰਨ ਦਾ ਆਖਰੀ ਮੌਕਾ ਸੀ। ਉਹਨਾਂ ਨੇ ਫਿਰ ਵੀ ਦੁਸ਼ਮਣ ਦੀ ਸਥਿਤੀ ਵੱਲ ਹੱਥ ਗੋਲੇ ਸੁੱਟੇ। ਇੱਕ ਜ਼ੋਰਦਾਰ ਧਮਾਕਾ ਹੋਇਆ। ਦੁਸ਼ਮਣ ਦੇ ਸੈਨਿਕ ਬੇਅਸਰ ਹੋਏ ਅਤੇ ਉਸੇ ਸੰਘਰਸ਼ ਵਿੱਚ ਪੀਰੂ ਸਿੰਘ ਜੀ ਵੀ ਸ਼ਹੀਦ ਹੋ ਗਏ।

ਸਰੋਤਿਓ, ਪੀਰੂ ਸਿੰਘ ਜੀ ਦੀ ਸ਼ਹਾਦਤ ਨੂੰ ਉਹਨਾਂ ਦੀ ਯੂਨਿਟ ਅੱਜ ਵੀ ਯਾਦ ਕਰਦੀ ਹੈ। 6ਵੀਂ ਰਾਜਪੂਤਾਨਾ ਰਾਈਫਲਸ ਵੱਲੋਂ ਦਰਾਪਾਰੀ ਦੀ ਲੜਾਈ ਦੇ ਸਨਮਾਨ ਨੂੰ ਯਾਦ ਕੀਤਾ ਜਾਂਦਾ ਹੈ। ਇਸ ਨੂੰ ਬੈਟਲ ਆਨਰ ਆਫ ਦਰਾਪਾਰੀ ਵਜੋਂ ਯਾਦ ਕੀਤਾ ਜਾਂਦਾ ਹੈ। ਇੱਕ ਸੈਨਿਕ ਦੀ ਸ਼ਹਾਦਤ ਸਿਰਫ ਇੱਕ ਪਰਿਵਾਰ ਦੀ ਯਾਦ ਨਹੀਂ ਬਣਦੀ, ਉਹ ਪੂਰੀ ਰੈਜੀਮੈਂਟ ਦੀ ਵਿਰਾਸਤ ਬਣ ਜਾਂਦੀ ਹੈ। ਅਸੀਂ ਜਦੋਂ ਕਿਸੇ ਸ਼ਹੀਦ ਦੀ ਗੱਲ ਕਰਦੇ ਹਾਂ, ਅਸੀਂ ਅਕਸਰ ਉਸਦੇ ਹੱਥ ਵਿੱਚ ਫੜੀ ਬੰਦੂਕ ਵੱਲ ਵੇਖਦੇ ਹਾਂ, ਉਸਦੀ ਵਰਦੀ ਵੱਲ ਵੇਖਦੇ ਹਾਂ, ਉਸਦੇ ਤਗਮੇ ਵੱਲ ਵੇਖਦੇ ਹਾਂ, ਉਸਦੀ ਬਹਾਦਰੀ ਵੱਲ ਵੇਖਦੇ ਹਾਂ, ਪਰ ਉਸਦੀ ਸ਼ਹਾਦਤ ਦੇ ਪਿੱਛੇ ਇੱਕ ਪਰਿਵਾਰ ਵੀ ਹੁੰਦਾ ਹੈ। ਇੱਕ ਮਾਂ ਜਿਸਨੇ ਪੁੱਤਰ ਨੂੰ ਜਨਮ ਦਿੱਤਾ, ਇੱਕ ਪਿਤਾ ਜਿਸਨੇ ਪੁੱਤਰ ਨੂੰ ਵੱਡਾ ਕੀਤਾ, ਭੈਣ ਭਰਾ ਜਿਨ੍ਹਾਂ ਨਾਲ ਬਚਪਨ ਬੀਤਿਆ, ਦੋਸਤ ਜਿਨ੍ਹਾਂ ਨਾਲ ਯਾਦਾਂ ਜੁੜੀਆਂ। ਜਦੋਂ ਇੱਕ ਸੈਨਿਕ ਸਰਹੱਦ ਤੇ ਜਾਂਦਾ ਹੈ ਤਾਂ ਸਿਰਫ ਉਹ ਇਕੱਲਾ ਨਹੀਂ ਜਾਂਦਾ, ਉਸਦੇ ਨਾਲ ਉਸਦਾ ਪਰਿਵਾਰ ਵੀ ਇੱਕ ਅਣਕਹੀ ਕੁਰਬਾਨੀ ਕਰਦਾ ਹੈ। ਸੈਨਿਕ ਦੀ ਜ਼ਿੰਦਗੀ ਦੂਰੋਂ ਵੇਖਣ ਵਿੱਚ ਸ਼ਾਨਦਾਰ ਲੱਗਦੀ ਹੈ, ਵਰਦੀ ਤਗਮੇ ਪਰੇਡ ਸਲਾਮੀ, ਪਰ ਇਸ ਚਮਕ ਦੇ ਪਿੱਛੇ ਬਹੁਤ ਕੁਝ ਲੁਕਿਆ ਹੁੰਦਾ। ਘਰ ਤੋਂ ਦੂਰ ਰਹਿਣਾ, ਤਿਉਹਾਰਾਂ ਤੇ ਘਰ ਨਾ ਪਹੁੰਚ ਸਕਣਾ, ਪਰਿਵਾਰ ਦੀਆਂ ਖੁਸ਼ੀਆਂ ਤੋਂ ਦੂਰ ਰਹਿਣਾ, ਖਤਰੇ ਵਿੱਚ ਰਹਿਣਾ, ਅਤੇ ਹਰ ਵੇਲੇ ਇਹ ਪਤਾ ਹੋਣਾ ਕਿ ਅਗਲਾ ਪਲ ਕੀ ਲਿਆਵੇਗਾ, ਕਿਸੇ ਨੂੰ ਨਹੀਂ ਪਤਾ। ਪੀਰੂ ਸਿੰਘ ਜੀ ਨੇ ਵੀ ਇਹ ਸਭ ਕੁਝ ਸਹਿਆ, ਪਰ ਉਹਨਾਂ ਨੇ ਕਦੇ ਆਪਣੇ ਫਰਜ਼ ਨੂੰ ਛੋਟਾ ਨਹੀਂ ਸਮਝਿਆ। ਅੱਜ ਦੇ ਨੌਜਵਾਨਾਂ ਲਈ ਪੀਰੂ ਸਿੰਘ ਜੀ ਦੀ ਕਹਾਣੀ ਦਾ ਕੀ ਮਤਲਬ ਹੈ? ਬਹੁਤ ਡੂੰਘਾ ਮਤਲਬ ਹੈ। ਅੱਜ ਸਾਡੇ ਕੋਲ ਸਹੂਲਤਾਂ ਹਨ, ਅੱਜ ਸਾਡੇ ਕੋਲ ਟੈਕਨੋਲੋਜੀ ਹੈ, ਸਾਡੇ ਕੋਲ ਸਿੱਖਿਆ ਦੇ ਮੌਕੇ ਹਨ, ਪਰ ਕੀ ਸਾਡੇ ਅੰਦਰ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਉਹੀ ਤਾਕਤ ਹੈ? ਪੀਰੂ ਸਿੰਘ ਜੀ ਦੀ ਜ਼ਿੰਦਗੀ ਸਾਨੂੰ ਕਹਿੰਦੀ ਹੈ, ਮੁਸ਼ਕਿਲ ਆਵੇ ਤਾਂ ਰੁਕਣਾ ਨਹੀਂ, ਹਾਰ ਆਵੇ ਤਾਂ ਟੁੱਟਣਾ ਨਹੀਂ, ਜ਼ਿੰਮੇਵਾਰੀ ਆਵੇ ਤਾਂ ਭੱਜਣਾ ਨਹੀਂ, ਅਤੇ ਜਦੋਂ ਗੱਲ ਦੇਸ਼ ਦੀ ਹੋਵੇ ਤਾਂ ਆਪਣਾ ਫਰਜ਼ ਸਭ ਤੋਂ ਉੱਪਰ ਰੱਖਣਾ। ਸਰੋਤਿਓ, ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਸਿਰਫ ਫੁੱਲ ਚੜਾਉਣਾ ਨਹੀਂ, ਸਿਰਫ ਇੱਕ ਮਿੰਟ ਦਾ ਮੌਨ ਨਹੀਂ, ਸਿਰਫ ਸੋਸ਼ਲ ਮੀਡੀਆ ਤੇ ਤਸਵੀਰ ਲਗਾਉਣਾ ਨਹੀਂ। ਸੱਚੀ ਸ਼ਰਧਾਂਜਲੀ ਕੀ ਹੈ? ਇੱਕ ਵਿਦਿਆਰਥੀ ਇਮਾਨਦਾਰੀ ਨਾਲ ਪੜ੍ਹੇ, ਇਹ ਸ਼ਰਧਾਂਜਲੀ ਹੈ। ਇੱਕ ਅਧਿਆਪਕ ਪੂਰੀ ਇਮਾਨਦਾਰੀ ਨਾਲ ਪੜ੍ਹਾਏ, ਇਹ ਸ਼ਰਧਾਂਜਲੀ ਹੈ। ਇੱਕ ਕਿਸਾਨ ਮਿਹਨਤ ਨਾਲ ਅੰਨ ਪੈਦਾ ਕਰੇ, ਇਹ ਸ਼ਰਧਾਂਜਲੀ ਹੈ। ਇੱਕ ਕਰਮਚਾਰੀ ਆਪਣਾ ਕੰਮ ਇਮਾਨਦਾਰੀ ਨਾਲ ਕਰੇ, ਇਹ ਸ਼ਰਧਾਂਜਲੀ ਹੈ। ਅਤੇ ਹਰ ਨਾਗਰਿਕ ਆਪਣੇ ਦੇਸ਼ ਪ੍ਰਤੀ ਜ਼ਿੰਮੇਵਾਰੀ ਨਿਭਾਏ, ਇਹੀ ਸ਼ਹੀਦਾਂ ਲਈ ਸਭ ਤੋਂ ਵੱਡਾ ਸਤਿਕਾਰ ਹੈ। ਪਹਿਲੀ ਸਿੱਖਿਆ ਹਿੰਮਤ। ਹਿੰਮਤ ਦਾ ਮਤਲਬ ਡਰ ਦਾ ਨਾ ਹੋਣਾ ਨਹੀਂ, ਡਰ ਦੇ ਬਾਵਜੂਦ ਅੱਗੇ ਵਧਣਾ ਹਿੰਮਤ ਹੈ। ਦੂਜੀ ਸਿੱਖਿਆ ਫਰਜ਼। ਆਪਣੇ ਫਰਜ਼ ਨੂੰ ਮੁਸ਼ਕਿਲ ਵੇਲੇ ਵੀ ਨਿਭਾਉਣਾ ਹੀ ਅਸਲੀ ਚਰਿੱਤਰ ਹੈ। ਤੀਜੀ ਸਿੱਖਿਆ ਸਾਥ। ਜੰਗ ਦੇ ਮੈਦਾਨ ਵਿੱਚ ਕੋਈ ਵੀ ਜਵਾਨ ਇਕੱਲਾ ਨਹੀਂ ਹੁੰਦਾ, ਸਾਥੀ ਲਈ ਖੜਨਾ ਵੀ ਬਹਾਦਰੀ ਹੈ। ਤੇ ਚੌਥੀ ਸਿੱਖਿਆ ਕੁਰਬਾਨੀ। ਵੱਡੇ ਮਕਸਦ ਲਈ ਕਈ ਵਾਰ ਆਪਣੀ ਸੁੱਖ ਸਹੂਲਤ ਛੱਡ ਦੇਣੀ। ਪੰਜਵੀਂ ਸਿੱਖਿਆ ਦੇਸ਼ ਪ੍ਰੇਮ। ਦੇਸ਼ ਪ੍ਰੇਮ ਸਿਰਫ ਨਾਰਾ ਨਹੀਂ, ਇਹ ਇੱਕ ਜ਼ਿੰਮੇਵਾਰੀ ਹੈ, ਇਹ ਜੀਵਨ ਮੁੱਲ ਹੈ। ਸਰੋਤਿਓ, ਪੀਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਾਲ ਬੀਤ ਗਏ, ਪਰ ਸਮਾਂ ਉਹਨਾਂ ਦੀ ਕਹਾਣੀ ਨੂੰ ਮਿਟਾ ਨਹੀਂ ਸਕਿਆ। 2023 ਵਿੱਚ ਪਰਾਕਰਮ ਦਿਵਸ ਮੌਕੇ ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ਦੇ 21 ਬੇਨਾਮ ਟਾਪੂਆਂ ਦਾ ਨਾਮ 21 ਪਰਮਵੀਰ ਚੱਕਰ ਵਿਜੇਤਿਆਂ ਦੇ ਨਾਮ ਤੇ ਰੱਖਿਆ ਗਿਆ। ਉਹਨਾਂ ਵਿੱਚੋਂ ਇੱਕ ਟਾਪੂ ਦਾ ਨਾਮ ਪੀਰੂ ਸਿੰਘ ਜੀ ਦੇ ਨਾਮ ਤੇ ਵੀ ਰੱਖਿਆ ਗਿਆ। ਇਹ ਸਿਰਫ ਇੱਕ ਨਾਮ ਨਹੀਂ, ਇਹ ਦੇਸ਼ ਦੀ ਯਾਦ ਹੈ, ਇਹ ਸੰਦੇਸ਼ ਹੈ ਜੋ ਲੋਕ ਦੇਸ਼ ਲਈ ਆਪਣੀ ਜ਼ਿੰਦਗੀ ਦੇ ਦਿੰਦੇ ਹਨ, ਦੇਸ਼ ਉਹਨਾਂ ਨੂੰ ਕਦੇ ਨਹੀਂ ਭੁੱਲਦਾ।

ਗੋਲੀਆਂ ਦੀਆਂ ਆਵਾਜ਼ਾਂ, ਇੱਕ ਇੱਕ ਕਰਕੇ ਸਾਥੀ ਡਿੱਗ ਰਹੇ ਹਨ ਤੇ ਉਸ ਸਭ ਦੇ ਵਿਚਕਾਰ ਇੱਕ ਸੈਨਿਕ ਅੱਗੇ ਵਧ ਰਿਹਾ ਹੈ। ਉਹ ਜਾਣਦਾ ਹੈ ਖਤਰਾ ਬਹੁਤ ਵੱਡਾ ਹੈ, ਉਹ ਜਾਣਦਾ ਹੈ ਵਾਪਸ ਆਉਣਾ ਸ਼ਾਇਦ ਮੁਮਕਿਨ ਨਾ ਹੋਵੇ, ਪਰ ਉਹ ਫਿਰ ਵੀ ਅੱਗੇ ਵੱਧਦਾ ਹੈ। ਕਿਉਂ? ਕਿਉਂਕਿ ਉਸਦੇ ਮਨ ਵਿੱਚ ਇੱਕੋ ਗੱਲ ਹੈ, ਮੇਰਾ ਫਰਜ਼ ਅਜੇ ਪੂਰਾ ਨਹੀਂ ਹੋਇਆ। ਇਹ ਵਾਕ ਪੀਰੂ ਸਿੰਘ ਦੀ ਪੂਰੀ ਜ਼ਿੰਦਗੀ ਨੂੰ ਸਮਝਣ ਲਈ ਕਾਫੀ ਹੈ। ਸ਼ਹਾਦਤ, ਇਹ ਸ਼ਬਦ ਸੁਣਨ ਵਿੱਚ ਛੋਟਾ ਹੈ, ਪਰ ਇਸ ਦੇ ਅੰਦਰ ਇੱਕ ਪੂਰੀ ਦੁਨੀਆ ਹੈ। ਸ਼ਹਾਦਤ ਦਾ ਮਤਲਬ ਹੈ ਆਪਣੇ ਤੋਂ ਪਹਿਲਾਂ ਕਿਸੇ ਹੋਰ ਨੂੰ ਰੱਖਣਾ, ਆਪਣੀ ਸੁਰੱਖਿਆ ਤੋਂ ਪਹਿਲਾਂ ਦੇਸ਼ ਦੀ ਸੁਰੱਖਿਆ ਨੂੰ ਰੱਖਣਾ, ਆਪਣੇ ਭਵਿੱਖ ਤੋਂ ਪਹਿਲਾਂ ਦੇਸ਼ ਦੇ ਭਵਿੱਖ ਨੂੰ ਰੱਖਣਾ। ਅਤੇ ਪੀਰੂ ਸਿੰਘ ਜੀ ਨੇ ਇਹ ਗੱਲ ਸਿਰਫ ਕਹੀ ਨਹੀਂ, ਆਪਣੀ ਜ਼ਿੰਦਗੀ ਦੇ ਕੇ ਸਾਬਤ ਕੀਤੀ। ਸਰੋਤਿਓ, ਅੱਜ ਦੀ ਇਸ ਪੇਸ਼ਕਸ਼ ਦੇ ਅੰਤ ਤੇ ਆਓ ਕੁਝ ਪਲਾਂ ਲਈ ਚੁੱਪ ਹੋਈਏ, ਉਸ ਸੂਰਮੀ ਨੂੰ ਯਾਦ ਕਰੀਏ ਜਿਸਨੇ 30 ਸਾਲ ਦੀ ਉਮਰ ਵਿੱਚ ਆਪਣਾ ਅੱਜ ਸਾਡੇ ਕੱਲ ਲਈ ਵਾਰ ਦਿੱਤਾ। ਉਸ ਮਾਂ ਨੂੰ ਯਾਦ ਕਰੀਏ ਜਿਸਨੇ ਆਪਣੇ ਪੁੱਤਰ ਨੂੰ ਦੇਸ਼ ਦੀ ਸੇਵਾ ਲਈ ਭੇਜਿਆ। ਉਸ ਪਰਿਵਾਰ ਨੂੰ ਯਾਦ ਕਰੀਏ ਜਿਸਨੇ ਆਪਣੇ ਪਿਆਰੇ ਨੂੰ ਦੇਸ਼ ਦੇ ਨਾਮ ਕਰ ਦਿੱਤਾ। ਅਤੇ ਉਹਨਾਂ ਸਾਰੇ ਸੈਨਿਕਾਂ ਨੂੰ ਯਾਦ ਕਰੀਏ ਜੋ ਅੱਜ ਵੀ ਸਰਹੱਦਾਂ ਤੇ ਸਾਡੇ ਲਈ ਪਹਿਰਾ ਦੇ ਰਹੇ ਨੇ। ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਜੀ, ਤੁਹਾਨੂੰ ਸਾਡਾ ਕੋਟ ਕੋਟ ਨਮਨ, ਤੁਹਾਡੀ ਬਹਾਦਰੀ ਨੂੰ ਨਮਨ, ਤੁਹਾਡੇ ਅਨੁਸ਼ਾਸਨ ਨੂੰ ਨਮਨ, ਤੁਹਾਡੇ ਫਰਜ਼ ਨੂੰ ਨਮਨ ਅਤੇ ਤੁਹਾਡੀ ਸ਼ਹਾਦਤ ਨੂੰ ਦਿਲੋਂ ਸਲਾਮ।

ਸਰੋਤਿਓ, ਤੁਸੀਂ ਸੁਣ ਰਹੇ ਸੀ ਅਮਰ ਸ਼ਹੀਦ ਪੀਰੂ ਸਿੰਘ ਸ਼ੇਖਾਵਤ ਦੀ ਗਾਥਾ, ਤੇ ਮੈਂ ਹਾਂ ਤੁਹਾਡਾ ਰੇਡੀਓ ਦੋਸਤ ਕੁਲਜੀਤ ਚਹਿਲ। ਇਤਿਹਾਸ ਦੇ ਪੰਨੇ ਸਾਨੂੰ ਹਮੇਸ਼ਾ ਯਾਦ ਦਿਵਾਉਂਦੇ ਰਹਿਣ ਕਿ ਦੇਸ਼ ਦੀ ਸੇਵਾ, ਦੇਸ਼ ਦੀ ਰੱਖਿਆ ਸਿਰਫ ਸਰਹੱਦ ਤੇ ਖੜੇ ਸੈਨਿਕ ਦੀ ਜ਼ਿੰਮੇਵਾਰੀ ਨਹੀਂ, ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਆਓ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖੀਏ ਅਤੇ ਦੇਸ਼ ਨਾਲ ਪਿਆਰ ਕਰੀਏ ਅਤੇ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਈਏ, ਕਿਉਂਕਿ ਜਿਨ੍ਹਾਂ ਨੇ ਸਾਡੇ ਲਈ ਆਪਣੀ ਜਾਨ ਵਾਰ ਦਿੱਤੀ ਉਹਨਾਂ ਦੀ ਯਾਦ ਨੂੰ ਜ਼ਿੰਦਾ ਰੱਖਣਾ ਹੀ ਸਾਡਾ ਫਰਜ਼ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ, ਸਿਲਸਿਲਾ ਰਾਖੇ ਸਰਹੱਦਾਂ ਦੇ। ਅੱਜ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਸੁਣ ਰਹੇ ਸੀ ਵਿਸ਼ਾ, ਚੌਥਾ ਪਰਮਵੀਰ ਚੱਕਰ ਵਿਜੇਤਾ ਸ਼੍ਰੀ ਪੇਰੂ ਸ਼ੇਖਾਵਤ ਜੀ। ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਕੁਲਜੀਤ ਚਹਿਲ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਸੋ ਆਓ ਸੁਣਦੇ ਹਾਂ ਕੁਝ ਸੰਦੇਸ਼।

0: ਮਿਤੀ 16 ਅਗਸਤ ਦਿਨ ਐਤਵਾਰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਅਧਾਰਿਤ ਹੋਵੇਗਾ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਜੀ ਦੀ ਸ਼ਹਾਦਤ ਦੇ ਉੱਤੇ। ਤੇ ਪ੍ਰੋਗਰਾਮ
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਅਗਸਤ ਦਿਨ ਸੋਮਵਾਰ ਸ਼ਾਮ 5:30 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਕਲਮ ਤੋਂ ਰਚਿਆ ਅਮਰ ਕਾਵ ਕਿੱਸਾ ਮਿਰਜ਼ਾ ਸਾਹਿਬਾ।

ਪ੍ਰੋਗਰਾਮ ਸੰਬੰਧੀ ਸੂਚਨਾ ਮਿਤੀ 17 ਅਗਸਤ 2026 ਨੂੰ ਸ਼ਾਮ 5 ਵਜੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਵਿਸ਼ਾ ਰਹੇਗਾ ਨਰਮੇ ਅਤੇ ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਮਾਹਿਰ ਹੋਣਗੇ ਡਾਕਟਰ ਜਸਰੀਤ ਕੌਰ ਤਾਂ ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਮਿਤੀ 17 ਅਗਸਤ 2026 ਸਮਾਂ ਸ਼ਾਮ 5 ਵਜੇ

0: FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ 6:20 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇ।
1: ਤੈਨੂੰ ਕਾਲਜ ਦਾ ਸਮਾਂ ਯਾਦ ਹੈ?
2: ਓਏ ਕਾਲਜ ਦੀਆਂ ਯਾਦਾਂ ਛੱਡੋ, ਬਹੁਤ ਸਾਰੀਆਂ ਚੀਜ਼ਾਂ ਮੈਂ ਭੁੱਲ ਗਿਆ। ਉਦੋਂ ਦਾ ਬੈਂਕ ਖਾਤਾ ਵੀ ਯਾਦ ਨਹੀਂ ਹੈ।
1: ਬੈਂਕ ਖਾਤਾ ਪੁਰਾਣਾ ਹੋਵੇ ਤਾਂ ਪਤਾ ਲੱਗ ਸਕਦਾ ਹੈ?
2: ਕਿੱਥੋਂ ਪਤਾ ਚੱਲੇਗਾ?
1: ਉਦਗਮ ਤੋਂ। RBI ਦੇ ਉਦਗਮ ਪੋਰਟਲ ਤੇ ਰਜਿਸਟਰ ਕਰਕੇ ਲੌਗਇਨ ਕਰੋ ਅਤੇ ਆਪਣੇ ਵੇਰਵੇ ਭਰ ਕੇ 10 ਸਾਲ ਜਾਂ ਇਸ ਤੋਂ ਪੁਰਾਣੇ ਅਕ੍ਰਿਆਸ਼ੀਲ ਖਾਤਿਆਂ ਦੀ ਖੋਜ ਕਰੋ। ਬੈਂਕ ਨਾਲ ਸੰਪਰਕ ਕਰਕੇ ਖਾਤਾ ਕ੍ਰਿਆਸ਼ੀਲ ਕਰੋ।
2: ਅੱਜ ਹੀ ਸਰਚ ਕਰਾਂਗਾ।
1: ਤਾਂ ਅੱਜ ਦੀ ਚਾਹ ਤੇਰੇ ਵੱਲੋਂ।
2: ਹਾਂ ਹਾਂ।
3: RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ 39.68 ਕਿਲੋਮੀਟਰ ਲੰਮੀ ਗਾਦੀਆਂ ਬਿਆਸ ਨਵੀਂ ਬ੍ਰੌਡਗੇਜ ਰੇਲਵੇ ਲਾਈਨ ਲਈ 1,419 ਕਰੋੜ ਰੁਪਏ ਤੋਂ ਵੱਧ ਦੇ ਡਿਟੇਲਡ ਐਸਟੀਮੇਟ ਨੂੰ ਮਨਜ਼ੂਰੀ ਮਿਲਣ ਦਾ ਸਵਾਗਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹਰਸਿਮਰਤ ਕੌਰ ਬਾਦਲ ਨੇ ਮਹਾਰਾਸ਼ਟਰ ਦੇ ਨਾਂਦੇੜ ਵਿਖੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਜਾਨਲੇਵਾ ਹਮਲੇ ਦੀ NI ਜਾਂਚ ਦੀ ਮੰਗ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 2 ਵੱਖ ਵੱਖ ਘਟਨਾਵਾਂ ਵਿਚ ਦਹਿਸ਼ਤਗਰਦ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਧਮਾਕਾ ਖੇਜ ਸਮੱਗਰੀ ਬਰਾਮਦ ਕੀਤੀ ਹੈ ਤੇ ਨਸ਼ੀਲੇ ਪਦਾਰਥ ਤੇ ਹਥਿਆਰ ਵੀ ਜ਼ਬਤ ਕੀਤੇ ਨੇ। ਸਰਹੰਦ ਦੇ ਮਾਧੋਪੁਰ ਚੌਂਕ ਨੇੜੇ ਹਰਿਦੁਆਰ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰੇ ਵਾਹਨ ਨਾਲ ਵਾਪਰਿਆ ਹਾਦਸਾ, 2 ਦੀ ਮੌਤ, ਕਰੀਬ 15 ਜ਼ਖਮੀ ਤੇ ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿਚ ਅਗਲੇ 2 ਦਿਨਾਂ ਲਈ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ। ਹੁਣ ਖਬਰਾਂ ਵਿਸਥਾਰ ਨਾਲ। ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ 39.68 ਕਿਲੋਮੀਟਰ ਲੰਮੀ ਕਾਦੀਆਂ ਬਿਆਸ ਨਵੀਂ ਬ੍ਰੌਡਗੇਜ ਰੇਲਵੇ ਲਾਈਨ ਲਈ 1,419 ਕਰੋੜ ਰੁਪਏ ਤੋਂ ਵੱਧ ਦੇ ਡਿਟੇਲਡ ਐਸਟੀਮੇਟ ਜਾਂ ਵੇਰਵੇ ਸਹਿਤ ਅਨੁਮਾਨ ਨੂੰ ਮਨਜ਼ੂਰੀ ਮਿਲਣ ਦਾ ਸਵਾਗਤ ਕਰਦਿਆਂ ਇਸ ਨੂੰ ਪੰਜਾਬ ਲਈ ਵੱਡੀ ਉਪਲਬਧੀ ਅਤੇ ਮਾਝਾ ਖੇਤਰ ਲਈ ਇਤਿਹਾਸਕ ਵਿਕਾਸ ਕਰਾਰ ਦਿੱਤਾ ਹੈ। ਉਨ੍ਹਾਂ ਚੰਡੀਗੜ੍ਹ ਵਿਚ ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਾਲ ਕਰੀਬ 1 ਸਦੀ ਤੋਂ ਰੁਕੇ ਪ੍ਰੋਜੈਕਟ ਨੂੰ ਮੁੜ ਸੁਰਜੀਤ ਕਰਕੇ ਅਮਲ ਵੱਲ ਲਿਜਾਣ ਦੀ ਦਿਸ਼ਾ ਵਿਚ ਇਕ ਵੱਡੀ ਸਫਲਤਾ ਮਿਲੀ ਏ। ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਲਈ, ਇਸ ਵਿਚ ਦਿਲਚਸਪੀ ਲਈ ਦਿਖਾਉਣ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਇਸ ਰੇਲਵੇ ਲਾਈਨ ਲਈ ਜ਼ਮੀਨ ਐਕਵਾਇਰ ਕਰਨ ਵਾਸਤੇ 3,725 ਕਰੋੜ ਰੁਪਏ ਤੱਕ ਦੇ ਫੰਡ ਪਹਿਲਾਂ ਹੀ ਉਪਲਬਧ ਕਰਵਾ ਦਿੱਤੇ ਗਏ ਨੇ ਅਤੇ ਹੁਣ ਸਰਕਾਰ ਨੂੰ ਜ਼ਮੀਨ ਹਾਸਲ ਕਰਨ ਵਿਚ ਤੇਜ਼ੀ ਲਿਆਉਣ ਦੀ ਜ਼ਰੂਰਤ ਏ ਤਾਂ ਜੋ ਲੰਮੇ ਸਮੇਂ ਤੋਂ ਬਕਾਇਆ ਪਏ ਇਸ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾ ਸਕੇ। ਇਹ ਤਜਵੀਜ਼ਸ਼ੁਦਾ ਰੇਲਵੇ ਲਾਈਨ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨਾਲ 39.68 ਕਿਲੋਮੀਟਰ ਲੰਮੇ ਬ੍ਰੌਡਗੇਜ ਰੇਲ ਕੋਰੀਡੋਰ ਰਾਹੀਂ ਜੋੜੇਗੀ। ਇਸ ਨਾਲ ਮਾਝਾ ਖੇਤਰ ਦੇ ਕਈ ਅਜਿਹੇ ਇਲਾਕੇ ਰੇਲਵੇ ਨੈਟਵਰਕ ਨਾਲ ਜੁੜ ਜਾਣਗੇ ਜਿੱਥੇ ਹੁਣ ਤੱਕ ਰੇਲ ਸੰਪਰਕ ਸੀਮਿਤ ਰਿਹਾ ਹੈ।
5: ਜੋ 1928 ਕੀ ਲੰਬਿਤ ਪੜੀ ਹੈ, ਉਸ ਟਾਈਮ ਕੀ ਇਹ ਆਵਾਜ਼ ਉਤਰੀ ਉੱਠ ਰਹੀ ਹੈ? ਉਸ ਟਾਈਮ ਮੰਤਰੀ ਥੇ, ਰੇਲਵੇ ਮਿਨਿਸਟਰ ਬਨੇ ਥੇ, ਉਸ ਟਾਈਮ ਕਾਦੀਆਂ ਕੇ ਥੇ ਵੋ, ਉਨ੍ਹੋਂਨੇ ਇਹ ਪ੍ਰੋਜੈਕਟ ਪਾਕਿਸਤਾਨ ਔਰ ਉਧਰ ਸੇ ਬਟਾਲਾ ਹੋਤਾ ਕਾਦੀਆਂ ਤੱਕ ਆ ਚੁੱਕੀ ਹੈ, ਪਰ ਲੇਕਿਨ ਆਗੇ ਦੇਸ਼ ਸੇ ਜੋੜਨੇ ਕੇ ਲੀਏ ਕਿਸੀ ਨੇ ਇਸ ਕੀ ਆਵਾਜ਼ ਉਠਾਈ ਨਹੀਂ, ਅਗਰ ਉਠਾਈ ਤੋ ਪੂਰੀ ਨਹੀਂ ਹੋ। ਤੋ ਇਹ ਕੋਸ਼ਿਸ਼ ਹੈ ਬਈ ਉਹ ਬਾਰਡਰ ਏਰੀਆ ਹੈ ਔਰ ਦੂਸਰੀ ਇੱਕ ਡਿਫੈਂਸ ਲਾਈਨ ਵੀ ਇਹ ਬਨੇਗੀ, ਲੇਕਿਨ ਅੰਮ੍ਰਿਤਸਰ ਸੇ ਜੋ ਹਮਾਰੀ ਲਾਈਨ ਆ ਰਹੀ ਹੈ ਸਿੱਧੀ ਬਾਰਡਰ ਸੇ, ਤੋ ਇਹ ਦੂਸਰੀ ਲਾਈਨ ਜੋ ਹੈ ਲਾਈਨ ਆਫ ਡਿਫੈਂਸ ਜੋ ਹੈ ਉਸਕਾ ਕਾਮ ਵੀ ਕਰੇਗੀ, ਇਸ ਲਈ ਇਹ ਬਹੁਤ ਮਹੱਤਵਪੂਰਨ ਪ੍ਰੋਜੈਕਟ ਹੈ ਦੇਸ਼ ਕੇ ਲੀਏ ਔਰ ਬਾਰਡਰ ਬੈਲਟ ਕੇ ਲੀਏ।
3: ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਮਲ ਵਿਚ ਆਉਣ ਨਾਲ ਆਮ ਲੋਕਾਂ, ਵਪਾਰੀਆਂ, ਵਿਦਿਆਰਥੀਆਂ, ਸ਼ਰਧਾਲੂਆਂ ਅਤੇ ਖੇਤੀਬਾੜੀ ਉਤਪਾਦਾਂ ਦੀ ਆਵਾਜਾਈ ਹੋਰ ਆਸਾਨ ਤੇ ਸੁਵਿਧਾਜਨਕ ਹੋਏਗੀ ਅਤੇ ਮਾਝਾ ਖੇਤਰ ਦੇ ਕਸਬਿਆਂ ਤੇ ਪਿੰਡਾਂ ਵਿਚਕਾਰ ਆਰਥਿਕ ਸਬੰਧ ਹੋਰ ਮਜ਼ਬੂਤ ਹੋਣਗੇ। ਸ਼੍ਰੋਮਣੀ ਅਕਾਲੀ ਦਲ SAD ਦੇ ਸੀਨੀਅਰ ਨੇਤਾ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮਹਾਰਾਸ਼ਟਰ ਦੇ ਨਾਂਦੇੜ ਵਿਖੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ SAD ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਜਾਨਲੇਵਾ ਹਮਲੇ ਦੀ ਰਾਸ਼ਟਰੀ ਪੜਤਾਲ ਏਜੰਸੀ NIA ਤੋਂ ਜਾਂਚ ਦੀ ਮੰਗ ਕੀਤੀ ਏ ਤਾਂ ਜੋ ਇਸ ਸਾਜ਼ਿਸ਼ ਦੇ ਪਿੱਛੇ ਦੇ ਅਸਲ ਦੋਸ਼ੀਆਂ ਤੇ ਉਨ੍ਹਾਂ ਦੇ ਆਗੂਆਂ ਦਾ ਪਰਦਾ ਫਾਸ਼ ਕੀਤਾ ਜਾ ਸਕੇ।
6: ਹੋਮ ਮਿਨਿਸਟਰੀ ਸਾਹਿਬ ਨੂੰ ਚਿੱਠੀ ਲਿਖੀ ਹੈ, NIA ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜਿਹਦੇ ਵਿੱਚ ਭਾਵੇਂ ਪੁਲਿਸ ਅਫਸਰ ਹੋਣ, ਭਾਵੇਂ ਸਿਆਸੀ ਹੋਣ ਜਾਂ ਇਹੋ ਜਿਹੇ ਗੰਦੇ ਮਾੜੇ ਅਨਸਰ ਹੋਣ, ਇਹਨਾਂ ਸਾਰਿਆਂ ਨੂੰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਪ੍ਰਵਾਨ ਹੋਗੇ ਦੇਸ਼ ਦੇ ਵਾਸਤੇ, ਪੰਜਾਬ ਵਾਸਤੇ।
3: ਅੱਜ ਬਠਿੰਡਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨੇ ਇਸ ਹਮਲੇ ਨੂੰ ਇੱਕ ਡੂੰਘੀ ਸਾਜ਼ਿਸ਼ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਦਸੰਬਰ 2024 ਵਿਚ ਸ਼ਹਿਰ

0: ਸਾਹਿਬ ਵਿਖੇ ਅਤੇ ਹੁਣ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਇਲਾਕੇ ਵਿਚ ਅਜਿਹੇ ਹਮਲੇ ਕੀਤੇ ਗਏ ਨੇ ਉਸ ਪਿੱਛੇ ਵੱਡੀ ਸਾਜ਼ਿਸ਼ ਸ਼ਾਮਿਲ ਏ। ਉਨ੍ਹਾਂ ਇਲਜ਼ਾਮ ਲਾਇਆ ਕਿ ਹਮਲਾਵਰ ਅਜਿਹੇ ਅਨਸਰ ਨੇ ਜਿਨ੍ਹਾਂ ਤੋਂ ਸੁਰੱਖਿਆ ਪ੍ਰਣਾਲੀ ਅਤੇ ਜਾਂਚ ਏਜੰਸੀਆਂ ਨੂੰ ਗੰਭੀਰਤਾ ਨਾਲ ਪੜਤਾਲ ਕਰਨੀ ਚਾਹੀਦੀ ਏ। ਪਟਿਆਲਾ ਵਿਚ ਕੱਲ੍ਹ ਆਪਣੇ ਸਕੂਲ ਵਿਚ ਸੁਤੰਤਰਤਾ ਦਿਵਸ ਦੇ ਜਸ਼ਨ ਵਿਚ ਸ਼ਾਮਲ ਹੋਣ ਤੋਂ ਬਾਅਦ 9ਵੀਂ ਜਮਾਤ ਦੀਆਂ 3 ਵਿਦਿਆਰਥਣਾਂ ਲਾਪਤਾ ਨੇ। ਪਟਿਆਲਾ ਸ਼ਹਿਰ ਦੇ ਪੁਲਿਸ ਸੁਪਰਡੈਂਟ ਪਲਵਿੰਦਰ ਚੀਮਾ ਮੁਤਾਬਿਕ ਪੁਲਿਸ ਵਿਦਿਆਰਥਣਾਂ ਦੀ ਭਾਲ ਲਈ ਸੀਸੀਟੀਵੀ ਕੈਮਰੇ ਦੀ ਫੁਟੇਜ, ਡਿਜੀਟਲ ਫੁੱਟਪ੍ਰਿੰਟ, ਮੋਬਾਈਲ ਨੰਬਰ ਅਤੇ ਸੋਸ਼ਲ ਮੀਡੀਆ ਖਾਤਿਆਂ ਸਮੇਤ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਏ।
1: ਸਾਡਾ ਇਸ ਟਾਈਮ ਮੇਨ ਫੋਕਸ ਹੈਗਾ ਕਿ ਬੱਚਿਆਂ ਨੂੰ ਸਹੀ ਸਲਾਮਤ ਰਿਕਵਰ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਹੈਂਡਓਵਰ ਕੀਤਾ ਜਾਵੇ। ਫਿਰ ਉਦੋਂ ਬਾਅਦ ਜਦੋਂ ਬੈਕਟਰੀਅਲ 'ਚ ਜਾਵਾਂਗੇ ਕਿ ਕਾਰਨ ਕੀ ਹੈ, ਕਿਉਂ ਉਹਨਾਂ ਨੇ ਏਡਾ ਵੱਡਾ ਡਿਸੀਜਨ ਲਿਆ, ਪਰਿਵਾਰ ਦੇ ਨਾਲ ਨੋਕ ਝੋਕ ਹੈ ਜਾਂ ਕਿਸੇ ਹੋਰ ਚੀਜ਼ ਨਾਲ ਨੋਕ ਝੋਕ ਹੈ, ਸਕੂਲ ਦੀ ਕੀ ਡਿਊਟੀਜ਼ ਬਣਦੀਆਂ ਸੀਗੀਆਂ, ਉਹ ਸਾਰੀਆਂ ਚੀਜ਼ਾਂ ਵੈਰੀਫਾਈ ਕਰਾਂਗੇ ਜ਼ਰੂਰ, ਲੇਕਿਨ ਸਭ ਤੋਂ ਪਹਿਲਾਂ ਅਸੀਂ ਬੱਚਿਆਂ ਦੀ ਰਿਕਵਰੀ 'ਤੇ ਧਿਆਨ ਦੇ ਰਹੇ ਹਾਂ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਅੰਮ੍ਰਿਤਸਰ ਦੇਹਾਤੀ ਪੁਲਿਸ ਨੇ 2 ਵੱਖ ਵੱਖ ਘਟਨਾਵਾਂ 'ਚ ਦਹਿਸ਼ਤਗਰਦ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਹੈ ਅਤੇ ਨਸ਼ੀਲੇ ਪਦਾਰਥ ਤੇ ਹਥਿਆਰ ਵੀ ਜ਼ਬਤ ਕੀਤੇ ਨੇ। ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਪੁਲਿਸ ਸੰਸਥਾ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਦਹਿਸ਼ਤਗਰਦ ਸਾਜ਼ਿਸ਼ ਨੂੰ ਨਾਕਾਮ ਕਰਦਿਆਂ 690 ਗ੍ਰਾਮ ਵਜ਼ਨ ਵਾਲਾ ਇੱਕ ਇਲੈਕਟ੍ਰਾਨਿਕ ਡਿਟੋਨੇਟਰ, ਬੈਟਰੀ, ਟਾਈਮਰ ਅਤੇ ਲੋਹੇ ਦੇ ਡੱਬੇ ਸਮੇਤ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ IED ਬਰਾਮਦ ਕੀਤਾ ਹੈ। ਜ਼ਬਤ ਕਰਨ ਤੋਂ ਬਾਅਦ ਇਸ ਧਮਾਕਾਖੇਜ ਸਮੱਗਰੀ ਨੂੰ ਸਥਾਪਿਤ ਸੁਰੱਖਿਆ ਪ੍ਰੋਟੋਕਾਲ ਮੁਤਾਬਿਕ ਸਾਂਭਿਆ ਗਿਆ ਤੇ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਨਕਾਰਾ ਕਰ ਦਿੱਤਾ ਗਿਆ। ਇਸ ਰਾਹੀਂ ਪੁਲਿਸ ਨੇ ਜਨਤਕ ਸੁਰੱਖਿਆ ਲਈ ਇੱਕ ਸੰਭਾਵੀ ਖਤਰੇ ਨੂੰ ਢਾਲ ਦਿੱਤਾ ਹੈ। ਸੰਬੰਧਿਤ ਪੁਲਿਸ ਸਟੇਸ਼ਨ ਵਿੱਚ FIR ਦਰਜ ਕਰ ਲਈ ਗਈ ਹੈ ਤੇ ਸਾਜ਼ਿਸ਼ ਦੇ ਪਿੱਛੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਹੋਰ ਜਾਂਚ ਜਾਰੀ ਹੈ। ਇੱਕ ਹੋਰ ਘਟਨਾ ਵਿੱਚ ਅੰਮ੍ਰਿਤਸਰ ਦੇਹਾਤੀ ਦੇ ਥਾਣਾ ਰਾਮਦਾਸ ਦੀ ਪੁਲਿਸ ਨੇ ਸਰਹੱਦੀ ਇਲਾਕੇ ਵਿੱਚ ਵੱਡੀ ਕਾਰਵਾਈ ਕਰਦਿਆਂ ਰਾਵੀ ਦਰਿਆ ਨੇੜਿਓਂ 1 ਕਿਲੋ 310 ਗ੍ਰਾਮ ਆਈਸ ਟਰੱਕ ਤੇ 3 ਪਿਸਤੌਲ ਬਰਾਮਦ ਕੀਤੇ ਨੇ। ਪੁਲਿਸ ਨੂੰ ਇਹ ਸਫਲਤਾ ਮੁਖਬਰ ਦੀ ਤਲਾਹ ਦੇ ਆਧਾਰ ਤੇ ਮਿਲੀ ਏ। ਪੁਲਿਸ ਵੱਲੋਂ ਰਾਵੀ ਦਰਿਆ ਨੇੜੇ ਸਰਕੰਡਿਆਂ ਵਾਲੇ ਇਲਾਕੇ ਵਿੱਚ ਚਲਾਈ ਤਲਾਸ਼ੀ ਮੁਹਿੰਮ ਦੌਰਾਨ 3 ਪੈਕਟਾਂ ਵਿੱਚੋਂ 1 ਕਿਲੋ 310 ਗ੍ਰਾਮ ਆਈਸ ਟਰੱਕ ਤੇ 3 ਪਿਸਤੌਲ ਮਿਲੇ ਸਨ। ਨਸ਼ੀਲਾ ਪਦਾਰਥ ਅਤੇ ਹਥਿਆਰ ਪਾਕਿਸਤਾਨ ਵਾਲੇ ਪਾਸਿਓਂ ਤੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੇ ਗਏ ਸਨ। ਪੁਲਿਸ ਵੱਲੋਂ ਹੁਣ ਇਸ ਖੇਪ ਨਾਲ ਜੁੜੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਏ। ਸਰਹੰਦ ਦੇ ਮਾਧੋਪੁਰ ਚੌਂਕ ਦੇ ਨੇੜੇ ਇੱਕ ਸੜਕ ਹਾਦਸੇ ਵਿੱਚ ਲੁਧਿਆਣਾ ਤੋਂ ਹਰਿਦੁਆਰ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰੇ 4 ਪਹੀਆ ਵਾਹਨ ਦੀ ਕਣ ਪਛਾਤੇ ਵਾਹਨ ਨਾਲ ਭਿਆਨਕ ਟੱਕਰ ਹੋ ਜਾਣ ਕਾਰਨ ਇੱਕ 28 ਸਾਲਾ ਨੌਜਵਾਨ ਤੇ 12 ਸਾਲਾ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਕਰੀਬ 15 ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ। ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਏ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹੋ ਗਈ ਏ। ਹਾਦਸੇ ਤੋਂ ਤੁਰੰਤ ਬਾਅਦ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ। ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਏ। ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ ਅੱਜ ਕਰਨਾਲ ਵਿਚ ਤਿਰੰਗਾ ਯਾਤਰਾ ਕਰਾਈ ਗਈ। ਇਸ ਮਹੀਨੇ ਦੀ 9 ਤਰੀਕ ਤੋਂ 17 ਤਰੀਕ ਤੱਕ ਦੇਸ਼ ਭਰ ਵਿਚ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾ ਰਹੀ ਏ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਨੇ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦਿਖਾਈ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ। ਪੰਜਾਬ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਵੀ ਦੱਸਿਆ ਕਿ ਇਸ ਸੰਬੰਧ ਵਿਚ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਹੀ ਹੋਰਨਾਂ ਗਤੀਵਿਧੀਆਂ ਦੇ ਨਾਲ ਨਾਲ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ ਹਰੇਕ ਜ਼ਿਲ੍ਹੇ 'ਚ ਜਾਰੀ ਏ। ਇਸ ਵੈਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀ ਬਾਣੀ ਤੇ ਮਹਾਨ ਸੰਦੇਸ਼ ਤੇ ਆਧਾਰਿਤ ਕਰੀਬ 30 ਮਿੰਟ ਦੀ ਪ੍ਰਭਾਵਸ਼ਾਲੀ ਦਸਤਾਵੇਜ਼ੀ ਫਿਲਮ ਦਿਖਾਈ ਜਾ ਰਹੀ ਏ। ਬੀਤੇ ਦਿਨ ਇਹ ਵੈਨ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਪੁੱਜੀ, ਜਿੱਥੇ ਹਾਜ਼ਰ ਲੋਕਾਂ ਨੇ ਇਸ ਫਿਲਮ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀ ਸਿੱਖਿਆਵਾਂ ਤੇ ਮਨੁੱਖਤਾ ਦੇ ਭਲੇ ਲਈ ਦਿੱਤੇ ਅਮੁੱਲੇ ਸੰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿਚ ਭਲਕੇ ਅਤੇ 18 ਅਗਸਤ ਨੂੰ ਭਾਰੀ ਮੀਂਹ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿਚ ਭਲਕੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਏ। ਕ੍ਰਿਕਟ ਵਿਚ ਭਾਰਤ ਨੇ ਸ੍ਰੀਲੰਕਾ ਖਿਲਾਫ਼ ਕਾਲੇ ਅੰਤਰਰਾਸ਼ਟਰੀ ਸਟੇਡੀਅਮ ਵਿਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 9 ਵਿਕਟਾਂ ਦੇ ਨੁਕਸਾਨ ਤੇ 460 ਦੌੜਾਂ ਬਣਾ ਲਈਆਂ ਨੇ। ਆਖਿਰ ਚ ਖਾਸ ਖ਼ਬਰਾਂ। ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ 39.68 ਕਿਲੋਮੀਟਰ ਲੰਮੀ ਕਾਦੀਆਂ ਬਿਆਸ ਨਵੀਂ ਬ੍ਰੌਡ ਗੇਜ ਰੇਲਵੇ ਲਾਈਨ ਲਈ 1419 ਕਰੋੜ ਰੁਪਏ ਤੋਂ ਵੱਧ ਦੇ ਡਿਟੇਲਡ ਐਸਟੀਮੇਟ ਨੂੰ ਮਨਜ਼ੂਰੀ ਮਿਲਣ ਦਾ ਸਵਾਗਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹਰਸਿਮਰਤ ਕੌਰ ਬਾਦਲ ਨੇ

0: ਰਾਸ਼ਟਰ ਦੇ ਨੰਦੇੜ ਵਿਖੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਐਨਆਈਏ ਜਾਂਚ ਦੀ ਮੰਗ ਕੀਤੀ ਏ। ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਦੋ ਵੱਖ ਵੱਖ ਘਟਨਾਵਾਂ ਚ ਦਹਿਸ਼ਤਗਰਦ ਸਾਜ਼ਿਸ਼ ਨੂੰ ਨਾਕਾਮ ਕੀਤਾ। ਆਕਾਸ਼ਵਾਣੀ ਖਬਰਾਂ ਖਤਮ ਹੋਈਆਂ।
1: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕਿਉਂ ਨਹੀਂ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
2: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਅਨੁਸਾਰ ਸ਼ਾਮ ਦੇ 6:30 ਤੇ 59 ਸੈਕਿੰਡ ਹੋ ਰਹੇ ਨੇ। ਹੁਣ ਵੇਲਾ ਹੋ ਰਿਹਾ ਹੈ ਨੌਜਵਾਨਾਂ ਦੇ ਪ੍ਰੋਗਰਾਮ ਯੁਵਾਣੀ ਦਾ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਸਿਲਸਿਲਾ ਰੁਜ਼ਗਾਰ ਸਮਾਚਾਰ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੰਦੀਪ ਸ਼ੇਰਗਿੱਲ।

ਜੀ ਨੌਜਵਾਨ ਸਾਥੀਓ, ਸਵਾਗਤ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ। ਦਿਨ ਹੈ ਜੀ ਐਤਵਾਰ, ਅਤੇ ਐਤਵਾਰ ਦੇ ਦਿਨ ਸ਼ਾਮ ਦੇ 6:30 'ਤੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਸ਼ਾਮਿਲ ਕੀਤੇ ਜਾਂਦੇ ਨੇ ਨੌਜਵਾਨ ਸਰੋਤਿਆਂ ਦੇ ਨਾਲ ਕੁਝ ਰੁਜ਼ਗਾਰ ਸਮਾਚਾਰ, ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਆਪਣੇ ਸੁਪਨੇ ਨੇ ਉਹਨਾਂ ਨੂੰ ਸਾਕਾਰ ਕਰਨ ਦੇ ਲਈ ਕੋਈ ਰਸਤਾ ਜਿਹੜਾ ਉਹ ਲੱਭ ਰਹੇ ਨੇ, ਉਸ ਦੇ ਲਈ ਉਸਦਾ ਇੰਤਜ਼ਾਮ ਜਿਹੜਾ ਉਹ ਸੁਖਾਲਾ ਹੋ ਸਕੇ। ਸੋ ਇਸ ਹਫ਼ਤੇ ਵੀ ਤੁਹਾਡੇ ਨਾਲ ਕਾਫ਼ੀ ਜਿਹੜੀਆਂ ਜਾਣਕਾਰੀਆਂ ਰੁਜ਼ਗਾਰ ਸਮਾਚਾਰ ਦੇ ਜ਼ਰੀਏ ਸਾਂਝੀਆਂ ਕੀਤੀਆਂ ਜਾਣਗੀਆਂ। ਵੱਖ ਵੱਖ ਅਦਾਰਿਆਂ ਦੇ ਵਿੱਚ ਨਿਕਲੀਆਂ ਪੋਸਟਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਪਰ ਕਿਉਂ ਨਾ ਆਪਾਂ ਇੱਕ ਮਿਊਜ਼ੀਕਲ ਵਕਫੇ ਦੇ ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਕਰ ਲਈਏ, ਅਤੇ ਉਸ ਤੋਂ ਬਾਅਦ ਆਪਾਂ ਰੁਜ਼ਗਾਰ ਸਮਾਚਾਰ ਵੱਲ ਰੁੱਖ ਕਰਾਂਗੇ।

0: ਪ੍ਰੋਗਰਾਮ ਸੰਬੰਧੀ ਸੂਚਨਾ। ਮਿਤੀ 17 ਅਗਸਤ 2026 ਨੂੰ ਸ਼ਾਮ 5 ਵਜੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਵਿਸ਼ਾ ਰਹੇਗਾ ਨਰਮੇ ਅਤੇ ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ। ਮਾਹਿਰ ਹੋਣਗੇ ਡਾਕਟਰ ਜਸਰੀਤ ਕੌਰ। ਤਾਂ ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਮਿਤੀ 17 ਅਗਸਤ 2026, ਸਮਾਂ ਸ਼ਾਮ 5 ਵਜੇ।
1: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵ ਵਾਣੀ।
2: ਜੀ ਨੌਜਵਾਨ ਸਾਥੀਓ, ਇਸ ਗੀਤ ਔਰ ਸੰਦੇਸ਼ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਦੇ ਵੱਲੋਂ। ਸਰੋਤਿਓ, ਸਭ ਤੋਂ ਪਹਿਲਾਂ ਤੁਹਾਡੇ ਨਾਲ ਰੁਜ਼ਗਾਰ ਸਮਾਚਾਰ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝਾ ਕਰਨ ਜਾ ਰਹੇ ਹਾਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਕੁਝ ਨਵੀਆਂ ਅਸਾਮੀਆਂ ਆਈਆਂ ਨੇ, ਜਿਸ ਦੇ ਤਹਿਤ ਉਹਨਾਂ ਵੱਲੋਂ ਟੀਚਿੰਗ ਸਟਾਫ ਦੀ ਭਰਤੀ ਦੇ ਲਈ ਇਸ਼ਤਿਹਾਰ ਜਿਹੜਾ ਗਾ ਉਹ ਜਾਰੀ ਕੀਤਾ ਗਿਆ, ਜਿਸ ਦੇ ਤਹਿਤ ਕੁਝ ਅਹੁਦੇ ਜਿਹੜੇ ਉਹਨਾਂ ਨੇ ਸ਼ਾਮਿਲ ਕੀਤੇ ਨੇ। ਪ੍ਰੋਫੈਸਰ ਦੀਆਂ ਕੁਝ ਪੋਸਟਾਂ ਐਸੋਸੀਏਟ ਪ੍ਰੋਫੈਸਰ ਅਤੇ ਨਾਲ ਹੀ ਅਸਿਸਟੈਂਟ ਪ੍ਰੋਫੈਸਰ ਦੀਆਂ ਵੱਖ ਵੱਖ ਪੋਸਟਾਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ। ਵਿਭਾਗ ਤੁਹਾਨੂੰ ਦੱਸ ਦਈਏ, ਇਸ ਦੇ ਵਿੱਚ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਕੁਝ ਪੋਸਟਾਂ ਨੇ, ਕੁਝ ਕੰਪਿਊਟਰ ਸਾਇੰਸ ਨਾਲ ਅਤੇ ਨਾਲ ਹੀ ਮਾਸ ਕਮਿਊਨੀਕੇਸ਼ਨ, ਫਿਜਿਕਸ, ਬਿਜ਼ਨਸ ਸਕੂਲ ਅਤੇ ਹਿੰਦੀ ਤੋਂ ਇਲਾਵਾ ਯੂਲੋਜੀ ਅਤੇ ਕੁਝ ਹੋਰ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਨੇ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਤਹਿਤ ਜਿਹੜਾ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਉਹ ਹੈ ਜੀ 1 ਸਤੰਬਰ 2026। ਇੱਕ ਵਾਰ ਫਿਰ ਸੁਣ ਲਓ ਨੌਜਵਾਨ ਸਾਥੀਓ, ਔਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ ਹੈ 1 ਸਤੰਬਰ 2026, ਅਤੇ ਇਸ ਫਾਰਮ ਦੀ ਇੱਕ ਹਾਰਡ ਕਾਪੀ ਯਾਨੀ ਕਿ ਇਸਦਾ ਪ੍ਰਿੰਟ ਜਿਹੜਾ ਹੈ ਉਹ ਤੁਸੀਂ ਨਾਲ ਭੇਜਣਾ ਹੈ, ਜਮ੍ਹਾਂ ਕਰਵਾਉਣਾ ਹੈ ਉੱਥੇ। ਉਸ ਦੀ ਆਖਰੀ ਮਿਤੀ ਹੋਵੇਗੀ 11 ਸਤੰਬਰ 2026। ਸੋ ਇਸ ਬਾਰੇ ਵਿਸਥਾਰ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਿਹੜੀ ਵੈਬਸਾਈਟ 'ਤੇ ਵੀ ਜਾ ਕੇ ਤੁਸੀਂ ਲੌਗਇਨ ਕਰ ਸਕਦੇ ਹੋ, ਅਤੇ ਉੱਥੋਂ ਵੀ ਤੁਹਾਨੂੰ ਵਧੇਰੇ ਇਸ ਸੰਬੰਧੀ ਜਿਹੜੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਕਿਉਂਕਿ ਨੌਜਵਾਨ ਸਾਥੀਓ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਇਹ ਪੋਸਟਾਂ ਆਈਆਂ ਨੇ ਵੱਖ ਵੱਖ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ, ਜਿਸ ਦੇ ਤਹਿਤ ਪ੍ਰੋਫੈਸਰ ਸਾਹਿਬਾਨਾਂ ਦੀ ਮੰਗ ਕੀਤੀ ਗਈ ਹੈ, ਸਹਾਇਕ ਪ੍ਰੋਫੈਸਰ ਅਤੇ ਨਾਲ ਹੀ ਅਸਿਸਟੈਂਟ ਜਿਹੜੇ ਪ੍ਰੋਫੈਸਰ ਦੀ ਵੀ, ਐਸੋਸੀਏਟ ਪ੍ਰੋਫੈਸਰ ਦੀ ਵੀ ਮੰਗ ਕੀਤੀ ਗਈ ਹੈ। ਵੱਖ ਵੱਖ ਵਿਸ਼ਿਆਂ ਦੀ ਵੀ ਆਪਾਂ ਇਸ ਦੇ ਵਿੱਚ ਜ਼ਿਕਰ ਕੀਤਾ ਹੈ। ਔਰ ਫਿਰ ਦੱਸ ਦਈਏ ਕਿ ਔਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ 1 ਸਤੰਬਰ 2026 ਹੈ, ਔਰ ਇਸ ਨੂੰ ਜਿਹੜਾ ਤੁਸੀਂ ਡਾਕ ਦੇ ਜ਼ਰੀਏ ਭੇਜਣ ਦੀ, ਇਸੇ ਹੀ ਅਰਜ਼ੀ ਨੂੰ ਭੇਜਣ ਦੀ ਜਿਹੜੀ ਆਖਰੀ ਮਿਤੀ ਹੈ ਉਹ 11 ਸਤੰਬਰ ਹੈ। ਔਰ ਨਾਲ ਹੀ ਇਹਨਾਂ ਨੇ ਕੁਝ ਜਿਹੜੀ ਫੀਸ ਰੱਖੀ ਹੋਈ ਹੈ ਉਹ 1100 ਰੁਪਏ ਜਿਹੜੀ ਹੈ ਜਨਰਲ ਕੈਟਾਗਰੀ ਲਈ, ਅਤੇ ਇਸ ਤੋਂ ਇਲਾਵਾ ਰਾਖਵੀਂ ਸ਼੍ਰੇਣੀ ਦੇ ਲਈ ਜਿਹੜੀਆਂ 590 ਰੁਪਏ ਜਿਹੜਾ ਫੀਸ ਦੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ। ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਤੁਸੀਂ ਵਿਜ਼ਿਟ ਕਿੱਥੇ ਕਰਨਾ ਹੈ। ਇਹਨਾਂ ਦੀ ਵੈਬਸਾਈਟ ਨੋਟ ਕਰ ਲਓ ਨੌਜਵਾਨ ਸਾਥੀਓ, www.digital.gndu.ac.in। ਸੋ ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਲੌਗਇਨ ਕਰ ਸਕਦੇ ਹੋ, ਅਤੇ ਉੱਥੋਂ ਸਾਰੀ ਜਿਹੜੀ ਜਾਣਕਾਰੀ ਵਿਸਥਾਰ ਦੇ ਤਹਿਤ ਤੁਹਾਨੂੰ ਮੁਹੱਈਆ ਕਰਵਾਈ ਜਾਏਗੀ। ਔਰ ਫਿਰ ਦੱਸ ਦਈਏ ਕਿ 1 ਸਤੰਬਰ 2026 ਯਾਨੀ ਕਿ ਅਗਲੇ ਮਹੀਨੇ ਦੀ 1 ਤਰੀਕ ਤੱਕ ਤੁਸੀਂ ਇਹ ਫਾਰਮ ਜਿਹੜੇ ਔਨਲਾਈਨ ਭਰ ਕੇ ਜਮ੍ਹਾਂ ਕਰਵਾ ਸਕਦੇ ਹੋ ਆਪਣੀ ਯੋਗਤਾ ਦੇ ਅਨੁਸਾਰ, ਜਿਸ ਦੇ ਤਹਿਤ ਵੱਖ ਵੱਖ ਵਿਭਾਗਾਂ ਦੇ ਵਿੱਚ ਪ੍ਰੋਫੈਸਰ ਸਾਹਿਬਾਨਾਂ ਦੀਆਂ ਪੋਸਟਾਂ, ਸਹਾਇਕ ਪ੍ਰੋਫੈਸਰ ਦੀਆਂ ਜਿਹੜੀਆਂ ਪੋਸਟਾਂ ਉਹ ਆਈਆਂ ਹੋਈਆਂ ਨੇ ਜੀ, ਅਤੇ ਤੁਸੀਂ ਨੌਜਵਾਨ ਸਾਥੀਓ ਆਪਣੀ ਯੋਗਤਾ ਅਨੁਸਾਰ ਇਸ ਦੇ ਵਿੱਚ

ਆਕਾਸ਼ਵਾਨੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਅਗਸਤ ਦਿਨ ਸੋਮਵਾਰ ਸ਼ਾਮ 5:30 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਕਲਮ ਤੋਂ ਰਚਿਆ ਅਮਰ ਕਾਵ ਕਿੱਸਾ ਮਿਰਜ਼ਾ ਸਾਹਿਬਾ।

0: ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵ ਵਾਣੀ।
1: ਜੀ ਨੌਜਵਾਨ ਸਾਥੀਓ, ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਯੁਵ ਵਾਣੀ ਦੇ ਤਹਿਤ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ ਅੱਜ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕੁਝ ਰੋਜ਼ਗਾਰ ਸਮਾਚਾਰ, ਜਿਸ ਦੇ ਤਹਿਤ ਅਗਲਾ ਜਿਹੜਾ ਰੋਜ਼ਗਾਰ ਸਮਾਚਾਰ ਨੌਜਵਾਨ ਸਾਥੀ

ਜੋ ਮਲੇਰਕੋਟਲਾ ਤੋਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ, ਜਿਹੜਾ ਇਹ ਆਮ ਜਿਹੜਾ ਪਬਲਿਕ ਦੇ ਲਈ ਇੱਕ ਨੋਟਿਸ ਕੱਢਿਆ ਗਿਆ, ਜਿਸ ਦੇ ਤਹਿਤ 2 ਸਤੰਬਰ 2026 ਦੇ ਸ਼ਾਮ ਦੇ 5 ਵਜੇ ਤੱਕ ਕੁਝ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਦੇ ਤਹਿਤ 2 ਜਿਹੜੀਆਂ ਪੋਸਟਾਂ ਇਹਨਾਂ ਨੇ ਕੱਢੀਆਂ ਨੇ ਲਿਫਟ ਓਪਰੇਟਰ ਦੀਆਂ, ਅਤੇ ਨਾਲ ਹੀ ਇਹਨਾਂ ਦੇ ਵਿੱਚ ਇੱਕ ਜਿਹੜੀ ਪੋਸਟ ਹੈਗੀ ਆ ਉਹ ਹੈ ਜਨਰੇਟਰ ਓਪਰੇਟਰ। ਜਿਹੜੇ ਵੀ ਸਾਡੇ ਨੌਜਵਾਨ ਸਾਥੀ ITI ਜਾਂ ਫਿਰ ਕਹਿ ਲਓ ਇਲੈਕਟ੍ਰੋਨਿਕ ਵਿਭਾਗ ਨਾਲ ਸੰਬੰਧ ਰੱਖਦੇ ਨੇ ਜਾਂ ਫਿਰ ਜਿਨ੍ਹਾਂ ਕੋਲ ਕੋਈ ਤਜ਼ਰਬਾ ਹੈ ਲਿਫਟ ਓਪਰੇਟਰ ਦਾ ਅਤੇ ਜਨਰੇਟਰ ਓਪਰੇਟਰ ਦਾ, ਅਤੇ ਉਹ ਜਿਹੜੇ ਨੌਜਵਾਨ ਸਾਥੀ ਇਸ ਦੇ ਵਿੱਚ ਜ਼ਰੂਰ ਜਿਹੜਾ ਹਿੱਸਾ ਲੈ ਸਕਦੇ ਨੇ। ਇਹ ਤੁਹਾਨੂੰ ਦੱਸ ਦਈਏ ਜੀ, ਜੁਡੀਸ਼ੀਅਲ ਕੋਰਟ ਜਿਹੜਾ ਕੰਪਲੈਕਸ ਮਲੇਰਕੋਟਲਾ ਦੇ ਵਿਖੇ ਤੁਸੀਂ ਪਹੁੰਚ ਕਰਨੀ ਹੈ ਜਾਂ ਫਿਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਰਾਹੀਂ ਤੁਸੀਂ ਆਪਣਾ ਜਿਹੜਾ ਅਰਜ਼ੀ ਪੱਤਰ ਹੈ ਉੱਥੇ ਪਹੁੰਚਦਾ ਕਰ ਸਕਦੇ ਹੋ। ਔਰ ਇਸ ਸੰਬੰਧੀ ਜਿਹੜੀ ਤੁਹਾਨੂੰ ਜਾਣਕਾਰੀ ਹੈ ਉਸ ਦੇ ਲਈ ਤੁਸੀਂ ਜਾਓਗੇ www.malerkotla.dcourts.gov.in ਤੇ। ਇੱਥੇ ਜਾ ਕੇ ਤੁਹਾਨੂੰ ਜਾਣਕਾਰੀਆਂ ਜਿਹੜੀਆਂ ਸਾਰੀ ਤੁਹਾਡੀ ਕੁਆਲੀਫਿਕੇਸ਼ਨ ਨਾਲ ਸੰਬੰਧਿਤ ਹੋ ਸਕਦੀ ਹੈ, ਤੁਹਾਡੀ ਉਮਰ ਸੀਮਾ ਨਾਲ ਸੰਬੰਧਿਤ, ਉਹ ਵਿਸਥਾਰ ਦੇ ਵਿੱਚ ਉੱਥੇ ਦੱਸੀ ਜਾਏਗੀ। ਔਰ ਇਹ ਜਿਹੜਾ ਇਸ਼ਤਿਹਾਰ ਜਾਰੀ ਹੋਇਆ ਹੈ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਮਲੇਰਕੋਟਲਾ ਸਾਹਿਬ ਹੋਰਾਂ ਵੱਲੋਂ ਜਾਰੀ ਕੀਤਾ ਗਿਆ। ਨੌਜਵਾਨ ਸਾਥੀ ਜਿਹੜੇ ਲਿਫਟ ਓਪਰੇਟਰ ਨਾਲ ਸੰਬੰਧ ਰੱਖਦੇ ਨੇ ਜਾਂ ਫਿਰ ਜਨਰੇਟਰ ਓਪਰੇਟਰ ਦੀ ਜਾਂਚ ਰੱਖਦੇ ਨੇ, ਸੋ ਉਹ ਨੌਜਵਾਨ ਸਾਥੀ ਆਪਣੇ ਤਜਰਬੇ ਅਨੁਸਾਰ ਇੱਥੇ ਆਪਣੀ ਅਰਜ਼ੀ ਜਿਹੜੀ ਹੈ 2 ਸਤੰਬਰ 2026 ਦੇ ਸ਼ਾਮ ਦੇ 5 ਵਜੇ ਤੋਂ ਪਹਿਲਾਂ ਅਪਲਾਈ ਕਰ ਸਕਦੇ ਨੇ। ਅਗਲਾ ਰੋਜ਼ਗਾਰ ਸਮਾਚਾਰ ਨੌਜਵਾਨ ਸਾਥੀਓ, ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਵੱਲੋਂ ਜਿਹੜਾ ਜਨਤਕ ਨੋਟਿਸ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਇਸ ਦੇ ਤਹਿਤ ਚੌਕੀਦਾਰ ਦੀਆਂ 2 ਅਤੇ ਸਫਾਈ ਸੇਵਕਾਂ ਦੀਆਂ 5 ਅਸਾਮੀਆਂ ਦੀ ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ www.punjabassembly.gov.in ਤੇ ਮਿਤੀ 13/8 ਤੋਂ ਇਹ ਸ਼ੁਰੂ ਹੋ ਚੁੱਕਿਆ ਜੀ, ਔਰ 27/8 ਜਿਹੜੀ ਇਸ ਦੀ ਆਖਰੀ ਮਿਤੀ ਹੋਏਗੀ। ਔਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਔਰ ਇਸ ਭਰਤੀ ਦਾ ਵਿਸਥਾਰਪੂਰਵਕ ਜਿਹੜਾ ਨੋਟਸ ਅਤੇ ਭਵਿੱਖ ਵਿੱਚ ਹਰ ਤਰ੍ਹਾਂ ਦੀ ਜਿਹੜੀ ਸੂਚਨਾ ਹੈ ਉਹ ਇਹਨਾਂ ਦੀ ਵੈਬਸਾਈਟ ਦੇ ਉੱਪਰ ਉਪਲਬਧ ਹੋਵੇਗੀ। ਇੱਕ ਵਾਰੀ ਫਿਰ ਤੋਂ ਵੈਬਸਾਈਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ www.punjabassembly.gov.in ਤੇ ਜਾ ਕੇ ਤੁਸੀਂ 27/8 ਯਾਨੀ ਕਿ 27 ਅਗਸਤ ਤੋਂ ਪਹਿਲਾਂ ਆਪਣੀਆਂ ਔਨਲਾਈਨ ਅਰਜ਼ੀਆਂ ਭਰ ਸਕਦੇ ਹੋ, ਜਿਨ੍ਹਾਂ ਦੇ ਵਿੱਚ ਸਿੱਧੀ ਜਿਹੜੀ ਭਰਤੀ ਦੀ ਮੰਗ ਕੀਤੀ ਗਈ ਹੈ। ਜਿਹੜੇ ਵੀ ਕੋਈ ਸਾਥੀ ਚਾਹਵਾਨ ਨੇ, 2 ਅਸਾਮੀਆਂ ਚੌਕੀਦਾਰ ਦੀਆਂ ਰੱਖੀਆਂ ਗਈਆਂ ਨੇ ਜੀ, ਔਰ ਨਾਲ ਹੀ 5 ਜਿਹੜੀਆਂ ਸਫਾਈ ਸੇਵਕਾਂ ਦੀਆਂ ਅਸਾਮੀਆਂ ਦੀ ਸਿੱਧੀ ਭਰਤੀ ਦੀ ਮੰਗ ਕੀਤੀ ਗਈ ਹੈ।

0: ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵ ਵਾਣੀ।
1: ਜੀ ਨੌਜਵਾਨ ਸਾਥੀਓ, ਅਖੀਰ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਕੁਝ ਹੋਰ ਜਿਹੜੇ ਰੁਜ਼ਗਾਰ ਸਮਾਚਾਰ ਸਾਂਝੇ ਕਰਾਂਗੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:52 ਅਤੇ 52 ਸਕਿੰਟ ਹੋ ਰਹੇ ਨੇ। ਨੌਜਵਾਨ ਸਾਥੀਓ, ਅਗਲੀ ਜਿਹੜੀ ਰੁਜ਼ਗਾਰ ਸੁਰਖੀ ਜਾਂ ਸਮਾਚਾਰ ਹੈ ਉਹ ਗੁਰਦਾਸਪੁਰ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਦਾਸਪੁਰ ਤੋਂ ਇੱਕ ਪਬਲਿਕਲੀ ਜਿਹੜਾ ਨੋਟਿਸ ਜਿਹੜਾ ਸਾਹਮਣੇ ਆਇਆ ਹੈ, ਇਸ ਦੇ ਤਹਿਤ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕੁਝ ਅਸਾਮੀਆਂ ਦੀ ਮੰਗ ਕੀਤੀ ਗਈ ਹੈ, ਜਿਸ ਦੇ ਵਿੱਚ ਮੁੱਖ ਤੌਰ 'ਤੇ ਲਿਫਟ ਓਪਰੇਟਰ ਦੀ ਮੰਗ ਕੀਤੀ ਗਈ ਹੈ ਔਰ ਇਸ ਦੇ ਵਿੱਚ ਜਿਹੜਾ ਬਾਇਓਡਾਟਾ ਵਗੈਰਾ ਤੁਸੀਂ ਉਹ ਆਪਣਾ ਭੇਜਣਾ ਹੈ। ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦੀ ਜਿਹੜੀ ਆਖਰੀ ਮਿਤੀ ਹੈ ਉਹ 24/8 ਯਾਨੀ ਕਿ 24 ਅਗਸਤ 2026 ਹੈ, ਜਿਸ ਦੇ ਵਿੱਚ ਕੁੱਲ 4 ਜਿਹੜੀਆਂ ਅਸਾਮੀਆਂ ਨੇ ਲਿਫਟ ਓਪਰੇਟਰ ਦੀਆਂ ਜੁਡੀਸ਼ੀਅਲ ਕੋਰਟ ਕੰਪਲੈਕਸ ਡਿਸਟ੍ਰਿਕਟ ਹੈੱਡਕੁਆਟਰ ਗੁਰਦਾਸਪੁਰ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਸਬ ਡਿਵੀਜ਼ਨ ਬਟਾਲਾ ਦੇ ਵਿੱਚ ਜਿਹੜੀਆਂ ਪੁਰ ਕੀਤੀਆਂ ਜਾਣੀਆਂ ਨੇ। ਸੋ ਇਹਨਾਂ ਨੂੰ ਤੁਸੀਂ ਜਿਹੜਾ ਇਹਨਾਂ ਦੀ ਜਿਹੜੀ ਤਨਖਾਹ ਹੈ ਇਸ ਦਾ ਜੋ ਪੱਤਾ ਹੈ ਉਹ ਉੱਥੋਂ ਦੇ ਡਿਪਟੀ ਕਮਿਸ਼ਨਰ ਦੁਆਰਾ ਹੀ ਨਿਰਧਾਰਿਤ ਕੀਤਾ ਜਾਏਗਾ। ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਤਹਿਤ ਜਿਹੜੀ ਹੈ ਉਮਰ ਸੀਮਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਐਜ਼ ਪਰ ਲਾਅ ਹੋਏਗਾ ਉਸ ਦੇ ਅਨੁਸਾਰ ਹੀ ਲਗਭਗ 18 ਤੋਂ 37 ਸਾਲ ਦੇ ਵਿੱਚ ਜਨਰਲ ਕੈਟਾਗਰੀ ਦੇ ਵਿੱਚ ਜਿਹੜੇ ਨੌਜਵਾਨ ਸਾਥੀ ਭਰਤੀ ਹੋਣਾ ਚਾਹੁੰਦੇ ਨੇ ਉਹਨਾਂ ਦੀ ਇਹ ਉਮਰ ਸੀਮਾ ਰੱਖੀ ਗਈ ਹੈ। ਬਾਕੀ ਇਸ ਤੋਂ ਇਲਾਵਾ ਜੋ ਬਣਦੀ ਰਿਲੈਕਸੇਸ਼ਨ ਹੋਏਗੀ ਉਸ ਦੇ ਅਨੁਸਾਰ ਹੀ ਤੁਸੀਂ ਇਸ ਦੇ ਵਿੱਚ ਆਪਣਾ ਅਪਲਾਈ ਕਰ ਸਕਦੇ ਹੋ। ਸੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ ਤੁਸੀਂ ਵਧੇਰੇ ਜਾਣਕਾਰੀ ਵੀ ਹਾਸਿਲ ਕਰ ਸਕਦੇ ਹੋ। ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਜਿਹੜੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਦਾਸਪੁਰ ਦੇ ਵਿੱਚ ਇਹ ਜਿਹੜੀਆਂ ਪੋਸਟਾਂ ਅਸਾਮੀਆਂ 4 ਜਿਸ ਦੇ ਤਹਿਤ ਲਿਫਟ ਓਪਰੇਟਰਸ ਦੀ ਮੰਗ ਕੀਤੀ ਗਈ ਹੈ। ਸੋ ਇਸ ਦੇ ਲਈ ਤੁਸੀਂ ਆਪਣੀ

ਜਿਹੜੀ ਹੈ ਔਨਲਾਈਨ ਐਪਲੀਕੇਸ਼ਨ ਭਰਨ ਦੀ ਜਿਹੜੀ ਆਖਰੀ ਮਿਤੀ ਹੈ 24 ਅਗਸਤ 2026 ਦੇ ਸ਼ਾਮ ਦੇ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਸੋ ਇਸ ਤੋਂ ਇਲਾਵਾ ਅਗਲਾ ਜਿਹੜਾ ਤੁਹਾਡੇ ਨਾਲ ਨੋਟਿਸ ਸਾਂਝਾ ਕਰਨ ਜਾ ਰਹੇ ਹਾਂ, ਇਸ ਦੇ ਤਹਿਤ ਜਨਰਲ ਕਾਉਂਸਲਰ ਦੀਆਂ 6 ਅਸਾਮੀਆਂ ਅਤੇ ਨਾਲ ਹੀ ਚਾਈਲਡ ਕਾਉਂਸਲਰ ਦੀਆਂ ਜਿਹੜੀਆਂ 4 ਅਸਾਮੀਆਂ ਨੇ ਸੈਸ਼ਨ ਡਿਵੀਜ਼ਨ ਜਿਹੜੀਆਂ ਮਾਨਸਾ ਦੇ ਵਿੱਚ ਮੰਗ ਕੀਤੀ ਗਈ ਹੈ। ਆਫਿਸ ਆਫ ਦਾ ਪ੍ਰਿੰਸੀਪਲ ਜੱਜ ਐਂਡ ਫੈਮਲੀ ਕੋਰਟ ਮਾਨਸਾ ਦੇ ਵੱਲੋਂ ਇਹ ਇਸ਼ਤਿਹਾਰ ਜਾਰੀ ਹੋਇਆ ਹੈ, ਜਿਸ ਦੀ ਵੈਬਸਾਈਟ ਹੈ www.mansa.dcourts.gov.in 'ਤੇ ਜਾ ਕੇ ਸਾਡੇ ਨੌਜਵਾਨ ਸਾਥੀ 21 ਅਗਸਤ 2026 ਤੋਂ ਪਹਿਲਾਂ ਪਹਿਲਾਂ ਆਪਣੀਆਂ ਜਿਹੜੀਆਂ ਔਨਲਾਈਨ ਅਰਜ਼ੀਆਂ ਦਾਖਲ ਕਰ ਸਕਦੇ ਨੇ। ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ, 6 ਇਸ ਦੇ ਤਹਿਤ ਜਨਰਲ ਕਾਉਂਸਲਰਸ ਦੀ ਜਿਹੜੀ ਭਰਤੀਆਂ ਦੀ ਮੰਗ ਕੀਤੀ ਗਈ ਹੈ, ਔਰ ਨਾਲ ਹੀ 4 ਜਿਹੜੀਆਂ ਨੇ ਬੱਚਿਆਂ ਦੇ ਖੇਤਰ ਵਿੱਚ ਭਾਵ ਚਾਈਲਡ ਕਾਉਂਸਲਰਸ ਦੀਆਂ ਜਿਹੜੀਆਂ 4 ਪੋਸਟਾਂ ਦੀ ਮੰਗ ਕੀਤੀ ਗਈ ਹੈ ਸੈਸ਼ਨ ਡਿਵੀਜ਼ਨ ਮਾਨਸਾ ਵਿਖੇ। ਸੋ ਨੌਜਵਾਨ ਸਾਥੀ ਆਪਣੀ ਯੋਗਤਾ ਦੇ ਅਨੁਸਾਰ ਇਹਨਾਂ ਦੁਆਰਾ ਦਿੱਤੀ ਹੋਈ ਦਰਸਾਈ ਗਈ ਵੈਬਸਾਈਟ www.mansa.dcourts.gov.in 'ਤੇ ਜਾ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਨੇ ਔਰ 21 ਅਗਸਤ 2026 ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਨੇ।

ਜੀ ਨੌਜਵਾਨ ਸਾਥੀ, ਉਹ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਯੁਵਾਣੀ ਨੂੰ ਅੱਗੇ ਵਧਾਇਆ ਜਾ ਸਕੇ, ਪਰ ਅਸੀਂ ਜਾਣ ਤੋਂ ਪਹਿਲਾਂ ਧੰਨਵਾਦ ਕਰਾਂਗੇ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਮਨਦੀਪ ਰਜੌਰਾ ਜੀ ਦਾ, ਉਹ ਇਸ ਦੇ ਨਾਲ ਹੀ ਆਪਣੇ ਰੇਡੀਓ ਦੋਸਤ

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:35 ਹੋ ਰਹੇ ਨੇ। ਹੁਣ ਵੇਲਾ ਹੈ ਸਰੋਤਿਆਂ ਦੀਆਂ ਫੋਨ ਕਾਲਾਂ ਅਤੇ ਫਰਮਾਇਸ਼ੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਸ਼ਾਮ

ਘੰਟ ਹੋ ਰਹੇ ਨੇ। ਹੁਣ ਵੇਲਾ ਹੈ ਸਰੋਤਿਆਂ ਦੀਆਂ ਫੋਨ ਕਾਲਾਂ ਅਤੇ ਫਰਮਾਇਸ਼ੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਨੇ ਸੁਨੀਤਾ।

0: ਜੀ, ਸਾਡੇ ਪਹਿਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਹਾਂ ਤੇ ਪ੍ਰੋਗਰਾਮ ਸ਼ਾਮ ਸੁਹਾਣੀ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਮੈਮ।
0: ਕੌਣ ਬੋਲਦੇ ਹੋ ਤੇ
1: ਮੈਂ
0: ਕਿੱਥੋਂ ਬੋਲਦੇ
1: ਗੁਰਤੇਜ
0: ਹੋ? ਪਹਿਲਾਂ
1: ਸਿੰਘ
0: ਦੱਸ
1: ਗਿੱਦੜਬਾਹਾ ਤੋਂ
0: ਦਿਓ।
1: ਬੋਲ ਰਹੇ ਮੈਮ।
0: ਤੁਸੀਂ ਗੁਰਤੇਜ ਸਿੰਘ ਜੀ ਬੋਲ ਰਹੇ ਹੋ? ਗੁਰਤੇਜ
1: ਹਾਂਜੀ
0: ਸਿੰਘ
1: ਮੈਮ।
0: ਜੀ, ਪਹਿਲਾਂ ਤਾਂ ਗੀਤ ਦੱਸ ਦਿਓ।
1: ਮੈਮ ਗੁਰਦਾਸ ਮਾਨ ਦਾ ਕੋਈ ਵੀ ਗੀਤ ਸੁਣਾ ਦਿਓ ਜੀ।
0: ਗੁਰਦਾਸ ਮਾਨ ਦਾ ਗੀਤ ਸੁਣਨਾ ਤੇ
1: ਹਾਂਜੀ
0: ਨਾਲੇ ਮੈਨੂੰ ਇਹ ਵੀ ਦੱਸੋ ਤੁਸੀਂ ਕੀ ਕੰਮ ਕਾਜ ਕਰਦੇ ਹੋ?
1: ਮੈਮ ਮੈਂ ਗੱਡੀ ਚਲਾਉਣਾ ਜੀ,
0: ਜੀ,
1: ਤੇ ਜ਼ਿਆਦਾਤਰ ਮੈਮ FM ਬਠਿੰਡਾ ਹੀ ਸੁਣਦਾ ਗੱਡੀ 'ਚ।
0: ਜ਼ਿਆਦਾਤਰ FM ਬਠਿੰਡਾ ਸੁਣਦੇ ਹੋ? ਤੁਹਾਨੂੰ FM
1: ਹਾਂਜੀ
0: ਬਠਿੰਡਾ ਦਾ ਕਿਹੜਾ ਪ੍ਰੋਗਰਾਮ ਪਸੰਦ ਹੈ?
1: ਮੈਨੂੰ FM ਸ਼ਾਮ ਸੁਹਾਨੀ ਬਹੁਤ ਵਧੀਆ ਲੱਗਦਾ ਜੀ, ਸਭ
0: ਸ਼ਾਮ
1: ਤੋਂ ਵਧੀਆ
0: ਸੁਹਾਣੀ
1: ਜੀ।
0: ਅੱਛਾ ਲੱਗਦਾ?
1: ਹਾਂਜੀ ਹਾਂਜੀ, ਕਿਉਂਕਿ ਇਸ ਟਾਈਮ ਜ਼ਿਆਦਾ ਇਹ ਲਾਈਦਾ ਜੀ।
0: ਠੀਕ ਹੈ, ਤੇ ਫੋਨ ਕਦੋਂ, ਇਸ ਤੋਂ ਪਹਿਲਾਂ ਫੋਨ ਤੁਹਾਡਾ ਕਦੋਂ ਮਿਲਿਆ ਸੀ?
1: ਪਹਿਲਾਂ ਬਹੁਤ ਬਹੁਤ ਟਰਾਈ ਕੀਤਾ, ਫਸਟ ਟਾਈਮ ਲੱਗਿਆ ਮੈਮ।
0: ਇਹ ਫਸਟ ਟਾਈਮ ਲੱਗਿਆ ਤੁਹਾਡਾ ਫੋਨ?
1: ਹਾਂਜੀ ਹਾਂਜੀ ਹਾਂਜੀ।
0: ਫਿਰ ਫਸਟ ਟਾਈਮ ਲੱਗਿਆ ਸ਼ਾਮ ਸੁਹਾਣੀ ਵਿੱਚ ਹੀ।

0: ਲੱਗ ਗਿਆ ਜਿਹੜਾ
1: ਹਾਂਜੀ
0: ਪ੍ਰੋਗਰਾਮ
1: ਉਹ
0: ਤੁਹਾਨੂੰ
1: ਸ਼ਾਮ
0: ਬਹੁਤ
1: ਸਵਾਨੀ ਸੀ
0: ਪਸੰਦ
1: ਲੱਗ
0: ਹੈ।
1: ਗਈ।
0: ਠੀਕ ਹੈ, ਫਿਰ ਤਾਂ ਬਹੁਤ ਬਹੁਤ ਵਧਾਈਆਂ ਹੁਣ ਤੁਹਾਨੂੰ ਪਹਿਲੀ ਵਾਰ ਫੋਨ ਕਰਨ ਤੇ।
1: ਹਾਂਜੀ ਹਾਂਜੀ ਮੈਮ, ਥੈਂਕ ਯੂ।
0: ਠੀਕ ਹੈ, ਤੇ ਤੁਹਾਡੀ ਪਸੰਦ ਦਾ ਗੀਤ ਦੱਸ ਦਿਓ।
1: ਗੁਰਦਾਸ ਮਾਨ ਜੀ ਦਾ ਸੁਣਾ ਦਿਓ, ਕੋਈ ਵੀ ਕੀਤੀ।
0: ਕੋਈ ਵੀ ਗੀਤ ਸੁਣਾ ਦਈਏ
1: ਹਾਂਜੀ
0: ਗੁਰਦਾਸ
1: ਹਾਂਜੀ
0: ਮਾਨ ਜੀ ਦਾ। ਠੀਕ ਹੈ, ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਜੀ ਗੁਰਦਾਸ ਮਾਨ ਜੀ ਦਾ ਤੁਹਾਡਾ ਪਸੰਦੀਦਾ ਗੀਤ।
1: ਠੀਕ ਹੈ
0: ਬਹੁਤ
1: ਮੈਮ,
0: ਬਹੁਤ
1: ਥੈਂਕ ਯੂ।
0: ਸ਼ੁਕਰੀਆ ਸਰ ਫੋਨ ਕਰਨ ਲਈ।
1: ਥੈਂਕ ਯੂ ਮੈਮ, ਥੈਂਕ ਯੂ।

0: ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ
1: ਜੀ। ਅਗਲੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ, ਨੰਬਰ ਡਾਇਲ ਹੋ ਚੁੱਕਿਆ ਹੈ 0164-2240-331 ਤੇ ਗੱਲਬਾਤ ਕਰਦੇ ਹਾਂ ਜੀ ਅਗਲੇ ਸਰੋਤੇ ਨਾਲ ਸਾਡੇ। ਹੈਲੋ
2: ਹੈਲੋ ਭੈਣ ਜੀ, ਨਮਸਕਾਰ। ਗੁੱਡ
1: ਮਾਰਨਿੰਗ। ਹਾਂਜੀ ਨਮਸਕਾਰ ਜੀ, ਸਵਾਗਤ ਹੈ ਜੀ ਸ਼ਾਮ ਸੁਹਾਨੀ ਵਿੱਚ ਤੁਹਾਡਾ।
2: ਧੰਨਵਾਦ ਭੈਣ ਜੀ।
1: ਹਾਂਜੀ ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
2: ਮੈਂ ਬੋਲਦਾ ਪੁੱਛੋ ਮੰਡੀ ਤੋਂ।
1: ਗੰਗਾ ਰਾਮ ਜੀ ਪੁੱਛੋ ਮੰਡੀ ਤੋਂ। ਗੰਗਾ ਰਾਮ ਜੀ ਕਿਹੜਾ ਗਾਣਾ ਸੁਣੋਗੇ?
2: ਤਰਸੇਮ ਜੱਸੜ ਸੁਣਾਉਂਦਾ ਜੀ ਦਾਣਾ ਪਾਣੀ।
1: ਤਰਸੇਮ ਜੱਸੜ ਦਾ ਦਾਣਾ ਪਾਣੀ। ਕੰਮ ਕਾਜ ਕੀ ਕਰਦੇ ਹੋ?
2: ਮੈਂ ਜੀ ਟੇਲਰ ਦਾ ਕੰਮ ਕਰਦਾ।
1: ਟੇਲਰ ਦਾ ਕੰਮ ਕਰਦੇ ਹੋ, ਕਿੰਨਾ ਟਾਈਮ ਹੋ ਗਿਆ ਤੁਹਾਨੂੰ?
2: ਮੈਨੂੰ ਹੋ ਗਏ ਜੀ 33 ਸਾਲ।
1: ਅੱਛਾ ਜੀ, ਤੇ ਫੋਨ ਮਿਲਾਇਆ ਨੂੰ ਕਿੰਨਾ ਟਾਈਮ ਹੋ ਗਿਆ ਫਿਰ ਇਹ ਵੀ ਦੱਸ ਦਿਓ।

0: गया। मालिया इंटेलिजेंस बारे डायरेक्टोरेट ने दक्षिण पूर्वी एशिया की सुपारी थी गैर कानूनी तरीके नाल दरामद विच शामिल नेटवर्क का पर्दाफाश किया है। विज्ञान ते तकनालोजी मंत्री डॉक्टर जितेंद्र सिंह ने रोकथाम वाली सेहत संभाल ते शुगर की रोकथाम नूं राष्ट्रीय तरजीह बनाउण का सद्दा दित्ता है। ते औरतां दे FIH हॉकी विश्व कप विच भारत ने अज ग्रुप पड़ा दे मैच विच चीन खिलाफ 2-2 दे रोमांचक ड्रॉ नाल अपनी मुहिम की शुरुआत की थी। हुण खबरां विस्थार नाल। गृह मंत्री अमित शाह ने कहा है कि 2047 तक भारत नूं पूरी तरह विकसित राष्ट्र बनाउण लई नौजवानां गरीबां औरतां ते किसानां नूं समर्थ बनाउणा बेहद जरूरी है। उन्हां कहा कि केंद्र सरकार इन्हां वर्गां ते विशेष ध्यान दे रही है। श्री शाह अज राजस्थान दे अलवर विच राज दे 17 जिलिआं विच 6,400 करोड़ रुपए तों वध दी लागत वाले विकास प्रोजैक्टां दा उद्घाटन करन ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੀ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਵਿਕਾਸ ਤੇ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਨੇ। ਗ੍ਰਹਿ ਮੰਤਰੀ ਨੇ ਕਿਹਾ ਕਿ 2014 ਤੇ 2026 ਵਿਚਕਾਰ ਇੱਕ ਵੀ ਸਾਲ ਅਜਿਹਾ ਨਹੀਂ ਰਿਹਾ ਜਦੋਂ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੋਈ ਵੱਡੀ ਯੋਜਨਾ ਸ਼ੁਰੂ ਨਾ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ MSP ਵਿਚ ਲਗਾਤਾਰ ਵਾਧਾ ਕੀਤਾ ਗਿਆ ਹੈ।
1: किसानों के लिए, पशुपालकों के लिए हर साल एक योजना घोषित की। 14 से लेकर 26 तक एक भी साल ऐसा नहीं गया है कि इन्होंने किसानों के लिए कोई बड़ी योजना जाहिर न की हो।
0: श्री शाह ने कहा कि डेयरी उत्पादन खेतर विच देहाती आर्थिकता नु बदलन दी अथाह समर्था है अते गुजरात दे किसानां ने इह साबित कर दिखाया है। उन्हां कहा कि आउण वाले सालां विच गावां ते मझां दीआं वध दुध देण वालीआं नस्लां राजस्थान दे हर घर तक पहुंचाउण दे यतन कीते जाणगे। इस मौके गृह मंत्री ने मुख मंत्री किसान सम्मान निधि योजना तहत किसानां दे बैंक खात्यां विच सिद्धे लाभ तबादले राहीं रकम वी भेजी। ਉਪਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਪਹਿਲਾਂ ਦੇ ਸਿਧਾਂਤ ਨੂੰ ਅਪਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਲਈ ਆਪਣੇ ਗਿਆਨ, ਹੁਨਰ ਤੇ ਨਵੀਂ ਸੋਚ ਦੀ ਵਰਤੋਂ ਕਰਨ ਲਈ ਕਿਹਾ। ਚੇਨਈ ਨੇੜੇ ਕਟਨਾਕੋ ਲਥੁਰ ਵਿਚ SRM ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਦੇ 22ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਪਰਾਸ਼ਟਰਪਤੀ ਨੇ ਕਿਹਾ ਕਿ ਸਾਲ 2047 ਤੱਕ ਵਿਕਸਿਤ ਭਾਰਤ ਬਣਨ ਦੇ ਦੇਸ਼ ਦੇ ਸਫ਼ਰ ਵਿਚ ਭਾਰਤ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। COVID-19 ਮਹਾਮਾਰੀ ਦੌਰਾਨ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਨੇ 100 ਤੋਂ ਵੱਧ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰਵਾਈ ਏ। ਇਹ ਕਦਮ ਵਿਸ਼ਵ ਭਲਾਈ ਅਤੇ ਮਨੁੱਖਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਏ। ਜੰਮੂ ਕਸ਼ਮੀਰ ਵਿਚ ਜੰਮੂ ਪੁੰਛ ਰਾਸ਼ਟਰੀ ਸ਼ਾਹਰਾਹ ਤੇ ਚਿਰਾਂ ਤੋਂ ਉਡੀਕੀ ਜਾ ਰਹੀ ਸੁੰਗਲ ਸੁਰੰਗ ਨੂੰ ਜਨਤਕ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਰਾਜੌਰੀ, ਪੁੰਛ ਅਤੇ ਨੌਸ਼ੇਰਾ ਨਾਲ ਸੰਪਰਕ ਨੂੰ ਵੱਡਾ ਹੁਲਾਰਾ ਮਿਲਿਆ ਹੈ। BRO ਕਲੋਨ ਕਾਲੀਦਰ ਰੇਂਜ ਨਾਲ ਬਣਾਈ ਗਈ 2.79 ਕਿਲੋਮੀਟਰ ਲੰਮੀ ਸੁਰੰਗ ਮੌਜੂਦਾ ਰਸਤੇ ਦੇ ਇੱਕ ਮੁਸ਼ਕਿਲ ਹਿੱਸੇ ਨੂੰ ਬਾਈਪਾਸ ਕਰੇਗੀ, ਯਾਤਰਾ ਦੀ ਦੂਰੀ ਨੂੰ ਕਰੀਬ 13 ਕਿਲੋਮੀਟਰ ਘਟਾ ਦੇਗੀ ਅਤੇ ਯਾਤਰਾ ਦੇ ਸਮੇਂ ਵਿਚ ਕਾਫ਼ੀ ਬਚਤ ਕਰੇਗੀ। ਕਰੀਬ 600 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਸੁਰੰਗ ਮੌਜੂਦਾ ਸਮੇਂ ਵਿਚ ਸਿਰਫ਼ ਹਲਕੇ ਵਾਹਨਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੀ ਏ। ਫੌਜ ਮੁਖੀ ਜਨਰਲ ਧੀਰਜ ਸੇਠ ਅੱਜ ਨੇਪਾਲ ਦੇ 3 ਦਿਨਾਂ ਸਰਕਾਰੀ ਦੌਰੇ ਲਈ ਰਵਾਨਾ ਹੋਏ। ਇਸ ਦੌਰੇ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਅਤੇ ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਬਲਕਿ ਜਨਰਲ ਸੇਠ ਟੁੰਡੀ ਖੇਲ ਵਿਚ ਸੇਨਾ ਮੰਡਪ ਵਿਖੇ ਫੁੱਲ ਮਾਲਾ ਭੇਟ ਕਰਨਗੇ ਅਤੇ ਨੇਪਾਲ ਫੌਜ ਸਦਰ ਮੁਕਾਮ ਵਿਖੇ ਗਾਰਡ ਆਫ ਆਨਰ ਪ੍ਰਾਪਤ ਕਰਨਗੇ। ਉਹ ਨੇਪਾਲ ਫੌਜ ਦੇ ਮੁਖੀ ਨਾਲ ਗੱਲਬਾਤ ਕਰਨਗੇ ਅਤੇ ਨੇਪਾਲ ਫੌਜ ਦੇ ਫੌਜੀ ਸੰਚਾਲਨ ਦੇ ਡਾਇਰੈਕਟਰ ਜਨਰਲ ਉਨ੍ਹਾਂ ਨੂੰ ਆਪਸੀ ਹਿੱਤ ਦੇ ਮੁੱਦਿਆਂ ਤੇ ਜਾਣਕਾਰੀ ਦੇਣਗੇ। ਉਹ ਬੁੱਧਵਾਰ ਨੂੰ ਦੇਸ਼ ਵਾਪਸ ਆਉਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਸਰਕਾਰ ਨੇ ਪਾਕਿਸਤਾਨੀ ਸੋਸ਼ਲ ਮੀਡੀਆ ਤੇ ਚੱਲ ਰਹੇ ਇੱਕ ਵੀਡੀਓ ਦਾ ਖੰਡਨ ਕੀਤਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਫੇਲ ਜਹਾਜ਼ ਦੀ ਜਾਂਚ ਕਮਿਸ਼ਨ ਦੇ ਗਠਨ ਸਬੰਧੀ ਬਿਆਨ ਦਿੱਤਾ ਸੀ। ਪ੍ਰੈਸ ਸੂਚਨਾ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। PIB ਨੇ ਸਪਸ਼ਟ ਕੀਤਾ ਹੈ ਕਿ ਰਾਸ਼ਟਰਪਤੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। PIB ਨਾਗਰਿਕਾਂ ਨੂੰ ਚੌਕਸ ਰਹਿਣ ਤੇ ਪ੍ਰਮਾਣਿਤ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਰੋਤਾਂ ਤੇ ਭਰੋਸਾ ਕਰਨ ਦੀ ਅਪੀਲ ਕਰਦਾ ਹੈ। ਮਾਲੀਆ ਇੰਟੈਲੀਜੈਂਸ ਬਾਰੇ ਡਾਇਰੈਕਟੋਰੇਟ ਨੇ ਦੱਖਣ ਪੂਰਬੀ ਏਸ਼ੀਆਈ ਸੁਪਾਰੀ ਦੀ ਗੈਰ ਕਾਨੂੰਨੀ ਤਰੀਕੇ ਨਾਲ ਦਰਾਮਦ ਵਿਚ ਸ਼ਾਮਿਲ ਇਕ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਨੈਟਵਰਕ ਸੁਪਾਰੀ ਬੰਗਲਾਦੇਸ਼ੀ ਹੋਣ ਦਾ ਦਾਅਵਾ ਕਰਕੇ ਉਸ ਤੇ ਮਿਲਣ ਵਾਲੀ ਰਿਆਇਤ ਦਾ ਲਾਭ ਲੈ ਰਿਹਾ ਸੀ। ਖਜ਼ਾਨਾ ਮੰਤਰਾਲੇ ਨੇ ਕਿਹਾ ਕਿ ਜਾਂਚ ਵਿਚ ਹੁਣ ਤੱਕ 2,500 ਕਰੋੜ ਰੁਪਏ ਤੋਂ ਵੱਧ ਦੇ ਸੰਭਾਵੀ ਮਾਲੀਆ ਨੁਕਸਾਨ ਦਾ ਖੁਲਾਸਾ ਹੋਇਆ ਹੈ। ਇਸ ਮਾਮਲੇ ਦੇ ਸੰਬੰਧ ਵਿਚ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

0: ਸ਼ਾਮ ਸੁਹਾਣੀ ਦਾ ਬਾਕੀ ਹਿੱਸਾ ਲੈ ਕੇ ਇੱਕ ਵਾਰ ਫੇਰ ਤੋਂ ਹਾਜ਼ਰ ਹਾਂ ਮੈਂ ਸੁਨੀਤਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਵਿੱਚ ਤੁਸੀਂ ਡਾਇਲ ਕਰਦੇ ਹੋ 0164-242-341 ਅਤੇ ਸੁਣਦੇ ਹੋ ਆਪਣੀ ਪਸੰਦ ਦੇ ਗੀਤ। ਪਰ ਹੁਣੇ ਆਪਾਂ ਸੁਣਦੇ ਹਾਂ ਪਰਮਜੀਤ ਹੋਰਾਂ ਦੀ ਪਸੰਦ ਦਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।
1: ਮੈਨੂੰ ਦੱਸਣ

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: 0164-22-3131 ਨੰਬਰ ਡਾਇਲ ਹੋ ਚੁੱਕਿਆ ਹੈ ਤੇ ਗੱਲ ਕਰਦੇ ਹਾਂ ਆਪਣੇ ਅਗਲੇ ਸਰੋਤੇ ਨਾਲ। ਕੌਣ ਹੈ ਜੀ? ਹੈਲੋ, ਲੱਗਦਾ ਕਿਸੇ ਕਾਰਨ ਕਰਕੇ ਉਹਨਾਂ ਦਾ ਫੋਨ ਕਾਲ ਕੱਟ ਹੋ ਗਿਆ ਤੇ ਉਹਨਾਂ ਨੇ ਫਰਮਾਇਸ਼ ਕੀਤੀ ਸੀਗੀ, ਅਮਨ ਜੀ ਸੀਗੇ ਉਹ ਹਠੂਰ ਤੋਂ, ਤੇ ਉਹਨਾਂ ਨੇ ਫਰਮਾਇਸ਼ ਕੀਤੀ ਸੀ ਹਰਜੀਤ ਹਰਮਨ ਦੀ ਆਵਾਜ਼ ਵਿੱਚ ਗਾਣਾ ਜੱਟੀ।

0: ਸਟੂਡੀਓ ਦਾ ਨੰਬਰ ਡਾਇਲ ਹੋ ਚੁੱਕਿਆ ਹੈ ਤੇ ਦੇ ਗੱਲ ਕਰਦੇ ਹਾਂ ਅਗਲੇ ਸਰੋਤਾਂ ਨਾਲ ਕਿ ਕੌਣ ਹੈ ਕਿ ਤੇ ਕਿੱਥੋਂ ਨੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਠੀਕ ਹੈ ਭੈਣ ਜੀ, ਤੁਸੀਂ ਦੱਸੋ ਜੀ। ਭੈਣ ਜੀ,
0: ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੀ ਹਾਂ ਜੀ ਸਾਡੇ ਪ੍ਰੋਗਰਾਮ 'ਚ ਤੁਸੀਂ ਫੋਨ ਕੀਤਾ
1: ਤੇ ਸਵਾਗਤ ਕਰਦੇ ਹਾਂ ਜੀ, ਕੀਤਾ ਜੀ
0: ਜੀ। ਤੇ ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
1: ਬਲਜੀਤ ਸਿੰਘ, ਪਿੰਡ ਬਾਜੀਦਪੁਰ ਭੂਮਾ।
0: ਬਲਜੀਤ ਸਿੰਘ ਜੀ, ਹੁਣ ਆਪਣੀ ਫਰਮਾਇਸ਼ ਵੀ ਦੱਸ ਦਿਓ ਤੇ ਸਾਡੇ ਸਰੋਤਿਆਂ ਨੂੰ ਵੀ ਪਤਾ ਲੱਗੇ ਤੁਸੀਂ ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ।
1: ਜੀਤ ਜੀ, ਮੈਂ ਤਾਂ ਬਹੁਤ ਪੁਰਾਣਾ ਹੀ ਸੁਣਦਾ ਹੁੰਦਾ, ਤੁਸੀਂ ਵੀ ਸੁਣੋ, ਤੁਸੀਂ ਸੁਣਿਆ ਨੀ ਹੋਣਾ, ਸਾਜਣ ਰਾਜ ਕੋਟੀ ਤੇ ਸਵਰਨ ਲਤਾ ਦਾ ਗੀਤ ਹੈ ਜੀ, ਜੇ ਮੈਂ ਸੱਪ ਹੋਵਾਂ।
0: ਸਵਰਨ ਲਤਾ ਬਹੁਤ ਪੁਰਾਣੇ ਗਾਇਕਾਰ ਹੈ ਜੀ ਇਹ, ਇਹਨਾਂ ਦਾ ਗੀਤ ਸੁਣਨਾ ਤੁਸੀਂ ਜੇ ਮੈਂ ਸੱਪ ਹੋਵਾਂ।
1: ਢਾਈ ਮਿੰਟਾਂ ਦਾ ਗੀਤ ਹੈ ਜੀ, ਸਾਰਾ ਹੀ ਸੁਣਾ ਦਿਓ
0: ਜੀ। ਕੋਸ਼ਿਸ਼ ਕਰਾਂਗੇ ਜੀ, ਜ਼ਰੂਰ ਤੁਹਾਨੂੰ ਸਾਰਾ ਗੀਤ ਸੁਣਾਵਾਂਗੇ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਸੁਣਦੇ ਹਾਂ ਫਿਰ ਤੁਹਾਡੀ ਪਸੰਦ ਆਏ ਗੀਤ, ਤੁਸੀਂ ਵੀ ਸੁਣੋ ਤੇ ਅਸੀਂ ਵੀ ਸੁਣਦੇ ਹਾਂ।
1: ਧੰਨਵਾਦ।

0: काट के ही कुटे दे, पर काट के ही कुटे दे, बस नहीं खुद मेरे जे मैं सपनोवा, पर जे मैं सपनोवा नरका काल दे तेरे।
1: रूसी पे सप बन के, रूसी पे सप बन के लड़ने काल दे मेरे तनियर नाग पुड़े, तनियर नाग पुड़े सूबे असी बतेरे।
0: ਜਿਵੇਂ ਹਾਂ ਨਸ਼ੇ ਦੀ ਬੋਤਲ ਗਿਣਤੀ ਤੇ ਚੜ ਜਾਵਾਂ, ਹਾਨੀਆਂ ਗਿਣਤੀ ਤੇ ਚੜ ਜਾਵਾਂ, ਜਿਵੇਂ ਹੋਵਾਂ ਜਾਦੂ ਗਰਨੀ ਪਿੰਗਨੀ ਨਾਚ ਨਚਾਵਾਂ, ਬੇਲੀਆਂ ਪਿੰਗਨੀ ਨਾਚ ਨਚਾਵਾਂ, ਬੇਖਾ ਦੁੱਖ ਰੋਵੇ, ਬੇਖਾ ਦੁੱਖ ਰੋਵੇ ਕਿਸੇ ਸਾਧ ਦੇ ਤੇਰੇ। ਜਿਵੇਂ ਸੱਪ ਹੋਵਾਂ, ਜਿਵੇਂ ਸੱਪ ਹੋਵਾਂ ਡਰ ਜਾ ਕਰਾਲ ਦੇ ਤੇਰੇ।
1: ਮੈਂ ਵੀ ਬਣ ਕੇ ਕੋਈ ਬੰਗਾਲਾ ਐਸੀ ਦੀਨ ਵਜਾਵਾਂ, ਗੋਰੀਏ ਐਸੀ ਦੀਨ ਵਜਾਵਾਂ, ਮੰਤਰ ਪੜ ਕੇ ਪੀਲਾ ਤੈਨੂੰ ਵਿੱਚ ਪਟਾਰੀ ਪਾਵਾਂ, ਸੋਹਣੀਏ ਵਿੱਚ ਪਟਾਰੀ ਪਾਵਾਂ, ਜਰੀ ਬਣ ਸੁੱਖ ਕੇ, ਜਰੀ ਬਣ ਸੁੱਖ ਕੇ ਚਾਕੇ ਚਾਰ ਚੁਪੇਰ ਨੀ ਬਣੀ ਵਰ ਨਾਗ ਕੁੜੇ ਪੀਲੇ ਅਸੀਂ।

0: ਜੀ ਦੇਖਦੇ ਹਾਂ ਸਾਡੇ ਇਸ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਅਗਲੇ ਸਰੋਤਾ ਕੌਣ ਨੇ। ਹੈਲੋ,
1: ਨਮਸਕਾਰ ਮੈਡਮ।
0: ਨਮਸਕਾਰ ਜੀ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
1: ਮੈਂ ਸੋਹਣ ਲਾਲ ਬੋਲਦਾ ਤੇ ਸਲਾਮ ਵਾਲਾ ਜਿਹੜਾ ਫਾਇਲਕਾ ਵੱਲੋਂ।
0: ਜੀ ਸੋਹਣ ਲਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ। ਫਟਾਫਟ ਗੀਤ ਦੱਸ ਦਿਓ,
1: ਸ਼ੁਕਰ੿ਆ ਜੀ। ਹਾਂਜੀ,
0: ਫਟਾਫਟ ਗੀਤ ਦੱਸ ਦਿਓ, ਕਿਹੜਾ ਸੁਣਨਾ ਹੈ?
1: ਗੀਤ ਹੈਗਾ ਸੁਖਮਨੀ ਪਿਕਚਰਾਂ ਦੇ ਗੁਰਦਾਸ ਮਾਨ ਦਾ ਗਾਇਆ ਹੈ, ਫੌਜੀ
0: ਅੱਛਾ ਜੀ, ਠੀਕ ਹੈ ਜੀ। ਸੋਹਣ ਲਾਲ ਜੀ ਇਹ ਫਾਜ਼ਿਲਕਾ ਤੋਂ ਹੈ ਤੇ ਇਹਨਾਂ ਨੇ ਗੁਰਦਾਸ ਮਾਨ ਜੀ ਦਾ ਗਾਣਾ ਸੁਣਨਾ ਹੈਗਾ। ਤੇ ਕੰਮ ਕਾਜ ਕੀ ਕਰਦੇ ਹੋ, ਚਲੋ ਇਹ ਦੱਸ ਦਿਓ।
1: ਕੰਮ ਤਾਂ ਮੈਂ ਜੀ ਢਿੱਲਾ ਹੈ, ਮੰਜੀ ਦੇ ਹਾਂ, ਵੈਸੇ ਮੈਂ ਟੇਲਰ ਮਾਸਟਰ ਹੈਗਾ।
0: ਅੱਛਾ, ਤੁਸੀਂ ਟੇਲਰ ਮਾਸਟਰ ਹੋ, ਕਿੰਨਾ ਸਾਲ ਹੋ ਗਿਆ ਕੰਮ ਕਰਦੇ ਨੂੰ?
1: ਮੈਂ 73 ਦਾ ਲੱਗਿਆ ਜੀ।
0: ਠੀਕ ਹੈ, ਤੇ ਪਹਿਲਾ ਫੋਨ ਕਦੋਂ ਲੱਗਿਆ ਸੀਗਾ ਤੁਹਾਡਾ?
1: ਸਰ ਮੇਰਾ ਫੋਨ, ਮੈਂ ਤਾਂ 2 ਦਿਨ ਹੀ ਹੋ ਗਏ ਸੁਣਦੇ ਨੂੰ।

0: ਥਾਣੇ ਪਹਿਲਾਂ ਲੱਗਾ ਸੀ ਜਦੋਂ ਕਰੋਨਾ ਵੇਲੇ ਉਦੋਂ ਮੈਂ ਉੱਥੇ ਬਠਿੰਡੇ ਦਾਖਲ ਸੀਗਾ।
1: ਕਰੋਨਾ ਵੇਲੇ ਬਠਿੰਡੇ ਦਾਖਲ ਸੀ ਉਦੋਂ ਫੋਨ ਲੱਗਾ ਸੀਗਾ ਤੁਹਾਡਾ?
0: ਹਾਂ ਉਦੋਂ ਬਠਿੰਡੇ ਲਾਇਆ ਸੀਗਾ।
1: ਫਿਰ ਤਾਂ ਤੁਹਾਨੂੰ
0: ਚੱਲਦਾ ਰੇਡੀਏ ਤਾਂ ਤੇ ਮੋਬਾਈਲ ਤੇ ਮੁੰਡੇ ਦਾ ਉਹ ਕੁਦਰਤੀ ਲਾਇਆ ਸੀ ਉਹਨੇ।
1: 7 ਸਾਲ ਹੋ ਗਏ ਉਹਨਾਂ ਤੇ ਗੱਲਾਂ ਨੂੰ, ਤੇ ਫਿਰ ਤਾਂ ਮੁਬਾਰਕਾਂ ਮਿਲਣੀਆਂ ਚਾਹੀਦੀਆਂ ਤੁਹਾਨੂੰ, ਹੈਨਾ, ਇਸ ਗੱਲ ਤੇ ਕਿ ਤੁਹਾਡਾ ਫੋਨ ਚਲੋ ਲੱਗਿਆ ਸ਼ਾਮ ਸੁਹਾਨੀ ਦੇ ਵਿੱਚ ਲੱਗਿਆ। ਸਾਡਾ ਸਾਡੇ ਸਰੋਤਿਆਂ ਦਾ ਸਭ ਤੋਂ ਵਧੀਆ ਪ੍ਰੋਗਰਾਮ ਹੈ ਕਿ
0: ਮੁਬਾਰਕਾਂ ਜੀ, ਮੇਰਾ ਫੋਨ ਅਟੈਂਡ ਕੀਤਾ, ਬਹੁਤ ਬਹੁਤ ਧੰਨਵਾਦ।
1: ਠੀਕ ਹੈ ਜੀ, 7 ਸਾਲ ਬਾਅਦ ਜਿਨ੍ਹਾਂ ਦਾ ਫੋਨ ਲੱਗਿਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਗੀਤ ਗੁਰਦਾਸ ਮਾਨ ਜੀ ਦੀ ਆਵਾਜ਼ ਵਿੱਚ। ਤੁਸੀਂ ਵੀ ਸੁਣੋ ਤੇ ਅਸੀਂ ਵੀ ਸੁਣਦੇ ਹਾਂ।
0: ਸ਼ੁਕਰੀਆ ਜੀ, ਧੰਨਵਾਦ।
1: ਸ਼ੁਕਰੀਆ ਜੀ।

ਪੰਜਾਬੀ ਫਿਲਮ ਸੁਖਮਨੀ ਵਿੱਚੋਂ ਲਏ ਅਤੇ ਗੁਰਦਾਸ ਮਾਨ ਦੁਆਰਾ ਗਾਏ ਇਸ ਗੀਤ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਨੀਤਾ ਨੂੰ ਦਿਓ ਆਗਿਆ। ਜਾਣ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਮੁੱਚੀ ਤਕਨੀਕੀ ਟੀਮ ਦਾ ਅਤੇ ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਹਨ ਸ਼੍ਰੀ ਬਲਜੀਤ ਸ਼ਰਮਾ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਅਗਸਤ ਦਿਨ ਸੋਮਵਾਰ ਸ਼ਾਮ 5:30 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਕਲਮ ਤੋਂ ਰਚਿਆ ਅਮਰ ਕਾਵ ਕਿੱਸਾ ਮਿਰਜ਼ਾ ਸਾਹਿਬਾ।

0: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ।
1: ਮੰਨਿਆ ਨਾਰਾਜ਼ਗੀ ਸੀ ਦੋਹਾਂ ਵਿੱਚ, ਫਿਰ ਕੀ ਹੋਇਆ? ਗੱਲ ਕਰਦਾ ਤਾਂ ਸਹੀ, ਪਹਿਲਾਂ ਵੀ ਲੜੇ ਸੀ, ਝਗੜੇ ਸੀ। ਮੰਨਿਆ ਇਸ ਵਾਰ ਸਵਾਲ ਔਖਾ ਸੀ ਮਨਾਉਣ ਵਾਲਾ, ਪਰ ਤੂੰ ਹੱਲ ਕਰਦਾ ਤਾਂ ਸਹੀ। ਜੀ, ਪ੍ਰੋਗਰਾਮ ਚੱਲ ਰਿਹਾ ਹੈ ਰੰਗੇ ਗਜ਼ਲ। ਅਗਲੀ ਗਜ਼ਲ ਤੁਸੀਂ ਸੁਣੋਗੇ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ।

0: ਹਾਂਜੀ, ਸਟੂਡੀਓ ਤੇ ਸਮਾਂ ਹੈ ਜੀ 8:14 ਤੇ 32 ਸੈਕਿੰਡ ਦਾ।
1: ਪ੍ਰੋਗਰਾਮ ਸੰਬੰਧੀ ਸੂਚਨਾ। ਮਿਤੀ 17 ਅਗਸਤ 2026 ਨੂੰ ਸ਼ਾਮ 5 ਵਜੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਵਿਸ਼ਾ ਰਹੇਗਾ ਨਰਮੇ ਅਤੇ ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ। ਮਾਹਿਰ ਹੋਣਗੇ ਡਾਕਟਰ ਜਸਰੀਤ ਕੌਰ। ਤਾਂ ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਮਿਤੀ 17 ਅਗਸਤ 2026, ਸਮਾਂ ਸ਼ਾਮ 5 ਵਜੇ।
2: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਨਿਊਜ਼ ਔਨ AIR ਐਪ ਤੇ।
0: ਜ਼ਿੰਦਗੀ 4 ਦਿਨ ਕੀ ਥੀ ਮਗਰ ਹਮ ਅਨਜਾਨ ਥੇ, ਐਸੇ ਲੋਗੋਂ ਪਰ ਫਿਦਾ ਹੁਏ ਜੋ ਬੇਜਾਨ ਥੇ, ਰਖਤੇ ਰਹੇ ਪਰਦਾ ਹਮ ਉਨਕੀ ਬੇਵਫਾਈ ਪਰ, ਵਹੀ ਕਾਤਿਲ ਨਿਕਲਾ ਜਿਸ ਪਰ ਹਮ ਮਿਹਰਬਾਨ ਥੇ। ਪ੍ਰੋਗਰਾਮ ਚੱਲ ਰਿਹਾ ਹੈ ਰੰਗੇ ਗਜ਼ਲ, ਅਤੇ ਅਗਲੀ ਗਜ਼ਲ ਹੈ ਜੋ ਪ੍ਰੋਗਰਾਮ ਵਿੱਚ ਹਾਜ਼ਰ ਹੈ, ਜਿਸ ਨੂੰ ਆਵਾਜ਼ ਦਿੱਤੀ ਹੈ ਮਹਿੰਦੀ ਹਸਨ ਹੋਰਾਂ ਨੇ।

0: ਗੱਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਕਰਦਾ ਤੈਨੂੰ ਤੇਰੇ ਉੱਤੇ ਹੀ ਕੁਝ ਬੋਲ ਸੁਣਾਵਾਂ, ਜੀ ਕਰਦਾ ਤੈਨੂੰ ਤੇਰੇ ਉੱਤੇ ਹੀ ਕੁਝ ਬੋਲ ਸੁਣਾਵਾਂ। ਬਹੁਤ ਰੋਕਿਆ ਆਪਣੇ ਆਪ ਨੂੰ, ਹੁਣ ਤਾਂ ਦਿਲ ਖੋਲ ਸੁਣਾਵਾਂ। ਸੋਚ ਸੋਚ ਕੇ ਹਾਰ ਗਈ ਹਾਂ, ਜੋ ਤੈਨੂੰ ਸਮਝ ਆਵੇ ਐਸਾ ਕਿਹੜਾ ਗੀਤ ਜਾਂ ਗਜ਼ਲ ਸੁਣਾਵਾਂ। ਜੀ ਅਗਲੀ ਗਜ਼ਲ ਜਿਸਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ ਅਤੇ ਗਜ਼ਲ ਗੋ ਨੇ ਗਾਬਾ ਅਫਗਾਨੀ, ਸਾਬਾ ਅਫਗਾਨੀ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਸਟੂਡੀਓ ਦੀ ਘੜੀ ਮੁਤਾਬਿਕ ਰਾਤ ਦੇ 8:26 ਤੇ 36 ਸੈਕਿੰਡ ਹੋ ਚੁੱਕੇ ਨੇ। ਪ੍ਰੋਗਰਾਮ ਚੱਲ ਰਿਹਾ ਹੈ ਰੰਗੇ ਗਜ਼ਲ। ਅਗਲੀ ਗਜ਼ਲ ਜਿਸਨੂੰ ਆਵਾਜ਼ ਦਿੱਤੀ ਨੇ ਨਾਇਰਾ ਨੂਰ ਨੇ। 4 ਦਿਨ ਦੀ ਇਹ ਜ਼ਿੰਦਗੀ, ਇਸੇ ਹਸੀ ਖੁਸ਼ੀ ਮੇਂ ਕਾਟ ਲੇ। 4 ਦਿਨ ਕੀ ਹੈ ਜ਼ਿੰਦਗੀ, ਇਸੇ ਹਸੀ ਖੁਸ਼ੀ ਮੇਂ ਕਾਟ ਲੇ। ਮਤ ਕਿਸੀ ਕਾ ਦਿਲ ਤੋਂ ਦੁਖਾ, ਦਰਦ ਸਭ ਮੇਂ ਬਾਂਟ ਲੇ। ਕੁਛ ਨਹੀਂ ਹੈ ਸਾਥ ਜਾਣਾ, ਏਕ ਨੇਕੀ ਕੇ ਸਿਵਾ, ਕਰ ਭਲਾ ਹੋ ਭਲਾ, ਗਾਂਠ ਯੇ ਬਾਂਧ ਲੇ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਵੈਸੇ ਤਾਂ ਕੋਈ ਗੱਲ ਨਹੀਂ ਸੀ, ਵੈਸੇ ਤਾਂ ਕੋਈ ਗੱਲ ਨਹੀਂ ਸੀ, ਸਭ ਕੁਝ ਬਹੁਤ ਵਧੀਆ ਸੀ, ਫਿਰ ਵੀ ਉਹ ਮੇਰੇ ਵੱਲ ਨਹੀਂ ਸੀ। ਇੱਕ ਨਿੱਕੀ ਜਿਹੀ ਗੱਲ ਹੋਈ ਤੇ ਰੁੱਸ ਗਏ ਦੋਵੇਂ, ਇੱਕ ਨਿੱਕੀ ਜਿਹੀ ਗੱਲ ਹੋਈ ਤੇ ਰੁੱਸ ਗਏ ਦੋਵੇਂ, ਮਨਾ ਲੈਂਦਾ ਮੈਂ ਮੰਨ ਜਾਂਦੀ, ਪਰ ਛੱਡਣਾ ਕੋਈ ਹੱਲ ਨਹੀਂ ਸੀ, ਪਰ ਛੱਡਣਾ ਕੋਈ ਹੱਲ ਨਹੀਂ ਸੀ। ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਰਚਨਾ, ਪੰਕਜ ਉਦਾਸ ਹੋਰਾਂ ਦੀ ਆਵਾਜ਼ ਵਿੱਚ, ਗਜ਼ਲ ਗੋਨੇ ਨਾਸਿਰ ਕਾਜ਼ਮੀ।

0: ਸਸਿਕਾ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਪੇਸ਼ ਹੈ ਪ੍ਰੋਗਰਾਮ ਰੰਗੇ ਗਜ਼ਲ। ਦੂਰ ਹੈ ਤੁਮਸੇ ਕੋਈ ਗਮ ਨਹੀਂ, ਦੂਰ ਹੈ ਤੁਮਸੇ ਕੋਈ ਗਮ ਨਹੀਂ, ਦੂਰ ਰਹਿ ਕਰ ਬੁਲਾ ਦੇ ਵੈਸੇ ਹਮ ਨਹੀਂ। ਮੁਲਾਕਾਤ ਨਹੀਂ ਹੁਆ ਤੋ ਕਿਆ ਹੁਆ ਤੁਮਸੇ, ਮੁਲਾਕਾਤ ਨਹੀਂ ਹੁਆ ਤੋ ਕਿਆ ਹੁਆ ਤੁਮਸੇ, ਤੇਰੀ ਯਾਦ ਕੋਈ ਮੁਲਾਕਾਤ ਸੇ ਕਮ ਨਹੀਂ, ਤੇਰੀ ਯਾਦ ਕੋਈ ਮੁਲਾਕਾਤ ਸੇ ਕਮ ਨਹੀਂ। ਹੁਣ ਪੇਸ਼ ਹੈ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼, ਜਿਸ ਨੂੰ ਆਵਾਜ਼ ਦਿੱਤੀ ਹੈ ਜਸਵਿੰਦਰ ਸਿੰਘ ਹੋਰਾਂ ਨੇ।

ਜੀ ਸਰੋਤਿਓ, ਇਸ ਦੇ ਨਾਲ ਹੀ ਰੰਗੇ ਗਜ਼ਲ ਦਾ ਵੇਲਾ ਸਮਾਪਤ ਹੁੰਦਾ ਹੈ। ਕੰਸੋਲ 'ਤੇ ਮੇਰਾ ਸਾਥ ਦੇ ਰਹੇ ਸਨ ਸੰਦੀਪ ਸ਼ੇਰਗਿੱਲ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਅਤੇ ਮੈਨੂੰ ਯਾਨੀ ਕਿ ਸੁਨੀਤਾ ਸੋਨੀ ਨੂੰ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਕੁਝ ਹਿੰਦੀ ਗਜ਼ਲਾਂ 'ਤੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ ਦਾ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਸੁਨੀਤਾ ਸੋਨੀ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ 'ਤੇ ਹੁਣ ਤੋਂ ਕੁਛ ਹੀ ਪਲਾਂ ਬਾਅਦ ਯਾਨੀ ਕਿ ਠੀਕ 8:45 'ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ ਰਾਤ 9 ਵਜੇ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਖਬਰਾਂ ਦੇ ਲਈ ਇੰਤਜ਼ਾਰ।